ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਤੂੰ ਜਲ ਕੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੁ ਹੈ ਬੋਏ ਥਾ ਵੀਰ ਲੈ ਕੇ ਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੀ ਸਟੂਡੀਓਜ਼ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਬਸ ਕੁਛ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਹੁਣੀ ਤੁਸੀਂ ਸੁਣ ਰਹੇ ਸੀ ਬਹੁਤ ਖੂਬਸੂਰਤ ਭਜਨ ਭਗਤੀ ਦੇ ਇਸ ਰਸ ਨੂੰ ਅੱਗੇ ਵਧਾਉਂਦੇ ਆਏ। ਅੱਜ ਨਵਰਾਤਰੀ ਦੇ ਦੂਜੇ ਦਿਨ ਮਾਂ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਣ ਕਰੀਏ। ਕਹਿੰਦੇ ਨੇ ਜਦੋਂ ਮਨ ਵਿੱਚ ਸੱਚੀ ਸ਼ਰਧਾ ਨਾਲ ਮਾਂ 'ਤੇ ਵਿਸ਼ਵਾਸ ਹੋਵੇ ਤਾਂ ਉਸਨੂੰ ਯਾਦ ਕੀਤਾ ਜਾਵੇ ਤਾਂ ਔਖੇ ਰਾਹ 'ਤੇ ਹੌਸਲਾ ਉਹ ਆਪ ਬਣਦੀ ਹੈ। ਅਤੇ ਆਓ ਮਾਂ ਦੀ ਮਹਿਮਾ ਦਾ ਗੁਣਗਾਨ ਕਰੀਏ ਅਤੇ ਭਗਤੀ ਭਾਵ ਨਾਲ ਸਰਵਣ ਕਰੀਏ ਅਗਲਾ ਭਜਨ।

ਪਰਮਾਤਮਾ ਨਾਲ ਸਾਡਾ ਰਿਸ਼ਤਾ ਵੀ ਕਿੰਨਾ ਪਿਆਰਾ ਹੈ। ਕਦੇ ਉਹ ਪਿਤਾ ਦੇ ਰੂਪ 'ਚ ਸਹਾਰਾ ਸਾਨੂੰ ਦਿੰਦਾ ਹੈ, ਕਦੇ ਰਾਹ ਵਿਖਾਉਂਦਾ ਹੈ ਅਤੇ ਕਦੇ ਔਖੇ ਵੇਲੇ ਸਾਡੇ ਮਨ ਨੂੰ ਹੌਸਲਾ ਦਿੰਦਾ। ਜਦੋਂ ਇਹ ਵਿਸ਼ਵਾਸ ਹੋਵੇ ਕਿ ਪਰਮਾਤਮਾ ਸਾਡੇ ਅੰਗ ਸੰਗ ਹੈ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਵੀ ਮਿਲਦੀ ਹੈ। ਆਓ ਇਸੇ ਸ਼ਰਧਾ ਅਤੇ ਵਿਸ਼ਵਾਸ ਨਾਲ ਸੁਣੀਏ ਅਗਲਾ ਭਜਨ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਸਰੂਲੀਆ ਰਾਮ ਜੀ ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ ਬਚਾਲੋ, ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਤਕੜਾ ਤਕੜਾ, ਸ਼ੁਕਰ। ਦੇਖੋ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਬਰੀਕੀ, ਅੱਗੇ ਖੇਤੀ ਨੂੰ ਕਹਿੰਦੇ ਸੀ ਅਲਲਾ ਸੇਠ, ਹੁਣ ਖੇਤੀ ਜਿਹੜਾ ਕੰਮ ਹੈ ਬਰੀਕੀ ਦਾ ਹੈ। ਇਹ ਹੈ ਵੀ ਅਸੀਂ ਫਸਲਾਂ, ਜ਼ਮੀਨ ਵੀ ਸਾਡੇ ਕੋਲ ਉਹੀ ਹੈ ਅਤੇ ਫਸਲੀ ਚੱਕਰ ਵੀ ਸਾਡੇ ਕੋਲ ਉਹੀ ਹੈ। ਹੁਣ ਇਸੇ ਚੀਜ਼ 'ਚੋਂ ਵਿਉਂਤ ਆਪਾਂ ਨੇ ਇਸ ਲਿਹਾਜ਼ ਨਾਲ ਕੱਢਣੀ ਹੈ ਕਿ ਮੁਨਾਫਾ ਆਪਾਂ ਕਿੱਦਾਂ ਵਧਾਉਣਾ ਹੈ। ਖਿੱਚ ਕੇ ਜ਼ਮੀਨ ਨੂੰ ਆਪਾਂ ਵੱਡਾ ਨਹੀਂ ਕਰ ਸਕਦੇ, ਫਸਲਾਂ ਜਿਹੜੀਆਂ
0: ਦੇਖੋ ਜੀ, ਜ਼ਮੀਨ ਤਾਂ ਘੱਟਦੀ ਪਈ ਹੈ, ਮਕਾਨ ਬਣ ਜਾਂਦੇ ਹਰ ਸਾਲ,

0: ਜੀ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਦੀ ਵਧੀਆ ਵਰਤੋਂ ਕੀਤੀ ਜਾਏ ਜੀ।
1: ਫਸਲਾਂ ਵੀ ਤਿੰਨ ਲੈ ਸਕਦੇ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ ਕਿ ਨਹੀਂ, ਚਾਰ ਲੈ ਲਓਗੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ। ਸੋ ਇਸ ਕਰਕੇ ਹੁਣ ਸੰਧੂ ਸਾਹਿਬ ਇਹੀ ਹੈ ਕਿ ਸਾਨੂੰ ਲੱਭਣਾ ਪੈਣਾ ਕਿ ਸੱਪ ਵੀ ਮਰ ਜੇ ਤੇ ਸੋਟੀ ਵੱਜ ਜੇ। ਜ਼ਮੀਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜ਼ਮੀਨ ਵਧਣੀ ਨਹੀਂ, ਜ਼ਮੀਨ ਤਾਂ ਘਟਣੀ ਹੈ। ਅੱਗੋਂ ਜ਼ਮੀਨ ਦੇ ਵਿੱਚ ਤੱਤਾਂ ਦਾ ਦਰਜਾ ਹੈ, ਬਾਕੀ ਸਾਰੀਆਂ ਚੀਜ਼ਾਂ ਦੀ ਵੀ ਘਾਟ ਸਾਡੇ ਸਾਹਮਣੇ ਦਿਨ ਬ ਦਿਨ ਤੁਰੀ ਆ ਰਹੀ ਹੈ। ਸੋ ਇਸ ਕਰਕੇ ਇਸ ਟਾਈਮ ਜਿਹੜਾ ਹੈ ਖੇਤੀ ਨੂੰ ਥੋੜ੍ਹਾ ਜਿਹਾ ਦਿਸ਼ਾ, ਖੇਤੀ ਦੀ ਦਿਸ਼ਾ ਬਦਲਣ ਦੀ ਲੋੜ ਹੈ। ਉਹ ਤਾਂ ਬਦਲੀ ਜਾਊ ਜੇ ਅਸੀਂ ਆਪਣਾ ਨਜ਼ਰੀਆ ਖੇਤੀ ਪ੍ਰਤੀ ਬਦਲਾਂਗੇ।
0: ਹਾਂ ਦੇਖੋ, ਨਜ਼ਰੀਆ ਪਹਿਲਾਂ ਦੇਖੋ, ਸਾਡਾ ਇਹ ਸੋਚ ਹੋਣੀ ਚਾਹੀਦੀ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਹੈਗਾ ਵਧੀਆ ਮੁਨਾਫਾ ਕਮਾਈਏ ਇਸ ਕੰਮ 'ਚੋਂ, ਕਿਉਂਕਿ ਕੰਮ ਕਰਨ ਦਾ ਜਿਹਨੂੰ ਕਹਿੰਦੇ ਸਵਾਦ ਤਾਂ ਹੀ ਆਉਂਦਾ ਜੇ ਸਾਨੂੰ ਕੁਛ ਉਹ 'ਚੋਂ ਲੱਭੇ। ਜੇ ਸਾਨੂੰ ਕੁਝ ਨਜ਼ਰ ਹੀ ਨਾ ਆਵੇ ਤਾਂ ਉਹ ਕੰਮ ਕਰਨ ਦਾ ਫਿਰ ਕੀ ਫਾਇਦਾ।
1: ਦੇਖੋ ਜੀ, ਰੋਟੀਆਂ ਤੁਸੀਂ ਚਾਰ ਖਾ ਲਓ,
0: ਹਾਂ
1: ਉਹਦੇ ਨਾਲ ਤਾਂ ਕੋਈ ਤਾਕਤ ਨਹੀਂ ਆਉਣੀ। ਰੋਟੀ ਤੁਸੀਂ ਇੱਕ ਖਾਓ ਤੇ ਉਹਦੇ ਨਾਲ ਤੁਸੀਂ ਕੀ ਕੀ ਸਮਾਨ ਰੱਖਿਆ ਹੈ, ਜਿੱਦਾਂ ਥੋੜਾ ਜਿਹਾ ਸਲਾਦ ਹੋ ਗਿਆ, ਦਹੀਂ ਹੋ ਗਿਆ, ਕੋਈ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਜਿੰਨਾ ਚ ਪੌਸ਼ਟਿਕਤਾ ਹੋਵੇ, ਉਹਦਾ ਅੰਨ ਨਾਲ ਢਿੱਡ ਭਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ। ਉਹ ਖੇਤੀ ਦਾ ਵੀ ਉਹੀ ਹੈ ਵੀ ਜੇ ਅਸੀਂ ਆਲਾ ਸੇਠ ਪੈਦਾ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਇੰਨਾ ਝੋਨਾ ਪੈਦਾ ਕਰਤਾ ਮੈਂ, ਇੰਨੀ ਕਣਕ ਪੈਦਾ ਕਰਤੀ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਅਸੀਂ ਪੈਦਾ ਉਹ ਕਰਨਾ ਹੈ ਜਿਹੜੀ ਅੱਜ ਸਾਡੇ ਗਾਹਕ ਨੂੰ ਜ਼ਰੂਰਤ ਹੈ, ਸਿੱਧੇ ਤੌਰ ਦੇ ਉੱਤੇ ਕਿਹੜੀ ਚੀਜ਼ ਦਾ ਸਾਨੂੰ ਫਾਇਦਾ ਹੈ। ਜਿੱਦਾਂ ਹੁਣ ਕਈ ਲੋਕ ਦੇਖੋ ਫਲ ਫਰੂਟ ਬਾਗ ਬਗੀਚੀ ਵਾਲੇ ਪਾਸੇ ਨੂੰ ਤੁਰੇ ਹੋਏ ਹੈ, ਕਈ ਕਿੱਤੇ ਧੰਦੇ ਆਪਣੇ ਕੋਲ ਮੱਛੀਆਂ ਹੈ, ਮੱਖੀਆਂ ਹੈ, ਬੀਸੀਆਂ ਧੰਦੇ ਹੈ, ਉਹਨਾਂ ਵੱਲੋਂ ਤੁਰੇ ਹੈ। ਅਤੇ ਇਸੇ ਤਰ੍ਹਾਂ ਦੇਖੋ ਸੰਧੂ ਸਾਹਿਬ, ਆਪਾਂ ਖਾਸ ਤੌਰ ਦੇ ਉੱਤੇ ਦੇਖੀਏ ਮਲੇਰਕੋਟਲੇ ਵਾਲਾ ਇਲਾਕਾ ਦੇਖ ਲਈਏ, ਬਹੁਤ ਸਾਰੇ ਐਸੇ ਇਲਾਕੇ ਹੈ ਜਿੱਥੇ ਪਨੀਰੀਆਂ ਦਾ ਲੋਕ ਕੰਮ ਕਰਦੇ ਹੈ। ਪਟਿਆਲੇ ਦਾ ਇਲਾਕਾ
0: ਬਹੁਤ ਕੰਮ ਹੈ ਜੀ, ਇਹਦੇ 'ਚ ਤਾਂ ਮੁਨਾਫਾ ਵੀ ਚੰਗਾ ਹੈ,
1: ਮੁਨਾਫਾ ਵੀ ਚੰਗਾ ਹੈ, ਨਰੋਲ ਪਨੀਰੀ ਦਾ ਕੰਮ।
0: ਹਾਂ ਹੁਣ ਸਮਾਂ ਵੀ ਇਹੀ ਹੈ ਕਿ ਅਸੀਂ ਇਸ ਤਰੀਕੇ ਦਾ ਕੰਮ ਕਰੋ ਕਿ ਤੁਹਾਡਾ ਨਾਮ ਬਣ ਜਾਏ,
1: ਬਣ ਜਾਏ,
0: ਤੁਹਾਡੀ ਮਹਾਰਤ ਹੋ ਜਾਏ ਉਸ ਕੰਮ ਦੇ ਵਿੱਚ।
1: ਬਿਲਕੁਲ ਬਿਲਕੁਲ,
0: ਕਿਉਂਕਿ ਇਹ ਦੇਖੋ ਗੱਲ ਕਰਦੇ ਹੁੰਦੇ ਨਾ ਰੋਜੇ ਰਾਮ ਜੀ ਕਿ ਸਬਜ਼ੀਆਂ ਦੀ ਪਨੀਰੀ ਤਿਆਰ ਕਰਨਾ ਇੱਕ ਹੁਨਰ ਆ।
1: ਬਿਲਕੁਲ,
0: ਇਹ ਹਰੇਕ ਬੰਦੇ ਨੂੰ
1: ਨਹੀਂ ਕਰ ਸਕਦਾ,
0: ਤੇ ਜਿਹਨੂੰ ਆ ਜਾਂਦਾ ਉਹਦੀ ਫਿਰ ਬੱਲੇ ਬੱਲੇ ਆ ਜੀ। ਦੂਰੋਂ ਦੂਰੋਂ ਲੋਕੀ ਲੈ ਕੇ ਜਾਂਦੇ ਉਹਨਾਂ ਕੋਲ ਪਨੀਰੀ, ਵੀ ਫਲਾਣੇ ਦੀ ਪਨੀਰੀ ਬੜੀ ਵਧੀਆ।
1: ਮੈਂ ਕਿਹਾ ਜੀ ਇਹ ਨਹੀਂ ਹੈ ਵੀ ਸਿਰਫ ਪੰਜਾਬ 'ਚ ਜੇ ਤੁਸੀਂ ਪਨੀਰੀ ਪੈਦਾ ਕੀਤੀ ਤੇ ਪੰਜਾਬ 'ਚ ਹੀ ਵਿਕਣੀ ਹੈ, ਇਹ ਤੁਹਾਡਾ ਗਾਹਕ ਕਿੱਥੇ ਕਿੱਥੇ ਤੱਕ ਤੁਸੀਂ ਤੁਹਾਡਾ ਰਾਬਤਾ ਹੋਣਾ। ਤੁਸੀਂ ਜਿੱਦਾਂ ਜ਼ਿਕਰ ਕੀਤਾ ਹੈ ਕਿ ਸਿਰਫ ਇੱਕ ਨਾਂ ਬਣਾਉਣ ਦੀ ਲੋੜ ਹੈ, ਫਿਰ ਬਾਅਦ ਦੇ ਵਿੱਚ ਗਾਉਣ ਸੁਣੋ ਵੀ ਮਿੱਤਰਾਂ ਦਾ ਨਾਂ ਚੱਲਦਾ, ਫਿਰ ਨਾਂ ਤੁਹਾਡਾ ਆਪੇ ਚੱਲੂ,
0: ਆਪੇ ਚੱਲੇਗਾ ਜੀ। ਜਿਹੜਾ ਹੁਣ ਇੱਕ ਵਾਰੀ ਤੁਹਾਡੇ ਸਮਾਨ ਲੈ ਗਿਆ, ਉਹਨੇ 10 ਬੰਦੇ ਦੇ ਸਮੇਂ ਫਲਾਣੇ ਥਾਂ ਤੋਂ ਲੈ ਕੇ ਆਇਆ ਸੀ ਪਨੀਰੀ, ਅਤੇ ਕਿੰਨੀ ਦੂਰ ਤੱਕ ਗੱਲ ਪਹੁੰਚਦੀ ਹੈਗੀ ਹੈ। ਸੋ ਇਸ ਕਰਕੇ ਸਬਜ਼ੀਆਂ ਦੀ ਪਨੀਰੀ ਤਿਆਰ ਕਰੋ, ਅਤੇ ਖਾਸ ਕਰਕੇ ਤਾਂ ਸਮੇਂ ਨੂੰ ਮੁੱਖ ਰੱਖ ਕੇ,
1: ਬਿਲਕੁਲ,
0: ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਸਬਜ਼ੀ ਵਧੀਆ ਬੀਜੀ ਜਾਂਦੀ ਹੈਗੀ ਹੈ। ਹਾਂਜੀ ਰੁੜੀਆ ਰਾਮ ਜੀ,
1: ਬਿਲਕੁਲ,
0: ਕਿ ਜੇ ਸਾਡੇ ਕੋਲ ਜ਼ਮੀਨ ਬੇਸ਼ੱਕ ਥੋੜ੍ਹੀ ਹੋਵੇ, ਹੁਣ ਥੋੜ੍ਹੀ ਜ਼ਮੀਨ ਦੇ ਵਿੱਚ ਆਪਾਂ ਕਣਕ ਝੋਨਾ ਬੀਜਾਂਗੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਆਪਾਂ ਨੂੰ ਫਾਇਦੇਮੰਦ ਸਾਬਤ ਹੋਣਾ।
1: ਦੇਖੋ ਸੰਧੂ ਸਾਹਿਬ,
0: ਪਰ ਜਿਹੜੀ ਪਨੀਰੀ ਹੈਗੀ ਉਹ ਥੋੜ੍ਹੇ ਜਿਹੇ ਰਕਬੇ 'ਚ ਬੀਜੋ ਤਾਂ ਆਪਾਂ ਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਸਕਦੀ ਹੈਗੀ ਹੈ।
1: ਬਿਲਕੁਲ, ਗੱਲ ਇਹੀ ਹੈ ਕਿ ਦੇਖੋ ਪਨੀਰੀਆਂ ਦਾ ਜਦੋਂ ਆਪਾਂ ਕੰਮ ਕਰਨਾ ਹੈ, ਇੱਕ ਤਾਂ ਅਸੀਂ ਇਹ ਪਹਿਲਾਂ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਭਾਈ ਜਾਣਕਾਰੀ ਲੈ ਕੇ ਕੰਮ ਕਰੋ, ਅਧੂਰੀ ਜਾਣਕਾਰੀ ਨਾਲ ਕਿਸੇ ਦੇ ਕਹੇ ਕਹਾਏ ਸੁਣੇ ਸੁਣਾਏ ਕੰਮ ਨਾ ਕਰੋ। ਕਿਉਂਕਿ ਪਨੀਰੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਬੜਾ ਤਕਨੀਕੀ ਕੰਮ ਹੈ। ਬੀਜ ਦੇਖੋ ਸਬਜ਼ੀਆਂ ਦਾ ਆਪਾਂ ਜਾਣਦੇ ਹਾਂ ਕਿ ਅਸਮਾਨੀ ਭਾਅ ਹੈ,
0: ਬਹੁਤ ਮਹਿੰਗੇ
1: ਸਬਜ਼ੀਆਂ ਦੇ ਬੀਜ, ਇੰਨੇ ਜ਼ਿਆਦਾ ਮਹਿੰਗੇ ਹੈ ਕਿ ਆਮ ਜ਼ਿਮੀਦਾਰ ਦੀ ਪਹੁੰਚ ਤੋਂ ਬਾਹਰ ਹੈ। ਸੋ ਇਸ ਕਰਕੇ ਇੱਕ ਤਾਂ ਬੀਜ ਦੀ ਉਪਲਬਧਤਾ, ਕਿੱਥੋਂ ਤੁਸੀਂ ਬੀਜ ਲੈਣਾ ਹੈ, ਕਿਹੜੇ ਵਸੀਲੇ ਤੋਂ ਲੈਣਾ ਹੈ, ਅਤੇ ਉਹ ਸਾਰੀ ਚੀਜ਼ ਦਾ ਜਦੋਂ ਤੁਹਾਨੂੰ ਵੇਰਵਾ ਜਿਹੜਾ ਤਫਸੀਲ ਨਾਲ ਪਤਾ ਹੋਊ, ਫਿਰ ਹੀ ਆਪਾਂ ਪਨੀਰੀਆਂ ਦੇ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਐਵੇਂ ਤੁਸੀਂ ਵੀ ਭਰੋਸੇਮੰਦ ਜਗ੍ਹਾ ਤੋਂ ਨਾ ਲਿਆ, ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਲੈ ਕੇ ਆਇਆ, ਅਤੇ ਫਿਰ ਜਿਹੜਾ ਹੈ ਕਿਤੇ ਨਾ ਕਿਤੇ ਅਸੀਂ ਕੰਮ ਦੇ ਵਿੱਚ ਕੰਮ ਖਾ ਜਾਂਗੇ।
0: ਇਹ ਤਾਂ ਦੇਖੋ ਬੀਜ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਹਮੇਸ਼ਾ ਕਿ ਸਾਡੀ ਮੁੱਢਲੀ ਪੂੰਜੀ ਬੀਜ ਹੈ,
1: ਬੀਜ ਹੈ,
0: ਅਤੇ ਖਾਸ ਕਰਕੇ ਜਿਹੜਾ ਹੁਣ ਦੋਗਲੇ ਬੀਜ ਆ ਉਹ ਤਾਂ ਹਰ ਸਾਲ ਅਸੀਂ ਜਿਹੜਾ ਨਵੇਂ ਹੀ ਲੈਣੇ ਹੈ।
1: ਬਿਲਕੁਲ ਬਿਲਕੁਲ,
0: ਅਤੇ ਜਿਹੜੇ ਦੂਸਰੇ ਹੁੰਦੇ ਹੈਗੇ ਆ, ਚਲੋ ਆਪਾਂ ਦੇਖਦੇ ਹਾਂ ਕਿ ਫਸਲ ਸਾਡੀ ਵਧੀਆ ਰੱਖ ਲਓ, ਕੋਈ ਗੱਲ ਨਹੀਂ, ਹੈ ਨਾ, ਥੋੜ੍ਹਾ ਜਿਹਾ ਰਕਬਾ ਰੱਖ ਸਕਦੇ ਹੈਗੇ ਹਾਂ ਬੀਜ ਵਾਸਤੇ ਘਰ, ਪਰ ਦੋਗਲੇ ਬੀਜ ਜਿਹੜੇ ਤਾਂ ਹਰ ਸਾਲ ਆਪਾਂ ਨੂੰ ਨਵੇਂ ਹੀ ਲੈਣੇ ਪੈਂਦੇ
1: ਆ,
0: ਉਹ ਨਹੀਂ ਆਪਾਂ ਰੱਖ ਸਕਦੇ ਵੀ ਚਲੋ ਆਹ ਫਸਲ ਬੜੀ ਵਧੀਆ ਸੀ ਮੈਂ ਅੱਜ ਤੋਂ ਬੀਜ ਰੱਖ ਲਾਂ, ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਪਨੀਰੀ ਜਿਹੜੀ ਤਿਆਰ ਕਰਨੀ ਹੈ ਨਾ ਰੁੜੀਆ ਰਾਮ ਜੀ, ਕਿ ਜ਼ਮੀਨ ਜਿਹੜੀ ਵਧੀਆ ਸਾਡੀ ਤਿਆਰ ਹੋਣੀ ਚਾਹੀਦੀ ਹੈ, ਕਿ ਉਹਦੇ ਵਿੱਚ ਕੋਈ ਸਮੱਸਿਆ ਨਾ ਹੋਵੇ। ਖਾਸ ਕਰਕੇ ਇਹ ਦੇਖਣ 'ਚ ਆਇਆ ਵੀ ਕਈ ਵਾਰ ਨਿਮੋਟੋਡ ਦੀ ਸਮੱਸਿਆ ਆ ਜਾਂਦੀ ਹੈ, ਵਾਰ ਵਾਰ ਆਪਾਂ ਜਦੋਂ ਪਨੀਰੀ ਬੀਜਦੇ ਰਹਿੰਦੇ ਹਾਂ, ਇੱਕੋ ਫਸਲ ਬੀਜਦੇ ਰਹਿੰਦੇ ਹਾਂ ਨਾ, ਅਤੇ ਉਹਨੂੰ ਚੰਗੇ ਤਰੀਕੇ ਨਾਲ ਸੋਧ ਲਓ।
1: ਪਨੀਰੀ ਦਾ ਤਾਂ ਦੇਖੋ ਸੰਧੂ ਸਾਹਿਬ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪਹਿਲਾ ਮੰਤਰੀ ਇਹ ਹੈ ਕਿ ਜਿੱਥੇ ਤੁਸੀਂ ਇੱਕ ਵਾਰੀ ਪਨੀਰੀ ਬੀਜਿਆ ਅਗਲੀ ਵਾਰੀ ਉੱਥੇ

0: ਬੀਜੋ, ਅਗਲੀ ਵਾਰੀ ਖੱਤਾ ਅਲੱਗ ਰੱਖੋ, ਇਹ ਤੁਸੀਂ ਵੰਡ ਕਰ ਲਓ, ਕਿਉਂਕਿ ਉਹਨੂੰ ਸਾਹ ਦਵਾਓ ਉੱਥੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਨਿਮਾਟੋਡ ਤੋਂ ਇਲਾਵਾ ਹੋਰ ਵੀ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਅਤੇ ਜ਼ਮੀਨ ਨੂੰ ਜਿੰਨਾ ਅਸੀਂ ਤਿਆਰ ਕਰਾਂਗੇ, ਖਾਸ ਕਰਕੇ ਹੁਣ ਤਾਂ ਦੇਖੋ ਆਪਣੇ ਕੋਲ ਜਿੱਦਾਂ ਕਹਿੰਦੇ ਵੀ ਆ ਵਰਮੀ ਕੰਪੋਸਟ ਆ ਗਈ ਹੈ, ਹੋਰ ਬਹੁਤ ਸਾਰੇ ਢੰਗ ਤਰੀਕੇ ਆ ਗਏ ਹੈ, ਰਸਾਇਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰੋ,
1: ਔਰਗੈਨਿਕ ਵਰਤੋ ਜੀ, ਔਰਗੈਨਿਕ ਜੈਵਿਕ ਜਿਹੜੀਆਂ ਖਾਦਾਂ ਨੇ ਨਾ ਉਹਦੇ ਵੱਲ ਧਿਆਨ ਦੇ।
0: ਬਿਲਕੁਲ,
1: ਵਰਮੀ ਕੰਪੋਸਟ ਬੜੀ ਵਧੀਆ ਚੀਜ਼ ਹੈਗੀ ਹੈ।
0: ਉਹ ਤਾਂ ਜੀ ਹੁਣ ਵਰਮੀ ਕੰਪੋਸਟ ਦਾ ਤਾਂ ਤੁਸੀਂ ਦੇਖੋ ਵੀ ਇਹ ਸਹਾਇਕ ਧੰਦਾ ਬਣਾ ਲਿਆ ਲੋਕਾਂ ਨੇ, ਲੋਕੀ ਗੰਡੋਏ ਰੱਖਦੇ ਆ ਆਪਣੇ ਥੋੜ੍ਹਾ ਜਿਹਾ ਜਗ੍ਹਾ ਦੇ ਵਿੱਚ ਗੰਡੋਏ, ਅਤੇ ਉੱਥੇ ਖਾਦ ਤਿਆਰ ਕਰਦੇ ਆ, ਲਿਫਾਫਿਆਂ ਦੇ ਵਿੱਚ ਖਾਦ ਦਾ ਕੰਮ ਵੇਚੀ ਜਾਂਦੇ ਖਾਦ।
1: ਹਾਂ, ਬੜੀ ਵਧੀਆ ਖਾਦ ਬਣਦੀ ਹੈ ਜੀ। ਜੇ ਘਰ ਦੇ ਵਿੱਚ ਸਾਡੇ ਦੇਖੋ ਪਸ਼ੂ ਹੋਣ,
0: ਹਾਂ,
1: ਉਹਦੀ ਬੜੀ ਵਧੀਆ ਅਸੀਂ ਖਾਦ ਤਿਆਰ ਕਰ ਸਕਦੇ ਹਾਂ।
0: ਇਹ ਹੈ ਵੀ ਪਸ਼ੂ ਹੋਣੇ ਚਾਹੀਦੇ ਆ, ਲੋਕਾਂ ਨਹੀਂ ਗੰਡੋਏ ਆ
1: ਗੱਲ ਤਾਂ ਉੱਥੋਂ ਬਣੂਗੀ ਨਾ, ਜੇ ਦੇਖੋ ਗੋਹਾ ਵਗੈਰਾ ਆਪਾਂ ਪਾਵਾਂਗੇ ਚਾਜ ਦਾ,
0: ਬਿਲਕੁਲ,
1: ਅਤੇ ਤਾਂ ਹੀ ਵਧੀਆ ਜਿਹੜੀ ਖਾਦ ਬਣੂਗੀ। ਅਤੇ ਖਾਦ ਦੇ ਨਾਲ ਫਿਰ ਸਾਨੂੰ ਦੇਖੋ ਰਸਾਇਣਾਂ 'ਤੇ ਆਪਾਂ ਜੇ ਬਹੁਤਾ ਮੁਨਸਰ ਨਹੀਂ ਕਰ ਸਕਦੇ ਬਹੁਤੀ ਦੇਰ ਤੱਕ, ਜੇ ਜ਼ਮੀਨ ਦੇ ਉੱਪਰ ਮਾੜਾ ਅਸਰ ਪੈਂਦਾ
0: ਪੈਂਦਾ ਪੈਂਦਾ ਜੀ। ਪਨੀਰੀ ਤਾਂ ਨਾਲੇ ਸੰਧੂ ਸਾਹਿਬ ਬੁਨਿਆਦੀ ਚੀਜ਼ ਹੈ, ਜੇ ਅਸੀਂ ਉਸੇ ਨੂੰ ਜਿਹੜਾ ਹੈ ਜੈਵਿਕ ਤਰੀਕਿਆਂ ਦੇ ਨਾਲ ਪੈਦਾ ਕਰਾਂਗੇ, ਅਤੇ ਅੱਗੋਂ ਸਬਜ਼ੀ ਜਦੋਂ ਪੈਦਾ ਹੋਣੀ ਹੈ, ਕੋਈ ਵੀ ਸਬਜ਼ੀ ਪੈਦਾ ਹੋਣੀ ਹੈ, ਅਤੇ ਉਹਦੇ 'ਚ ਜੈਵਿਕ ਰੰਗ ਤਾਂ ਆਊਗਾ
1: ਆਊਗਾ ਜੀ। ਪਨੀਰੀ ਦੇਖੋ ਖਾਸੀਅਤ ਇਹੀ ਹੁੰਦੀ ਹੈ ਨਾ ਕਿ ਇੱਕ ਤਾਂ ਇੱਕ ਸਾਰ ਬਰਾਬਰ ਬੂਟੇ ਹੋਣ ਜੀ,
0: ਬਿਲਕੁਲ
1: ਨਰੋਏ, ਕੋਈ ਉਹਨਾਂ 'ਚੋਂ ਕੀੜਾ ਮਕੌੜਾ ਜਾਂ ਬਿਮਾਰੀ ਨਾਲ ਲੱਗਿਆ ਹੋਵੇ, ਅਤੇ ਦੇਖਣ ਨੂੰ ਸੋਹਣੀ ਲੱਗੇ। ਕਿ ਜਿਹੜਾ ਵੀ ਬੰਦਾ ਦੇਖੋ ਹੁਣ ਪਨੀਰੀ ਕੋਈ ਲੈ ਕੇ ਜਾਊਗਾ, ਕੋਈ ਥੋੜ੍ਹੇ ਥੋੜ੍ਹੇ ਰਕਬੇ ਵਾਸਤੇ ਲੈ ਕੇ ਜਾਊਗਾ, ਅਤੇ ਉਹਨੂੰ ਥੋੜ੍ਹੀ ਜਿਹੀ ਗੁੱਛੀ ਲੈ ਕੇ ਜਾਣੀ ਆ, ਦੋ ਗੁੱਛੀਆਂ ਲੈ ਕੇ ਜਾਣੀਆਂ, ਸੋ ਉਹ ਵਧੀਆ ਪਨੀਰੀ ਲੈ ਕੇ ਜਾਏਗਾ, ਅਤੇ ਉਹਨੂੰ ਫਿਰ ਕਈ ਫਾਇਦਾ ਹੋਣਗੇ ਜੀ, ਇਹਦੇ ਵਾਸਤੇ ਸਾਨੂੰ ਵੀ ਫਾਇਦਾ ਹੋਊਗਾ।
0: ਫਾਇਦਾ ਹੋਊਗਾ, ਬਸ ਇੱਕੋ ਹੀ ਗੱਲ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ, ਜਿੱਦਾਂ ਆਪਾਂ ਸਬਜ਼ੀ ਭਾਜੀ ਮੰਡੀ 'ਚ ਲੈ ਕੇ ਜਾਂਦੇ, ਆਪਾਂ ਪੂਰੀ ਗ੍ਰੇਡਿੰਗ ਕਰਕੇ ਲੈ ਕੇ ਜਾਂਦੇ ਹਾਂ, ਹਰ ਤਰ੍ਹਾਂ ਦੇ ਇੱਕ ਆਕਾਰ ਦੇ ਫਲ ਲੈ ਕੇ ਜਾਂਦੇ ਹਾਂ, ਹੈ ਨਾ, ਰੰਗ ਰੂਪ ਉਹਨਾਂ ਦਾ, ਪਨੀਰੀ 'ਚ ਵੀ ਇਹੀ ਹੈ, ਉਹਦਾ ਕੱਦ ਕਾਠ ਜਿਹੜਾ। ਇਸ ਕਰਕੇ ਪਨੀਰੀ ਦੀ ਜਦੋਂ ਆਪਾਂ ਪਟਾਈ ਕਰਨੀ ਹੈ, ਉਦੋਂ ਧਿਆਨ ਰੱਖਣਾ ਹੈ ਕਿ ਇੱਕ ਸਾਰ ਬੂਟੇ ਜਿਹੜੇ ਹੈ, ਜਿਹੜਾ ਆਪਾਂ ਗੁੱਠਾ ਬਣਾਉਣਾ ਹੈ, ਤਾਂ ਇੱਕ ਸਾਰ ਹੋਣਾ ਚਾਹੀਦਾ, ਇੱਕ ਸਾਰ
1: ਹੋਣ, ਜੜ੍ਹਾਂ ਵਗੈਰਾ ਨਾ ਟੁੱਟੀਆਂ ਹੋਣ ਜੀ,
0: ਇਹ ਧਿਆਨ ਰੱਖਣਾ,
1: ਪਟਾਈ ਕਰਨੀ ਹੈਗੀ ਹੈ ਨਾ, ਤਾਂ ਹੀ ਕਹਿੰਦੇ ਖਾਦ ਬਹੁਤ
0: ਖਾਦ,
1: ਤਾਂ ਕਿ ਜਦੋਂ ਪਟਾਈ ਕਰਨ ਲੱਗਿਆ ਨਾ ਫਿਰ ਸਮੱਸਿਆ ਨਹੀਂ ਆਊਗੀ, ਆਪਾਂ ਸੌਖੇ ਪੱਟੇ ਜਾਣਗੇ।
0: ਪਨੀਰੀ ਦੀ ਖਾਦ ਇਹਦੇ 'ਚ ਬਹੁਤ ਵੱਡਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੋਮਾ ਹੈ, ਪਨੀਰੀਆਂ ਦੇ ਵਿੱਚ ਜੇ ਤੁਹਾਡੇ ਕੋਲ ਤਿਆਰ ਢੇਰ ਹੈ, ਅਤੇ ਫਿਰ ਦੇਖੋ ਪਨੀਰੀ ਦਾ ਕੰਮ ਕਰਨ ਦਾ ਸਵਾਦ ਅਲੱਗ ਹੀ ਹੈ।
1: ਆਮ ਖੇਤ ਨੂੰ ਥੋੜ੍ਹਾ ਉੱਚਾ ਰੱਖੋ,
0: ਹਾਂ,
1: ਤਾਂ ਕਿ ਕੋਈ ਆਪਾਂ ਪਾਣੀ ਦੀ ਨਿਕਾਸੀ 'ਚ ਵੀ ਕੋਈ ਸਮੱਸਿਆ ਨਾ
0: ਵੀ ਚੱਲੀਏ ਜੀ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਬਾਹਰ ਦਿੰਦਿਆਂ ਰੱਦ ਕੀਤਾ। ਮਾਈਨਿੰਗ ਵਿਭਾਗ ਨੇ ਜ਼ਿਲ੍ਹਾ ਰੂਪਨਗਰ ਵਿਚ ਗੈਰ ਕਾਨੂੰਨੀ ਮਾਈਨਿੰਗ ਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੰਜ ਵਾਹਨਾਂ ਤੇ ਮਸ਼ੀਨਾਂ ਨੂੰ ਜ਼ਬਤ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕਾਰੀਗਰਾਂ ਦੀ ਸਹੂਲਤ ਲਈ ਇਕ ਡਿਜੀਟਲ ਮਾਰਕੀਟ ਪਲੇਸ ਕਲਾ ਅਨੁਭਵ .com ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮੋਹਾਲੀ ਵਿਖੇ ਇੰਟਰਨੈਸ਼ਨਲ ਪੰਜਾਬ ਪਲਾਸਟਿਕ ਐਕਸ਼ਨ ਸਮਿਟ 2026 ਦਾ ਆਯੋਜਨ। ਪਲਾਸਟਿਕ ਰਹਿੰਦ ਖੁਰਦ ਦੇ ਵਿਗਿਆਨਕ ਨਿਪਟਾਰੇ ਤੇ ਜ਼ੋਰ ਦਿੱਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਤੇਜ਼ ਹਵਾਵਾਂ ਤੇ ਬਿਜਲੀ ਚਮਕਣ ਨਾਲ ਮੀਂਹ ਦੀ ਪੇਸ਼ਣਗੋਈ ਕੀਤੀ ਹੈ। ਭਾਰਤ ਦੇ ਉਦੇਵੀਰ ਸਿੱਧੂ ਨੇ ਸਿਮਰ ਦੇ ਕਾਹਿਰਾ ਵਿਚ ISS ਵਿਸ਼ਵ ਕੱਪ ਵਿਚ ਮਰਦਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਬੈਡਮਿੰਟਨ ਵਿਚ ਭਾਰਤ ਦੀ ਅਨਮੋਲ ਖੜਬ ਨੇ ਤੁਰਕੀ ਇੰਟਰਨੈਸ਼ਨਲ ਚੈਲੰਜ ਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ। ਅਤੇ ਕ੍ਰਿਕਟ ਵਿਚ ਭਾਰਤ ਨੇ ਇੰਦੌਰ ਵਿਚ ਤੀਜੇ 2020 ਇੰਟਰਨੈਸ਼ਨਲ ਮੈਚ ਵਿਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਤੇ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 7:02 ਹੋ ਰਹੇ ਨੇ। ਹੁਣ ਪੇਸ਼ ਕਰਨ ਜਾ ਰਿਹਾ ਪ੍ਰੋਗਰਾਮ ਸੋਹਣੀ ਸਵੇਰ।

ਕੁਦਰਤ ਦੀਆਂ ਮਿਹਰਬਾਨੀਆਂ, ਰੱਬ ਦੀਆਂ ਰਹਿਮਤਾਂ ਦਾ ਸ਼ੁਕਰ ਮਨਾਈਏ। ਜੋ ਕੁਝ ਉਸਨੇ ਬਖਸ਼ਿਆ ਹੈ ਉਸ ਵਿੱਚ ਖੁਸ਼ ਰਹੀਏ ਤੇ ਹਰ ਪਲ ਨੂੰ ਖੂਬਸੂਰਤ ਬਣਾਈਏ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਹੱਸਦਾ ਵੱਸਦਾ ਰਹੇ ਤੁਹਾਡਾ ਪਰਿਵਾਰ। ਤੇ ਲਓ ਜੀ, ਨਵੀਂ ਸਵੇਰ ਦੇ ਇਸ ਪਿਆਰੇ ਜਿਹੇ ਵੇਲੇ ਹੁਣ ਵੇਲਾ ਹੋ ਚੁੱਕਿਆ ਤੁਹਾਡੀ ਮਨ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦਾ। ਸਵੇਰ ਦਾ ਜਿਹੜਾ ਸਮਾਂ ਹੁੰਦਾ ਹੈ ਨਾ ਜੀ, ਇਹ ਕੁਝ ਖਾਸ ਹੀ ਹੁੰਦਾ। ਨਵੇਂ ਦਿਨ ਦੀ ਨਵੀਂ ਉਮੀਦ, ਮਨ ਵਿੱਚ ਨਵੇਂ ਖਿਆਲ ਤੇ ਕੁਝ ਚੰਗਾ ਕਰਨ ਦਾ ਇੱਕ ਨਵਾਂ ਮੌਕਾ ਤੇ ਜਜ਼ਬਾ। ਹਰ ਕਿਸੇ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਸਾਰਿਆਂ ਲਈ ਚੰਗਾ ਹੋਵੇ, ਸਾਡੇ ਕਰਕੇ ਕਿਸੇ ਹੋਰ ਦੇ ਚਿਹਰੇ ਤੇ ਮੁਸਕਾਨ ਆਵੇ। ਤਾਂ ਫਿਰ ਜੀ, ਹੁਣ ਸਾਡੀ ਵੀ ਇਹੀ ਕੋਸ਼ਿਸ਼ ਹੈ ਇਸ ਪ੍ਰੋਗਰਾਮ 'ਚ। ਹੁਣ ਇਸ ਅਗਲੇ ਜਿਹੜਾ ਇੱਕ ਘੰਟਾ ਹੈ, ਇਹ ਸਫ਼ਰ ਜਿਹੜਾ ਅਸੀਂ ਤੁਹਾਡੇ ਨਾਲ ਕਰਾਂਗੇ ਜੀ, ਕੁਛ ਗੱਲਾਂ ਬਾਤਾਂ ਸਾਂਝੀ ਕਰਾਂਗੇ, ਤੁਹਾਡੇ ਨਾਲ ਕੰਮ ਦੀ ਜਾਣਕਾਰੀ ਅਤੇ ਜਾਣਾਂਗੇ ਜੀ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਖਾਸ ਇਤਿਹਾਸਕ ਗੱਲਾਂ। ਨਾਲ ਦੇ ਨਾਲ ਸੁਣਾਵਾਂਗੇ ਤੁਹਾਨੂੰ ਪਿਆਰੇ ਪਿਆਰੇ ਗੀਤ ਜੋ ਤੁਹਾਡੀ ਸਵੇਰ ਜਿਹੜੀ ਹੈ ਨਾ ਉਸਨੂੰ ਹੋਰ ਵੀ ਪੋਜ਼ਿਟਿਵ ਬਣਾ ਦੇਣਗੇ ਤੇ ਖਾਸ ਬਣਾ ਦੇਣਗੇ ਜੀ। ਤਾਂ ਜੀ, ਫਿਰ ਤੁਸੀਂ ਵੀ ਬਣੇ ਰਹੋ ਆਕਾਸ਼ਵਾਣੀ ਰੇਡੀਓ ਤੇ ਸਾਡੇ ਨਾਲ। ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੇ ਨਾਲ, ਅਸੀਂ ਇਹ 'ਚ ਬਹੁਤ ਸਾਰੀਆਂ ਜਾਣਕਾਰੀ ਸ਼ੇਅਰ ਕਰਾਂਗੇ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਸੋਹਣੀ ਸਵੇਰ ਦਾ। ਫਿਰ ਹੁਣ ਕਰਦੇ ਹਾਂ ਜੀ ਆਗਾਜ਼ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਵੇਕ ਅਪ ਵੇਕ ਅਪ। ਅਸੀਂ ਵੀ ਆਪਣੇ ਲਿਸਨਰਸ ਨੂੰ ਇਹੀ ਕਹਿ ਰਹੇ ਹਾਂ ਕਿ ਉੱਠੋ ਅਤੇ ਇਸ ਨਵੇਂ ਦਿਨ ਨੂੰ ਆਪਣੇ ਨਾ ਕਰ ਲਓ। ਅਤੇ ਵੇਕ ਅਪ ਸੈੱਟ ਫਿਲਮ ਦਾ ਇਹ ਗੀਤ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ 'ਚ। ਅਤੇ ਹੁਣ ਕਹਿੰਦੇ ਨੇ ਜੀ ਕਿ ਜ਼ਿੰਦਗੀ ਵਿੱਚ ਅਸੀਂ ਜਿਸ ਵੀ ਮੁਕਾਮ 'ਤੇ ਪਹੁੰਚਦੇ ਹਾਂ ਨਾ, ਉੱਥੇ ਤੱਕ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਇਕੱਲਿਆਂ ਤੈਅ ਨਹੀਂ ਕਰਦੇ। ਅਤੇ ਇਸ ਦੇ ਨਾਲ ਹੀ ਰਲਦੀ ਮਿਲਦੀ ਜਿਹੜੇ ਸਾਡੀ ਅੱਜ ਦਾ ਜਿਹੜਾ ਸ਼ੁਭ ਵਿਚਾਰ ਹੈ ਉਹ ਵੀ ਕੁਛ ਅਜਿਹਾ ਹੀ ਹੈ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਗੱਲ 'ਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਜਿੱਥੇ ਵੀ ਪਹੁੰਚੇ ਹਾਂ ਉਹਦੇ ਪਿੱਛੇ ਪਹੁੰਚਣ ਤੱਕ ਸਾਡਾ ਸਾਥ ਕਿੰਨੇ ਦਿੱਤਾ ਹੈ। ਅਤੇ ਕਹਿੰਦੇ ਨੇ ਜ਼ਿੰਦਗੀ 'ਚ ਅਸੀਂ ਜਿਸ ਵੀ ਮੁਕਾਮ 'ਤੇ ਪਹੁੰਚਦੇ ਉੱਥੇ ਅਸੀਂ ਉਸ ਸਫ਼ਰ 'ਚ ਉਹ ਇਕੱਲਿਆਂ ਤੈਅ ਨਹੀਂ ਕਰਦੇ। ਕੋਈ ਨਾ ਕੋਈ ਸਾਨੂੰ ਰਾਹ ਜ਼ਰੂਰ ਵਿਖਾਉਂਦਾ ਹੈ, ਕੋਈ ਔਖੇ ਵੇਲੇ ਹੌਸਲਾ ਦਿੰਦਾ ਹੈ, ਅਤੇ ਕੋਈ ਸਾਡੇ 'ਤੇ ਉਸ ਵੇਲੇ ਵਿਸ਼ਵਾਸ ਕਰਦਾ ਹੈ ਜਦੋਂ ਸਾਨੂੰ ਖੁਦ 'ਤੇ ਵੀ ਯਕੀਨ ਨਹੀਂ ਹੁੰਦਾ। ਇਸ ਲਈ ਨਾ ਜ਼ਿੰਦਗੀ ਵਿੱਚ ਕਿੰਨੇ ਵੀ ਕਾਮਯਾਬ ਹੋ ਜਾਈਏ, ਉਹਨਾਂ ਲੋਕਾਂ ਨੂੰ ਕਦੇ ਨਾ ਭੁੱਲੀਏ ਜਿਨ੍ਹਾਂ ਨੇ ਸਾਡੇ ਸਫ਼ਰ ਵਿੱਚ ਆਪਣਾ ਯੋਗਦਾਨ ਪਾਇਆ। ਇਹੀ ਅੱਜ ਦਾ ਸ਼ੁਭ ਵਿਚਾਰ ਕਹਿੰਦਾ ਜੀ, ਕਿਉਂਕਿ ਸਾਡੀ ਕਾਮਯਾਬੀ ਜਿਹੜੀ ਹੈ ਨਾ ਉਹ ਭਾਵੇਂ ਸਾਡੇ ਨਾਂ ਨਾਲ ਜਾਣੀ ਜਾਂਦੀ ਹੈ, ਪਰ ਉਸਦੇ ਪਿੱਛੇ ਕਈ ਸਾਰੇ ਲੋਕਾਂ ਦੀਆਂ ਦੁਆਵਾਂ, ਸਾਥ ਅਤੇ ਹੌਸਲਾ ਹੁੰਦਾ ਹੈ। ਤਾਂ ਜੀ ਅੱਜ ਨਾ ਫਿਰ ਇੱਕ ਵਾਰ ਉਹਨਾਂ ਲੋਕਾਂ ਨੂੰ ਜ਼ਰੂਰ ਤੁਸੀਂ ਯਾਦ ਕਰਿਓ ਜਿਨ੍ਹਾਂ ਦਾ ਸਾਥ ਤੁਹਾਡੀ ਜ਼ਿੰਦਗੀ 'ਚ ਰਿਹਾ ਹੈ, ਅਤੇ ਨਾਲ ਦੇ ਨਾਲ ਜਿਨ੍ਹਾਂ ਨੇ ਤੁਹਾਨੂੰ ਦੁਆਵਾਂ ਦਿੱਤੀਆਂ ਨੇ ਉਹਨਾਂ ਦਾ ਨਾ ਦਿਲੋਂ ਸ਼ੁਕਰਗੁਜ਼ਾਰ ਹੋਇਓ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਥੇ ਤੱਕ ਪਹੁੰਚੇ ਹਾਂ। ਅਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਇਸੀ ਤਰ੍ਹਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਅਸੀਂ ਕਰਾਂਗੇ। ਹੁਣ ਵੇਲੇ ਇੱਕ ਹੋਰ ਪਿਆਰੇ ਜਿਹੇ ਗੀਤ ਸੁਣਨ ਦਾ।

ਬਿਲਕੁਲ ਜੀ, ਬਹੁਤ ਸੋਹਣਾ ਗੀਤ ਤੁਸੀਂ ਇੰਜੋਏ ਕੀਤਾ ਪ੍ਰਭ ਗਿੱਲ ਦੀ ਆਵਾਜ਼ 'ਚ ਪ੍ਰੋਗਰਾਮ ਸੋਹਣੀ ਸਵੇਰ 'ਚ। ਅਤੇ ਇਸ ਸੋਹਣੇ ਸਫ਼ਰ 'ਚ ਮੈਂ ਤੁਹਾਡੀ ਦੋਸਤ ਹਾਂ ਜੀ ਸ਼ਬਦਾਂ ਤੁਹਾਡੇ ਨਾਲ। ਅਤੇ ਜੀ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਸ਼ਾਰਦੀਏ ਨਵਰਾਤਰਿਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ, ਅਤੇ ਅੱਜ ਨਵਰਾਤਰੇ ਦਾ ਦੂਜਾ ਦਿਨ ਹੈ ਜੋ ਕਿ ਮਾਂ ਬ੍ਰਹਮਚਾਰਿਣੀ ਨੂੰ ਸਮਰਪਿਤ ਹੈ। ਮਾਂ ਬ੍ਰਹਮਚਾਰਿਣੀ ਨੂੰ ਤਪੱਸਿਆ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਮਨ ਵਿੱਚ ਵਿਸ਼ਵਾਸ ਅਤੇ ਇਰਾਦੇ ਪੱਕੇ ਹੋਣ ਤਾਂ ਔਖੇ ਰਾਹ ਵੀ ਜਿਹੜੇ ਨੇ ਨਾ ਉਹ ਆਸਾਨ ਹੋ ਸਕਦੇ ਨੇ। ਇਹਨਾਂ ਦਿਨਾਂ 'ਚ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਵਰਤ ਰੱਖਦੇ ਨੇ, ਫਾਸਟਿੰਗ ਕਰਦੇ ਨੇ। ਵਰਤ ਰੱਖਣ ਦਾ ਜਿਹੜਾ ਮਕਸਦ ਹੈ ਉਹ ਸਿਰਫ ਖਾਣ ਪੀਣ ਅਤੇ ਇਸ ਤੋਂ ਪਰਹੇਜ ਜਿਹੜਾ ਖਾਣ ਪੀਣ ਦਾ ਵਰਤ ਜਿਹੜਾ ਉਹਦੇ ਪ੍ਰਤੀ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ, ਸਗੋਂ ਆਪਣੇ ਮਨ ਅਤੇ ਵਿਹਾਰ ਵਿੱਚ ਸੰਜਮ ਲਿਆਉਣਾ। ਇਸ ਲਈ ਨਾ ਵਰਤ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣਾ, ਲੋੜ ਮੁਤਾਬਕ ਪਾਣੀ ਪੀਣਾ ਅਤੇ ਜਿਹੜੇ ਫੂਡਸ ਨੇ ਵਰਤ 'ਚ ਜੋ ਵੀ

ਖਾਣਾ ਅਸੀਂ ਲੈਂਦੇ ਹਾਂ, ਪੌਸ਼ਟਿਕ ਭੋਜਨ ਨੂੰ ਆਪਣੀ ਰੂਟੀਨ ਵਿੱਚ ਸ਼ਾਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਹੈ ਤਾਂ ਜੀ ਉਹ ਵਰਤ ਰੱਖਣ ਤੋਂ ਪਹਿਲਾਂ ਡਾਕਟਰਸ ਦੀ ਜਿਹੜੀ ਐਡਵਾਈਸ ਉਹ ਜ਼ਰੂਰ ਲੈਣ। ਅਤੇ ਜੀ ਇਸ ਨਵਰਾਤਰੀ ਇੱਕ ਸੰਕਲਪ ਹੋਰ ਵੀ ਕਰੀਏ, ਜਿਵੇਂ ਅਸੀਂ ਆਪਣੇ ਮਨ ਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਆਪਣੇ ਬੋਲਾਂ ਵਿੱਚ ਮਿਠਾਸ ਅਤੇ ਆਪਣੇ ਵਿਹਾਰ ਵਿੱਚ ਨਮਰਤਾ ਵੀ ਲਿਆਈਏ। ਕਿਸੇ ਦੀ ਮਦਦ ਕਰ ਸਕੀਏ, ਕਿਸੇ ਦਾ ਦਿਲ ਨਾ ਦਿਖਾਈਏ ਅਤੇ ਹਰ ਦਿਨ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ। ਸ਼ਾਇਦ ਇਹੀ ਭਗਤੀ ਦਾ ਉਹ ਰੂਪ ਹੈ ਜੋ ਸਾਡੇ ਆਲੇ ਦੁਆਲੇ ਵੀ ਖੁਸ਼ੀਆਂ ਵੰਡਦਾ ਹੈ। ਤਾਂ ਜੀ ਇਸੇ ਸ਼ਰਧਾ, ਵਿਸ਼ਵਾਸ ਅਤੇ ਪੋਜ਼ੀਟਿਵ ਸੋਚ ਦੇ ਨਾਲ ਪ੍ਰੋਗਰਾਮ 'ਚ ਵੱਧਦੇ ਹਾਂ ਅੱਗੇ, ਕਿਉਂਕਿ

ਅਹਿਮ ਸ਼ਖਸੀਅਤ ਦੀ ਜਿਹਨਾਂ ਨੂੰ ਯਾਦ ਕਰਨਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ। ਹੁਣ ਅੱਜ ਤੁਸੀਂ ਜਾਣਦੇ ਹੋ ਕਿ 12 ਅਕਤੂਬਰ ਹੈ ਅਤੇ ਅੱਜ ਦਾ ਜਿਹੜਾ ਦਿਨ ਹੈ ਉਹ ਡਾਕਟਰ ਰਾਮ ਮਨੋਹਰ ਲੋਹੀਆ ਦੀ ਬਰਸੀ ਹੈ ਜੀ, ਡੈਥ ਐਨਵਰਸਰੀ ਹੈ। ਅਤੇ 23 ਮਾਰਚ ਸੰਨ 1910 ਨੂੰ ਉੱਤਰ ਪ੍ਰਦੇਸ਼ ਦੇ ਅਕਬਰਪੁਰ ਵਿੱਚ ਜਨਮੇ ਡਾਕਟਰ ਲੋਹੀਆ, ਇੱਕ ਆਜ਼ਾਦੀ ਗੁਲਾਟੀ, ਸਮਾਜਵਾਦੀ ਚਿੰਤਕ ਅਤੇ ਸਿਆਸਤਦਾਨ ਸਨ। ਉਹਨਾਂ ਨੇ ਵਿਦੇਸ਼ 'ਚ ਦੱਸਿਆ ਜਾਂਦਾ ਹੈ ਕਿ ਉੱਚ ਸਿੱਖਿਆ ਹਾਸਲ ਕੀਤੀ ਪਰ ਆਪਣੀ ਸੋਚ ਅਤੇ ਆਪਣੀ ਜ਼ਿੰਦਗੀ ਨੂੰ ਦੇਸ਼ ਦੇ ਲੋਕਾਂ ਦੀ ਭਲਾਈ ਨਾਲ ਜੋੜ ਕੇ ਰੱਖਿਆ। ਆਜ਼ਾਦੀ ਦੇ ਸੰਘਰਸ਼ ਦੌਰਾਨ ਨਾ ਦੱਸਿਆ ਜਾਂਦਾ ਕਿ ਉਹਨਾਂ ਨੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕੀਤਾ ਅਤੇ ਇਸ ਕਾਰਨ ਕੈਦ ਵੀ ਕੱਟੀ। ਆਜ਼ਾਦੀ ਤੋਂ ਬਾਅਦ ਜੀ ਉਹ ਦੱਸਿਆ ਜਾਂਦਾ ਹੈ ਕਿ ਸਮਾਜਿਕ ਨਾ ਬਰਾਬਰੀ, ਜਾਤ ਪਾਤ ਅਤੇ ਭੇਦਭਾਵ ਅਤੇ ਔਰਤਾਂ ਨਾਲ ਹੁੰਦੀ ਜਿਹੜੀ ਬੇਇਨਸਾਫੀ ਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਅਤੇ ਚੱਕਦੇ ਰਹੇ। ਉਹਨਾਂ ਦਾ ਜਿਹੜਾ ਮੰਨਣਾ ਸੀ ਕਿ ਦੇਸ਼ ਦੀ ਜਿਹੜੀ ਤਰੱਕੀ ਹੈ ਨਾ ਉਸਦਾ ਅਸਲ ਮਤਲਬ ਉਦੋਂ ਹੈ ਜਦੋਂ ਸਮਾਜ ਦੇ ਹਰ ਵਰਗ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਮਿਲੇ। ਅਤੇ ਜੀ ਡਾਕਟਰ ਲੋਹੀਆ ਦੇ ਜੀਵਨ ਤੋਂ ਸਾਨੂੰ ਇੱਕ ਅਹਿਮ ਸਿੱਖਿਆ ਮਿਲਦੀ ਹੈ। ਸਮਾਜ ਵਿੱਚ ਤਬਦੀਲੀ ਲਿਆਉਣ ਲਈ ਸਿਰਫ ਗੱਲਾਂ ਕਰਨੀਆਂ ਕਾਫੀ ਨਹੀਂ, ਸਗੋਂ ਆਪਣੇ ਵਿਚਾਰਾਂ ਤੇ ਅਮਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਆਲੇ ਦੁਆਲੇ ਹੁੰਦੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਨਾ, ਤੇ ਹਰ ਇਨਸਾਨ ਨੂੰ ਬਰਾਬਰ ਸਤਿਕਾਰ ਦਈਏ ਤੇ ਕਿਸੇ ਲੋੜਵੰਦ ਦੀ ਮਦਦ ਲਈ ਅੱਗੇ ਆਈਏ, ਤਾਂ ਇਹ ਵੀ ਇੱਕ ਬਿਹਤਰ ਸਮਾਜ ਬਣਾਉਣ ਦਾ ਸਾਡਾ ਜਿਹੜਾ ਯੋਗਦਾਨ ਹੈ ਉਹ ਹੋਵੇਗਾ ਜੀ। ਤੇ 12 ਅਕਤੂਬਰ ਦਾ ਦਿਨ ਜਿਹੜਾ ਹੈ ਇਸ ਦਿਨ ਬਰਸੀ ਜਿਹੜੀ ਹੈ ਮਨਾਈ ਜਾ ਰਹੀ, ਡੈਥ ਐਨਵਰਸਰੀ, ਪਰ ਬਰਾਬਰੀ, ਨਿਆਂ ਅਤੇ ਲੋਕ ਭਲਾਈ ਨਾਲ ਜੁੜੇ ਜਿਹੜੇ ਰਾਮ ਮਨੋਹਰ ਲੋਹੀਆ ਜੀ ਦੇ ਵਿਚਾਰ ਸਨ ਉਹ ਅੱਜ ਵੀ ਸਾਨੂੰ ਸੋਚਣ ਲਈ ਜਿਹੜੇ ਨੇ ਨਾ ਉਹ ਪ੍ਰੇਰਿਤ ਕਰ ਰਹੇ ਨੇ। ਅਤੇ ਫਿਰ ਆਓ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਸੋਚ ਹੈ, ਸਾਡੇ ਜਿਹੜੇ ਕੰਮ ਨੇ, ਉਹ ਵੀ ਇਸੇ ਤਰ੍ਹਾਂ ਉਹਨਾਂ ਦੇ ਜੀਵਨ ਵਾਂਗ ਜਿਹੜੇ ਨੇ ਉਹ ਜ਼ਿੰਦਗੀ ਵਿੱਚ, ਕਿਸੇ ਦੀ ਜ਼ਿੰਦਗੀ ਵਿੱਚ ਜਿਹੜੇ ਨੇ ਉਹ ਬਦਲਾਵ ਲਿਆ ਸਕਣ। ਤਾਂ ਜੀ ਪ੍ਰੋਗਰਾਮ 'ਚ ਇਸੇ ਤਰ੍ਹਾਂ ਜਾਣਕਾਰੀ ਤੁਹਾਡੇ ਨਾਲ ਅੱਗੇ ਵੀ ਸਾਂਝੀ ਕਰਾਂਗੇ। ਫਿਲਹਾਲ ਸਤਿੰਦਰ ਸਰਤਾਜ ਦੀ ਆਵਾਜ਼ 'ਚ ਸੁਣੋ ਇਹ ਗੀਤ।

ਆਪਣੀ ਜਿਹੜੀ ਸੈਰ ਹੈ, ਆਪਣੀ ਸਮਰੱਥਾ ਦੇ ਮੁਤਾਬਕ ਐਕਸਰਸਾਈਜ਼ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਜਿਹੜੀ ਹੈ ਨਾ, ਉਹ ਜੋੜਾਂ ਦੀ ਸਿਹਤ ਲਈ ਮਦਦਗਾਰ ਹੋ ਸਕਦੀ ਹੈ। ਅਤੇ ਜੀ, ਅੱਜ ਦੀ ਇਹ ਜਿਹੜੀ ਗੱਲ ਹੈ ਉਹ ਸਿਰਫ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਨੂੰ ਜੋੜਾਂ ਦੀ ਸਮੱਸਿਆ ਹੈ, ਸਗੋਂ ਸਾਡੇ ਸਾਰਿਆਂ ਲਈ ਹੈ, ਕਿਉਂਕਿ ਕੰਮ ਕਦੇ ਵੀ ਖਤਮ ਨਹੀਂ ਹੋਣੇ ਜੀ ਜ਼ਿੰਦਗੀ 'ਚ, ਪਰ ਸਿਹਤ ਦਾ ਜਿਹੜਾ ਧਿਆਨ ਹੈ ਉਹ ਰੱਖਣ ਲਈ ਸਮਾਂ ਸਾਨੂੰ ਕੱਢਣਾ ਹੀ ਪੈਣਾ। ਅਤੇ ਫਿਰ ਪ੍ਰੋਗਰਾਮ 'ਚ ਇਸੇ ਤਰ੍ਹਾਂ ਹੁਣ ਅਸੀਂ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਸਭ ਤੋਂ ਪਹਿਲਾਂ ਸੁਣ ਲੈਂਦੇ ਹਾਂ ਕਿ ਗੁਰਦਾਸ ਮਾਨ ਜੀ ਆਪਣੇ ਗੀਤ 'ਚ ਕੀ ਕਹਿ ਰਹੇ ਨੇ।

ਬਿਲਕੁਲ ਜੀ, ਮੌਸਮ ਦੇ ਇਸ ਜਾਦੂ ਤੋਂ ਬਾਅਦ ਪ੍ਰੋਗਰਾਮ 'ਚ ਹੁਣ ਵੇਲਾ ਜੀ ਹੋਰ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦਾ। ਇਹ ਇਨਫੋਰਮੇਸ਼ਨ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਰਸੋਈ ਗੈਸ, ਜਿਹੜੇ ਉਪਭੋਗਤਾ ਨੇ ਉਹਨਾਂ ਲਈ ਇੱਕ ਰਿਲੀਫ, ਇੱਕ ਰਾਹਤ ਦੀ ਇਹ ਖਬਰ ਹੈ ਜੀ, ਜਿਨ੍ਹਾਂ ਨੇ ਬਾਇਓਮੈਟ੍ਰਿਕ EKYC ਦਾ ਜਿਹੜਾ ਪ੍ਰੋਸੈਸ ਹੈ ਉਹ ਸਮੇਂ ਸਿਰ ਜਿਨ੍ਹਾਂ ਦਾ ਪੂਰਾ ਨਹੀਂ ਹੋ ਸਕਿਆ ਸੀ, ਜਿਨ੍ਹਾਂ ਨੇ ਨਹੀਂ ਕਰਵਾਇਆ ਸੀ, ਉਹਨਾਂ ਲਈ ਇਹ ਖਬਰ ਬਹੁਤ ਇੰਪੋਰਟੈਂਟ ਹੈ ਜੀ ਕਿ ਹੁਣ ਇਹ EKYC ਕਰਵਾ ਕੇ ਉਹ ਦੁਬਾਰਾ ਤੋਂ ਘਰੇਲੂ ਦਰ 'ਤੇ ਜਿਹੜਾ ਗੈਸ ਸਿਲੰਡਰ ਹੈ ਉਹ ਲੈ ਸਕਦੇ ਨੇ। ਅਤੇ ਨਾਲ ਦੇ ਨਾਲ, ਕਿਉਂਕਿ ਪਹਿਲਾਂ ਕੀ ਸੀ ਕਿ ਜਦੋਂ EKYC ਨਹੀਂ ਹੋਈ ਸੀ ਅਤੇ ਜਿਹੜੇ ਉਪਭੋਗਤਾ ਨੇ ਉਹ ਕਮਰਸ਼ੀਅਲ ਰੇਟ 'ਤੇ ਉਹਨਾਂ ਨੂੰ ਮਹਿੰਗਾ ਸਿਲੰਡਰ ਖਰੀਦਣਾ ਪੈਣਾ ਸੀ। ਅਤੇ ਹੁਣ ਜਿਹੜੀ ਤੁਹਾਨੂੰ ਇੱਥੇ ਜਾਣਕਾਰੀ ਦੇਵੀ ਕਿ EKYC ਕਰਵਾਉਣ ਦੇ ਲਈ ਪਹਿਲਾਂ 30 ਸਤੰਬਰ ਦਾ ਜਿਹੜੀ ਲਾਸਟ ਡੇਟ ਹੈ ਉਹ ਤੈਅ ਕੀਤੀ ਗਈ ਸੀ, ਅਤੇ ਹੁਣ ਇਸ ਡੈਡਲਾਈਨ ਜਿਹੜੀ ਡੈਡਲਾਈਨ ਸੀ ਇਹ ਬੀਤਣ ਤੋਂ ਬਾਅਦ EKYC ਵਾਲੇ ਜਿਹੜੇ ਕਨੈਕਸ਼ਨ ਸੀ ਜਿਹਨੇ ਨਹੀਂ ਕਰਵਾਈ ਸੀ ਉਹ ਬਲੌਕ ਕਰ ਦਿੱਤੇ ਗਏ ਸੀ। ਇਸ ਦੇ ਚਲਦਿਆਂ ਜਿਹੜੇ ਉਪਭੋਗਤਾ ਸੀ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀ, ਅਤੇ ਇਸ ਕਰਕੇ ਹੁਣ ਇਹ ਜਾਣਕਾਰੀ ਬਹੁਤ ਇੰਪੋਰਟੈਂਟ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ EKYC ਦਾ ਪ੍ਰੋਸੈਸ ਪੂਰਾ ਨਹੀਂ ਕੀਤਾ ਸੀ, ਸਮੇਂ ਸਿਰ ਨਹੀਂ ਪੂਰਾ ਕਰ ਪਾਏ ਸੀ ਡੈਡਲਾਈਨ ਤੱਕ, ਉਹ ਹੁਣ ਇਸ ਪ੍ਰੋਸੈਸ ਨੂੰ ਪੂਰਾ ਕਰਕੇ ਅਤੇ ਜਿਹੜਾ ਉਹ ਆਪਣਾ ਸਿਲੰਡਰ ਜਿਹੜਾ ਰੇਟ ਹੈ ਉਸ ਰੇਟ 'ਤੇ ਹੀ ਲੈ ਸਕਦੇ ਨੇ। ਅਤੇ ਫਿਲਹਾਲ ਇਨਫੋਰਮੇਸ਼ਨ ਅੱਗੇ ਵੀ ਹੋਰ ਅਸੀਂ ਤੁਹਾਡੇ ਨਾਲ ਪ੍ਰੋਗਰਾਮ 'ਚ ਹਾਲੇ ਸ਼ੇਅਰ ਕਰਨੀ ਹੈ, ਤੁਸੀਂ ਬਣੇ ਰਹੋ ਜੀ ਸਾਡੇ ਨਾਲ। ਅਤੇ ਫਿਲਹਾਲ ਹੁਣ ਸੁਣੋ ਅਖਿਲ ਦੀ ਆਵਾਜ਼ ਜਾਏਗੀ।

ਅਖਿਲ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਰਹੇ ਸੀ ਜੀ ਬਹੁਤ ਪਿਆਰਾ ਜਿਹਾ ਗੀਤ। ਅਤੇ ਹੁਣ ਇੱਕ ਹੋਰ ਜ਼ਰੂਰੀ ਜਾਣਕਾਰੀ ਜੋ ਕਿ ਹੈ ਡਿਜੀਟਲ ਸੁਰੱਖਿਆ ਨਾਲ ਜੁੜੀ ਹੋਈ, ਕਿਉਂਕਿ ਅਸੀਂ ਸਾਰੇ ਅੱਜ ਕੱਲ੍ਹ ਡਿਜੀਟਲ ਹੋ ਚੁੱਕੇ ਹਾਂ ਅਤੇ ਫੋਨ ਤੋਂ ਬਿਨਾਂ ਤਾਂ ਅਸੀਂ ਰਹਿ ਹੀ ਨਹੀਂ ਸਕਦੇ। ਅਤੇ ਜੇਕਰ ਅਸੀਂ ਕਿਸੇ ਨਾਲ ਗੱਲ ਕਰਨੀ ਹੈ ਉਹਦਾ ਜ਼ਰੀਆ ਇੱਕ ਵਟਸਐਪ ਵੀ ਹੈ, ਪਰ ਵਟਸਐਪ ਦੇ ਰਾਹੀਂ ਨਾ ਇੱਕ ਸਕੈਮ ਬਹੁਤ ਤੇਜ਼ੀ ਨਾਲ ਵੱਧ ਰਿਹਾ। ਅੱਜ ਕੱਲ੍ਹ ਵਟਸਐਪ ਲਿੰਕਿੰਗ ਸਕੈਮ ਰਾਹੀਂ ਲੋਕਾਂ ਦੇ ਖਾਤਿਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਨਾ ਉਹ ਸਕੈਮਰਸ ਵੱਲੋਂ ਕੀਤੀ ਜਾ ਰਹੀ ਹੈ। ਅਤੇ ਠੱਗ ਨਾ ਇਸ ਦੌਰਾਨ ਜਦੋਂ ਇਹ ਸਕੈਮ ਦਾ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਨੇ ਅਤੇ ਉਹ ਕੋਈ ਕਿਊ ਆਰ ਕੋਡ ਸਕੈਨ ਕਰਨ ਦੇ ਲਈ ਭੇਜ ਸਕਦੇ ਨੇ ਤੁਹਾਨੂੰ ਵਟਸਐਪ 'ਤੇ, ਜਾਂ ਫਿਰ ਕੋਈ ਲਿੰਕ ਜਿਹੜਾ ਤੁਹਾਨੂੰ ਸੈਂਡ ਕੀਤਾ ਜਾ ਸਕਦਾ ਉਹ ਵੀ ਕਿਸੇ ਅਨਨੋਨ ਨੰਬਰ ਤੋਂ। ਹੁਣ ਵਟਸਐਪ 'ਤੇ ਕਈ ਵਾਰ ਕਈ ਮੈਸੇਜਸ ਆ ਜਾਂਦੇ ਨੇ ਅਤੇ ਕਈ ਵਾਰੀ ਨਾ ਐਕਸਾਈਟਡ ਹੋ ਕੇ ਅਸੀਂ ਉਸ ਮੈਸੇਜ ਨੂੰ ਖੋਲ੍ਹ ਲੈਂਦੇ ਹਾਂ, ਉਸ ਲਿੰਕ ਨੂੰ ਕਲਿੱਕ ਕਰ ਦਿੰਦੇ ਹਾਂ ਅਤੇ ਉਹੀ ਗਲਤੀ ਸਾਡੇ ਲਈ ਮੁਸੀਬਤ ਬਣ ਸਕਦੀ ਹੈ। ਕੋਈ ਲਿੰਕ ਜਦੋਂ ਅਸੀਂ ਖੋਲ੍ਹਦੇ ਹਾਂ ਜਾਂ ਫਿਰ ਕੋਈ ਓ ਟੀ ਪੀ ਆਉਂਦਾ ਹੈ, ਕੋਈ ਕੋਡ ਦਰਜ ਕਰਦੇ ਹਾਂ, ਤਾਂ ਇਸ ਤਰ੍ਹਾਂ ਤੁਹਾਡੇ ਜਿਹੜੇ ਵਟਸਐਪ ਨੂੰ ਕਿਸੇ ਹੋਰ ਡਿਵਾਈਸ ਦੇ ਨਾਲ ਜੋੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਸਕੈਮਰਸ ਵੱਲੋਂ ਕੀਤੀ ਜਾਂਦੀ ਹੈ। ਇਸ ਲਈ ਜੀ ਯਾਦ ਰੱਖੋ ਤੁਸੀਂ ਕਿ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਹੀਂ ਕਰਨਾ, ਕਿਸੇ ਦੇ ਕਹਿਣ 'ਤੇ ਵੀ ਅਸੀਂ ਕਿਊ ਆਰ ਕੋਡ ਐਵੇਂ ਨਹੀਂ ਸਕੈਨ ਕਰਨਾ ਆਪਣੇ ਵਟਸਐਪ ਲਿੰਕ। ਜੇਕਰ ਤੁਹਾਨੂੰ ਵਟਸਐਪ 'ਤੇ ਕੋਈ ਲਿੰਕ ਆ ਰਿਹਾ, ਕੋਈ ਓ ਟੀ ਪੀ ਆ ਰਿਹਾ, ਜਿਹੜਾ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਸ਼ੱਕੀ ਲੱਗ ਰਿਹਾ, ਓ ਟੀ ਪੀ ਜਾਂ ਵੈਰੀਫਿਕੇਸ਼ਨ ਕੋਡ ਕਿਸੇ ਨਾਲ ਵੀ ਤੁਸੀਂ ਸਾਂਝਾ ਨਹੀਂ ਕਰਨਾ ਅਤੇ ਲਿੰਕ 'ਤੇ ਬਿਲਕੁਲ ਵੀ ਕਲਿੱਕ ਨਹੀਂ ਕਰਨਾ, ਖਾਸ ਤੌਰ 'ਤੇ ਜੇਕਰ ਅਨਨੋਨ ਨੰਬਰ ਤੋਂ ਆਵੇ। ਸਮੇਂ ਸਮੇਂ 'ਤੇ ਆਪਣੇ ਵਟਸਐਪ ਦੀਆਂ ਜਿਹੜੀ ਸੈਟਿੰਗਸ ਨੇ ਉਸ ਵਿੱਚ ਲਿੰਕ ਡਿਵਾਈਸਿਸ ਖੋਲ੍ਹ ਕੇ ਜਾਂਚ ਕਰੋ ਕਿ ਕੋਈ ਅਣਜਾਣ ਡਿਵਾਈਸ ਜਾਂ ਫਿਰ ਲਿੰਕ ਜਿਹੜਾ ਉਹ ਤੁਹਾਡੇ ਵਟਸਐਪ ਦੇ ਵਿੱਚ ਤੁਹਾਡੇ ਨਾਲ ਲਿੰਕ 'ਤੇ ਨਹੀਂ ਹੈਗਾ। ਤੁਸੀਂ ਇਹ ਵਟਸਐਪ ਦੀ ਸੈਟਿੰਗਸ ਦੇ ਵਿੱਚ ਜਾ ਕੇ ਵੇਖ ਸਕਦੇ ਹੋ। ਅਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਡਿਜੀਟਲ ਸੁਰੱਖਿਆ ਦੇ ਕੁਝ ਪੁਆਇੰਟਸ ਨੇ ਅਤੇ ਖੋਲ੍ਹ ਕੇ ਜਾਂਚ ਜ਼ਰੂਰ ਕਰੋ ਕਿ ਕੋਈ ਅਣਜਾਣ ਡਿਵਾਈਸ ਤੁਹਾਡੇ ਨਾਲ ਲਿੰਕ ਨਹੀਂ ਹੈ, ਅਤੇ ਜੇਕਰ ਹੋਵੇ ਤਾਂ ਉਸਨੂੰ ਤੁਰੰਤ ਤੁਸੀਂ ਉੱਥੋਂ ਹੀ ਲੌਗ ਆਊਟ ਕਰ ਦਿਓ। ਅਤੇ ਜੀ ਇਸ ਗੱਲ

ਨੂੰ ਹਮੇਸ਼ਾ ਤੁਸੀਂ ਯਾਦ ਰੱਖੋ ਕਿ ਮੁਫਤ ਕਮਾਈ ਦਾ ਜਿਹੜਾ ਲਾਲਚ ਹੈ ਜਾਂ ਫਿਰ ਜਲਦ ਵਿੱਚ ਕੋਈ ਵੀ ਕੰਮ ਕਰਨ ਦਾ ਜਿਹੜਾ ਦਬਾਅ ਹੈ, ਪਹਿਲਾਂ ਜਾਂਚੋ ਫਿਰ ਹੀ ਇਹਨਾਂ ਸਾਰੀਆਂ ਗੱਲਾਂ 'ਤੇ ਜਿਹੜਾ ਉਹ ਤੁਸੀਂ ਭਰੋਸਾ ਕਰੋ, ਕਿਉਂਕਿ ਥੋੜ੍ਹੀ ਜਿਹੀ ਜਿਹੜੀ ਸਾਵਧਾਨੀ ਹੈ ਨਾ, ਉਹ ਨਿੱਜੀ ਜਾਣਕਾਰੀ ਸਾਡੀ ਜਿਹੜੀ ਹੈ ਉਸਨੂੰ ਠੱਗਾਂ ਤੋਂ ਬਚਾ ਸਕਦੀ ਹੈ। ਅਤੇ ਇਸ ਪੁਆਇੰਟ ਨੂੰ ਤੁਸੀਂ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ। ਫਿਲਹਾਲ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇੰਜੋਏ ਕਰੋ ਗੀਤ।

ਬਿਲਕੁਲ ਜੀ, ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇੰਜੋਏ ਕਰ ਰਹੇ ਸੀ ਜੀ ਇਹ ਗੀਤ, ਅਤੇ ਹੁਣ ਜਿਹੜੀ ਘੜੀ ਦੀਆਂ ਸੁਣਿਆ ਨੇ ਨਾ ਉਹ ਇਸ਼ਾਰਾ ਕਰ ਰਹੀਆਂ ਨੇ ਤੁਹਾਡੇ ਤੋਂ ਇਜਾਜ਼ਤ ਲੈਤਾ, ਅਤੇ ਪ੍ਰੋਗਰਾਮ 'ਚ ਅੱਜ ਉਮੀਦ ਹੈ ਕਿ ਅੱਜ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੀ ਸਵੇਰ ਨੂੰ ਕੁਝ ਹੋਰ ਖੂਬਸੂਰਤ ਬਣਾ ਕੇ ਗਈਆਂ ਹੋਣਗੀਆਂ, ਅਤੇ ਗੀਤਾਂ ਨੇ ਵੀ ਤੁਹਾਡੇ ਮਨ ਨੂੰ ਸਕੂਨ ਦਿੱਤਾ ਹੋਵੇਗਾ। ਜਾਂਦੇ ਜਾਂਦੇ ਬਸ ਇੰਨੀ ਗੱਲ ਯਾਦ ਰੱਖਿਓ ਕਿ ਜ਼ਿੰਦਗੀ ਕਹਿੰਦੇ ਨੇ ਹਰ ਰੋਜ਼ ਸਾਨੂੰ ਕੁਝ ਨਾ ਕੁਝ ਨਵਾਂ ਕਰਨ ਦਾ ਮੌਕਾ, ਸਾਨੂੰ ਚਾਂਸ ਜਿਹੜਾ ਉਹ ਜ਼ਰੂਰ ਦਿੰਦੀ ਹੈ, ਪਰ ਇਟਸ ਆਲ ਅਪ ਟੂ ਅਸ ਕਿ ਅਸੀਂ ਇਸ ਚਾਂਸ ਨੂੰ ਕਿਵੇਂ ਗ੍ਰੈਬ ਕਰਨਾ, ਅਤੇ ਕਿਸੇ ਨਾਲ ਪਿਆਰ ਨਾਲ ਗੱਲ ਕਰਨੀ, ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣੀ, ਇਹ ਬਹੁਤ ਕੁਝ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਅਸੀਂ ਆਪਣੀ ਜ਼ਿੰਦਗੀ 'ਚ ਅਪਣਾ ਕੇ ਆਪਣੇ ਦਿਨ ਨੂੰ ਹੋਰ ਖਾਸ ਬਣਾ ਸਕਦੇ ਹਾਂ, ਅਤੇ ਆਪਣੇ ਜੀਵਨ ਨੂੰ ਵੀ ਹੋਰ ਖਾਸ ਬਣਾ ਸਕਦੇ ਹਾਂ। ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਤੁਹਾਡੇ ਪਰਿਵਾਰ ਜਿਹੜੇ ਨੇ, ਤੁਹਾਡਾ ਪਰਿਵਾਰ ਜਿਹੜਾ ਉਹ ਹੱਸਦਾ ਵੱਸਦਾ ਰਹੇ, ਅਤੇ ਤੁਸੀਂ ਚੰਗੇ ਕੰਮ 'ਤੇ ਚੜ੍ਹਦੀ ਕਲਾ 'ਚ ਰਹੋ, ਇਹੀ ਸਾਡੀ ਕਾਮਨਾ ਹੈ ਫਿਲਹਾਲ। ਹੁਣ ਇਸੇ ਦੇ ਨਾਲ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਇਸ ਆਖਰੀ ਗੀਤ ਦੇ ਨਾਲ ਇਜਾਜ਼ਤ ਦਿਓ, ਅਤੇ ਜੁੜੇ ਰਹੋ ਆਕਾਸ਼ਵਾਣੀ ਰੇਡੀਓ ਦੇ ਨਾਲ।

0: नमस्कार, ये आकाशवाणी है। खबरां दे इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा है कि भारत के नौजवानों विच दुनिया दीयां उभरदीयां चुनौतियां लई नवें ते बेहतर हल प्रदान करन दी समर्था है। ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ 'ਤੇ 2 ਦਿਨਾਂ ਵਿੱਚ ਹੋਏ ਦੂਜੇ ਹਮਲੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਤੁਰੰਤ ਪ੍ਰਭਾਵ ਨਾਲ ਊਰਜਾ ਸਹੂਲਤਾਂ 'ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ। ਪੂਰਬੀ ਅਫਰੀਕਾ ਵਿੱਚ ਜਿਬੂਤੀ ਤੱਟ ਨੇੜੇ ਇੱਕ ਕਿਸ਼ਤੀ ਪਲਟਣ ਕਾਰਨ 139 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਭਾਰਤ ਨੇ ਤੀਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਲੈ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਦੁਨੀਆ ਦੀਆਂ ਉਭਰਦੀਆਂ ਚੁਣੌਤੀਆਂ ਲਈ ਨਵੇਂ ਅਤੇ ਬਿਹਤਰ ਹੱਲ ਪ੍ਰਦਾਨ ਕਰਨ ਦੀ ਸਮਰੱਥਾ ਮੌਜੂਦ ਹੈ। ਚੇਨਈ ਵਿੱਚ ਜੈਗੋਪਾਲ ਗਰੋਦੀਆ ਹਿੰਦੂ ਵਿਦਿਆਲਿਆ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆ ਨਵੀਆਂ ਚੁਣੌਤੀਆਂ ਦੇ ਹੱਲ ਲੱਭ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਦੇ ਨੌਜਵਾਨ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੌਰ ਨੌਜਵਾਨਾਂ ਦਾ ਹੈ। ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰ ਅਤੇ ਸਖ਼ਤ ਮਿਹਨਤ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦਾ ਭਵਿੱਖ ਵੀ ਤੈਅ ਕਰੇਗੀ।
1: ਵਿਕਸਿਤ ਭਾਰਤ ਕੇ ਲਈ ਜੋ ਨਵੇਂ ਆਈਡੀਆਜ਼ ਚਾਹੀਏ, ਜੋ ਨਵੇਂ ਸੋਲੂਸ਼ਨਸ ਚਾਹੀਏ, ਉਨਸੇ ਭਾਰਤ ਹੀ ਨਹੀਂ ਵਿਸ਼ਵ ਕਾ ਭਵਿੱਖ ਵੀ ਤੈਅ ਹੋਗਾ। ਟੁਡੇ The world is looking for solutions and you have the potential to provide those solutions.
0: ਸ਼੍ਰੀ ਮੋਦੀ ਨੇ ਰਾਸ਼ਟਰੀ ਏਕਤਾ ਅਤੇ ਅਮੀਰ ਤਮਿਲ ਸੱਭਿਆਚਾਰਕ ਵਿਰਾਸਤ ਤੇ ਵੀ ਜ਼ੋਰ ਦਿੱਤਾ। ਪੁਰਾਤਨ ਤਮਿਲ ਗ੍ਰੰਥ ਤਿਰੂਕੁਰਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮਨੁੱਖ ਨੂੰ ਬਿਹਤਰ ਜੀਵਨ ਜਾਂਚ ਅਤੇ ਲਗਾਤਾਰ ਸਿੱਖ ਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ

0: ਸਾਥੀ ਨੂੰ ਦੱਸਿਆ ਕਿ ਗਿਆਨ ਹਾਸਲ ਕਰਨ ਦੇ ਨਾਲ ਨਾਲ ਉਸ ਨੂੰ ਅਮਲ ਵਿੱਚ ਲਿਆਉਣਾ ਵੀ ਬਹੁਤ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ, ਨਵੀਨਤਾਕਾਰੀ ਸੋਚ ਅਪਣਾਉਣ ਅਤੇ ਨਿਡਰ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ ਅਤੇ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰਨ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ।
1: ਆਜ ਭਾਰਤ ਮੇਂ ਜੋ ਇਨਫਾਈਨਾਈਟ ਅਪਰਚੁਨਿਟੀ ਹੈ, ਮੈਂ ਚਾਹਤਾ ਹੂੰ ਕਿ ਹਰ ਯੁਵਾ ਆਪਣੇ ਭਵਿਸ਼ਯ ਕੋ ਉਸੀ ਬੜੇ ਕੈਨਵਾਸ ਪਰ ਦੇਖੇ, ਬਿਕੌਜ਼ ਦਿਸ ਇਜ਼ ਯੋਰ ਟਾਈਮ, ਦਿਸ ਇਜ਼ ਯੋਰ ਅਪਰਚੁਨਿਟੀ। ਮੁਝੇ ਪੂਰਾ ਵਿਸ਼ਵਾਸ ਹੈ ਹਮਾਰਾ ਇਹ ਸਪਨਾ ਪੂਰਾ ਹੋਕਰ ਰਹੇਗਾ।
0: ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਨੌਜਵਾਨ ਆਧੁਨਿਕ ਨਵੀਨਤਾ ਅਤੇ ਸਭਿਆਚਾਰਕ ਵਿਰਾਸਤ ਨੂੰ ਅਪਣਾ ਕੇ ਇੱਕ ਪ੍ਰਗਤੀਸ਼ੀਲ ਅਤੇ ਆਤਮ ਨਿਰਭਰ ਭਾਰਤ ਦੀ ਉਸਾਰੀ ਕਰਨ ਦੇ ਨਾਲ ਨਾਲ ਵਿਸ਼ਵ ਪੱਧਰ ਤੇ ਆਪਣੀ ਪਛਾਣ ਵੀ ਕਾਇਮ ਕਰ ਸਕਦੇ ਨੇ। ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਏ ਦੂਜੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਨੇ। ਸਾਊਦੀ ਫੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਕੱਲ ਹਵਾਈ ਅੱਡੇ ਤੇ ਇਕ ਮਿਸਾਇਲ ਡਿੱਗੀ ਜਿਸ ਨਾਲ ਮੁਸਾਫਰ ਹਾਲ ਵਿਚ ਅੱਗ ਲੱਗ ਗਈ। ਇਕ ਦਿਨ ਪਹਿਲਾਂ ਹੋਏ ਹਮਲੇ ਵਿਚ 13 ਲੋਕ ਮਾਰੇ ਗਏ ਅਤੇ 308 ਜ਼ਖਮੀ ਹੋ ਗਏ ਸਨ। ਯਮਨ ਦੇ ਹੂਤੀ ਬਾਗੀਆਂ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਹਵਾਈ ਕੰਪਨੀਆਂ ਅਤੇ ਮੁਸਾਫਰਾਂ ਨੂੰ ਸਾਊਦੀ ਅਰਬ ਦੇ ਹਵਾਈ ਅੱਡਿਆਂ ਦੀ ਵਰਤੋਂ ਕਰਨ ਜਾਂ ਉਥੋਂ ਦੇ ਹਵਾਈ ਖੇਤਰ ਵਿਚੋਂ ਉਡਾਣ ਭਰਨ ਵਿਰੁੱਧ ਖਬਰਦਾਰ ਕੀਤਾ ਹੈ। ਹੂਤੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੈਲਿਸਟਿਕ ਅਤੇ ਕਰੂਜ਼ ਮਿਜ਼ਾਇਲਾਂ ਦੇ ਨਾਲ ਨਾਲ ਡਰੋਨਾਂ ਦੀ ਵਰਤੋਂ ਕਰਕੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਪੂਰਬੀ ਸਾਊਦੀ ਅਰਬ ਵਿਚ ਤੇਲ ਸਹੂਲਤਾਂ ਅਤੇ ਦਮਾਮ ਹਵਾਈ ਅੱਡੇ ਤੇ ਵੀ ਹਮਲੇ ਕੀਤੇ। ਇਸ ਦੌਰਾਨ ਰਿਆਦ ਵਿਚ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਨਿਚਰਵਾਰ ਨੂੰ ਹੋਏ ਹਮਲੇ ਵਿਚ ਜ਼ਖਮੀ ਹੋਏ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਰਿਆਦ ਸਥਿਤ ਭਾਰਤੀ ਦੂਤਕਾਰ ਨੇ ਦਸਿਆ ਕਿ ਜ਼ਖਮੀ ਭਾਰਤੀ ਨਾਗਰਿਕ ਦੀ ਜ਼ਖਮਾਂ ਦੀ ਤਾਬ ਨਾ ਚਲਦਿਆਂ ਕੱਲ ਮੌਤ ਹੋ ਗਈ। ਦੂਤਕਾਰ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਵਾਪਸ ਲਿਆਉਣ ਸਮੇਤ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸ ਹਮਲੇ ਵਿਚ ਲਗਭਗ 300 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚੋਂ 10 ਭਾਰਤੀ ਨਾਗਰਿਕ ਸਨ। ਭਾਰਤੀ ਅਧਿਕਾਰੀ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਲੈਣ ਲਈ ਸਥਾਨਕ ਪ੍ਰਸ਼ਾਸਨ ਅਤੇ ਹਸਪਤਾਲਾਂ ਦੇ ਸੰਪਰਕ ਵਿਚ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਰਿਆਦ ਸਥਿਤ ਭਾਰਤੀ ਦੂਤਕਾਰ ਇਸ ਹਮਲੇ ਤੋਂ ਬਾਅਦ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਭਾਰਤੀ ਦੂਤਕਾਰ ਦੇ ਅਧਿਕਾਰੀਆਂ ਨੇ ਉਨ੍ਹਾਂ ਸਾਰੇ ਹਸਪਤਾਲਾਂ ਦਾ ਦੌਰਾ ਕੀਤਾ ਜਿੱਥੇ ਹੂਤੀ ਬਾਗੀਆਂ ਦੇ ਹਮਲੇ ਵਿਚ ਜ਼ਖਮੀ ਹੋਏ ਭਾਰਤੀ ਨਾਗਰਿਕਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਮੈਟਰੋ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਨਵੀਂ ਦਿੱਲੀ ਦੇ 6 ਮੈਟਰੋ ਸਟੇਸ਼ਨਾਂ ਤੇ ਆਵਾਜਾਈ ਅੱਜ ਸ਼ਾਮੀ 4 ਵਜੇ ਤੱਕ ਬੰਦ ਰਹੇਗੀ। ਇਹ ਸਟੇਸ਼ਨ ਨੇ ਪਟੇਲ ਚੌਕ, ਜਨਪਥ, ਰਾਜੀਵ ਚੌਕ, ਮੰਡੀ ਹਾਊਸ, ਕੇਂਦਰੀ ਸਕੱਤਰੇਤ ਅਤੇ 12 ਖੰਬਾ ਰੋਡ। ਇਨ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਤੇ ਇੰਟਰਚੇਂਜ ਦੀਆਂ ਸਹੂਲਤਾਂ ਉਪਲਬਧ ਰਹਿਣਗੀਆਂ। ਇਸ ਦੌਰਾਨ ਦਿੱਲੀ ਟ੍ਰੈਫਿਕ ਪੁਲਿਸ ਨੇ ਨਵੀਂ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਅੱਜ ਲਈ ਟ੍ਰੈਫਿਕ ਸਬੰਧੀ ਸਲਾਹ ਜਾਰੀ ਕੀਤੀ ਹੈ। ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਦਿਨ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਪੁਲਿਸ ਨੇ ਦਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਦਿੱਲੀ ਦੇ ਕੁਝ ਇਲਾਕਿਆਂ ਤੇ ਖਾਸ ਰੂਟਾਂ ਤੇ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਲਗਭਗ 4.5 ਸਾਲਾਂ ਤੋਂ ਚੱਲ ਰਹੇ ਟਕਰਾਅ ਦੌਰਾਨ ਊਰਜਾ ਸਹੂਲਤਾਂ ਤੇ ਹਮਲੇ ਰੋਕਣ ਲਈ ਇੱਕ ਸਮਝੌਤਾ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵੇ ਸਹਿਤ ਜਾਣਕਾਰੀ ਨਹੀਂ ਦਿੱਤੀ। ਸ੍ਰੀ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿਚ ਕਿਹਾ ਕਿ ਜੰਗਬੰਦੀ ਤੁਰੰਤ ਲਾਗੂ ਹੋ ਗਈ ਹੈ। ਇਸ ਸਬੰਧੀ ਰੂਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਟਰੰਪ ਦੇ ਐਲਾਨ ਦਾ ਸਵਾਗਤ ਕੀਤਾ ਹੈ। ਪੂਰਬੀ ਅਫਰੀਕਾ ਵਿਚ ਜਿਬੂਤੀ ਦੇ ਤੱਟ ਨੇੜੇ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਦੇ ਪਲਟਣ ਕਾਰਨ 15 ਬੱਚਿਆਂ ਸਮੇਤ 139 ਲੋਕਾਂ ਦੀ ਮੌਤ ਹੋ ਗਈ ਹੈ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ IOM ਅਨੁਸਾਰ ਕਿਸ਼ਤੀ ਵਿਚ 305 ਲੋਕ ਸਵਾਰ ਸਨ। ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ ਜਦੋਂ ਕਿਸ਼ਤੀ ਜਿਬੂਤੀ ਦੇ ਤੱਟ ਤੋਂ ਯਮਨ ਵੱਲ ਜਾ ਰਹੀ ਸੀ। IOM ਨੇ ਦਸਿਆ ਕਿ ਮੌਤਾਂ ਦੀ ਅਧਿਕਾਰਤ ਗਿਣਤੀ 139 ਹੈ। ਹਾਲਾਂਕਿ ਇਹ ਅੰਕੜਾ ਸਿਰਫ ਸਥਾਨਕ ਅਧਿਕਾਰੀਆਂ ਵੱਲੋਂ ਦਫਨਾਏ ਗਏ ਮ੍ਰਿਤਕਾਂ ਤੇ ਆਧਾਰਿਤ ਹੈ। ਕਿਸ਼ਤੀ ਤੇ ਸਵਾਰ 80 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ। ਬਚਾਏ ਗਏ ਸਾਰੇ ਲੋਕ ਇਥੋਪੀਆ ਦੇ ਨਾਗਰਿਕ ਨੇ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਖੈਬਰ ਪਖਤੂਨਖਵਾ 'ਚ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਚੁਣੀ ਹੋਈ ਸੂਬਾਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਹੈ। ਖੈਬਰ ਪਖਤੂਨਖਵਾ ਸੂਬੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੀ ਸਰਕਾਰ ਸੀ। ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਦੀ ਸਿਫਾਰਿਸ਼ ਤੇ ਮਨਜ਼ੂਰੀ ਦਿੱਤੀ ਗਈ। ਰਾਸ਼ਟਰਪਤੀ ਜ਼ਰਦਾਰੀ ਨੇ ਸੂਬੇ ਵਿਚ ਸੰਵਿਧਾਨਕ ਪ੍ਰਣਾਲੀ ਦੇ ਠੱਪ

0: ਦਾ ਹਵਾਲਾ ਦਿੰਦਿਆਂ ਐਮਰਜੈਂਸੀ ਲਾਗੂ ਕੀਤੀ ਹੈ। ਸੂਬਾਈ ਪ੍ਰਸ਼ਾਸਨ ਨੂੰ ਭੰਗ ਕਰ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਗਵਰਨਰ ਨੇ ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਲੈ ਲਈਆਂ ਨੇ। ਰੇਲਵੇ ਨੇ ਵੱਡੇ ਪੱਧਰ ਤੇ ਨੌਕਰੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਰੇਲਵੇ ਭਰਤੀ ਬੋਰਡ ਦੀ ਕੇਂਦਰੀਕ੍ਰਿਤ ਰੁਜ਼ਗਾਰ ਸੂਚਨਾ ਅਨੁਸਾਰ ਕੁੱਲ 3548 ਸਮਿਆਂ ਵਿੱਚੋਂ 2750 ਸਮਿਆਂ ਮਾਲ ਗੱਡੀ ਮੈਨੇਜਰਾਂ ਲਈ ਨੇ। ਸੀਨੀਅਰ ਕਲਰਕ ਕਮ ਟਾਈਪਿਸਟ 371 ਸਾਮੀਆਂ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ 300 ਸਾਮੀਆਂ ਅਤੇ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ ਲਈ 127 ਸਾਮੀਆਂ ਨੇ। ਆਨਲਾਈਨ ਅਰਜ਼ੀਆਂ 6 ਨਵੰਬਰ ਤੱਕ ਖੁੱਲ੍ਹੀਆਂ ਨੇ। ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 8 ਨਵੰਬਰ 2026 ਹੈ, ਜਦੋਂ ਕਿ ਅਰਜ਼ੀਆਂ ਵਿੱਚ ਸੋਧ ਕਰਨ ਦੀ ਮਿਆਦ 9 ਨਵੰਬਰ ਤੋਂ 18 ਨਵੰਬਰ 2026 ਤੱਕ ਨਿਰਧਾਰਿਤ ਕੀਤੀ ਗਈ ਹੈ। ਕ੍ਰਿਕਟ ਵਿੱਚ ਭਾਰਤ ਨੇ ਬੀਤੀ ਰਾਤ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਤੀਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਦਿੱਤੇ ਗਏ 224 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 209 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 223 ਦੌੜਾਂ ਬਣਾ ਕੇ ਆਊਟ ਹੋ ਗਈ। ਅਭਿਸ਼ੇਕ ਸ਼ਰਮਾ ਨੇ 30 ਗੇਂਦਾਂ 'ਚ ਸ਼ਾਨਦਾਰ 69 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਭਾਰਤ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੋ ਗਿਆ ਹੈ। ਅੰਡਰ 23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2026 ਅੱਜ ਅਮਰੀਕਾ ਦੇ ਲਾਸ ਵੇਗਾਸ ਸਥਿਤ ਨਿਵਾਦਾ ਯੂਨੀਵਰਸਿਟੀ ਵਿੱਚ ਸ਼ੁਰੂ ਹੋ ਰਹੀ ਹੈ। ਇਹ ਚੈਂਪੀਅਨਸ਼ਿਪ 18 ਅਕਤੂਬਰ ਤੱਕ ਚੱਲੇਗੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਲਿਸ਼ਕਣ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅੱਜ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਦੁਨੀਆਂ ਦੀਆਂ ਉਭਰਦੀਆਂ ਚੁਣੌਤੀਆਂ ਲਈ ਨਵੇਂ ਅਤੇ ਬਿਹਤਰ ਹੱਲ ਪ੍ਰਦਾਨ ਕਰਨ ਦੀ ਸਮਰੱਥਾ ਹੈ। ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ 'ਤੇ 2 ਦਿਨਾਂ ਵਿੱਚ ਹੋਏ ਦੂਜੇ ਹਮਲੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਤੁਰੰਤ ਪ੍ਰਭਾਵ ਨਾਲ ਊਰਜਾ ਸਹੂਲਤਾਂ 'ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ। ਪੂਰਬੀ ਅਫਰੀਕਾ ਵਿੱਚ ਜਿਬੂਤੀ ਤੱਟ ਨੇੜੇ ਇੱਕ ਕਿਸ਼ਤੀ ਪਲਟਣ ਕਾਰਨ 139 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਭਾਰਤ ਨੇ ਤੀਜੇ 2020 ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਆਪ ਰਾਹੀਂ ਤੇ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਬਸ ਥੋੜਾ ਜਿਹਾ ਇੰਤਜ਼ਾਰ ਹੋਰ।
2: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
3: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
2: ਉਹ ਕਿਹੜੀ ਤਬਦੀਲੀ ਹੈ ਬਈ?
3: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
3: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
3: ਜੀ।
4: ਧਿਆਨ ਰੱਖਣ। ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ

0: ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 8:42 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਪੰਜਾਬੀ ਫਿਲਮ ਮਿਊਜ਼ਿਕ ਦੇ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਅਸਾਂ ਨੂੰ ਮਾਨ ਵਤਨਾ ਦਾ। ਇਸ ਫਿਲਮ 'ਚੋਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀ ਆਵਾਜ਼ 'ਚ ਇੰਜੋਏ ਕਰੋ ਇਹ ਗੀਤ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
3: ਹਾਂਜੀ।
2: ਇਹ KYC ਅਪਡੇਟ ਲਈ ਮੈਨੂੰ ਵਾਰ ਵਾਰ ਮੈਸੇਜ ਕਿਉਂ ਆ ਰਿਹਾ?
3: ਕਿਉਂਕਿ ਬੈਂਕਿੰਗ

0: ਵਾਵਾ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
1: ਪਰ ਹੋਵੇਗਾ ਕਿਵੇਂ?
0: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
1: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
0: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
1: ਬਸ
0: ਬਸ
1: ਸਮਝ ਗਿਆ।
0: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
0: ਜਾਣਕਾਰ ਬਣੋ, ਸੁਚੇਤ ਰਹੋ।
3: ਪ੍ਰੋਗਰਾਮ ਮਹਿਕ ਪੰਜਾਬ ਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਜਿਵੇਂ ਮੇਰਾ ਦਿਲ ਲੁੱਟਿਆ ਚੋ ਗਿੱਪੀ ਗਰੇਵਾਲ ਦੀ ਆਵਾਜ਼ ਚ ਸੁਣੋ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ ਸਵੇਰ ਦੇ 9 ਵੱਜ ਰਹੇ ਨੇ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਨੌਜਵਾਨਾਂ ਵਿਚ ਦੁਨੀਆਂ ਦੀਆਂ ਉਭਰਦੀਆਂ ਚੁਣੌਤੀਆਂ ਲਈ ਨਵੇਂ ਅਤੇ ਬਿਹਤਰ ਹੱਲ ਪ੍ਰਦਾਨ ਕਰਨ ਦੀ ਸਮਰੱਥਾ ਹੈ। ਸੁਪਰੀਮ ਕੋਰਟ ਨੇ ਸ਼ਾਂਤੀਪੂਰਨ ਢੰਗ ਨਾਲ ਇਕੱਤਰ ਹੋਣ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਨਾ ਲੈਣ ਅਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ਤੇ 2 ਦਿਨਾਂ ਵਿਚ ਹੋਏ ਦੂਜੇ ਹਮਲੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹੋ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਤੁਰੰਤ ਪ੍ਰਭਾਵ ਨਾਲ ਊਰਜਾ ਸਹੂਲਤਾਂ ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ। ਪੂਰਬੀ ਅਫਰੀਕਾ ਵਿਚ ਜੀਬਤੀ ਤੱਟ ਨੇੜੇ ਇਕ ਕਿਸ਼ਤੀ ਪਲਟਣ ਕਾਰਨ 139 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਦੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਾਈਨਿੰਗ ਵਿਭਾਗ ਨੇ ਜ਼ਿਲ੍ਹਾ ਰੂਪਨਗਰ ਵਿਚ ਗੈਰ ਕਾਨੂੰਨੀ ਮਾਈਨਿੰਗ ਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਵਾਹਨਾਂ ਤੇ ਮਸ਼ੀਨਾਂ ਨੂੰ ਜ਼ਬਤ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕਾਰੀਗਰਾਂ ਦੀ ਸਹੂਲਤ ਲਈ ਇਕ ਡਿਜੀਟਲ ਮਾਰਕੀਟ ਪਲੇਸ ਕਲਾ ਅਨੁਭਵ .com ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਬਿਜਲੀ ਲਿਸ਼ਕਣ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਅਤੇ ਭਾਰਤ ਨੇ ਤੀਜੇ 2020 ਅੰਤਰਰਾਸ਼ਟਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 2-1 ਦੀ ਲੀਡ ਲੈ ਲਈ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ।

ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ ਬਸ ਕੁਝ ਹੀ ਪਲਾਂ ਚ ਪੇਸ਼ ਕਰਨ ਜਾਵਾਂਗੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਬਿਲਕੁਲ ਜੀ, ਤੁਸੀਂ ਸੁਣਿਆ ਫਿਲਮ ਦਾ ਟਾਈਟਲ ਗੀਤ। ਇਸ ਗੀਤ ਦੀ ਖਾਸ ਗੱਲ ਹੈ ਕਿ ਇਸ ਦੇ ਬੋਲ ਸੁਣਨੇ ਨਾ ਫਿਲਮ ਦੇਖ

ਤੇ ਉਹਨਾਂ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਫਿਲਮ ਦੀ ਕਹਾਣੀ ਜਿਹੜੀ ਹੈ ਉਹ ਕਾਲਜ ਦੀ ਦੋਸਤੀ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਰਾਹੁਲ ਅਤੇ ਅੰਜਲੀ ਬਹੁਤ ਚੰਗੇ ਫਰੈਂਡਸ ਹੁੰਦੇ ਨੇ, ਦੋਸਤ ਹੁੰਦੇ ਨੇ। ਅਤੇ ਉਸ ਤੋਂ ਬਾਅਦ ਕਹਾਣੀ ਅੱਗੇ ਵੱਧਦੀ ਹੈ ਅਤੇ ਉਹ ਇਕੱਠੇ ਟਾਈਮ ਵੀ ਬਿਤਾਉਂਦੇ ਨੇ, ਦਿਲਚਸਪ ਗੱਲਾਂ ਇਹ ਸਭ ਕੁਛ ਫਿਲਮ 'ਚ ਦਿਖਾਇਆ ਹੈ। ਪਰ ਜਦੋਂ ਟੀਨਾ ਦੀ ਇਸ ਫਿਲਮ 'ਚ ਐਂਟਰੀ ਹੁੰਦੀ ਹੈ ਤਾਂ ਰਿਸ਼ਤਿਆਂ ਦੇ ਮਾਇਨੇ ਬਦਲਣ ਲੱਗ ਪੈਂਦੇ ਨੇ। ਅਸਲ ਜ਼ਿੰਦਗੀ ਵਿੱਚ ਵੀ ਨਾ ਕਈ ਵਾਰ ਅਸੀਂ ਕਿਸੇ ਇਨਸਾਨ ਨੂੰ ਆਪਣੇ ਬਹੁਤ ਨੇੜੇ ਰੱਖਦੇ ਹਾਂ, ਪਰ ਉਸਦੇ ਦਿਲ ਵਿੱਚ ਸਾਡੇ ਲਈ ਕੀ ਹੈ ਇਹ ਸਮਝਣ ਦੇ ਵਿੱਚ ਦੇਰ ਅਸੀਂ ਕਰ ਦਿੰਦੇ ਹਾਂ। ਸ਼ਾਇਦ ਇਸੇ ਕਰਕੇ ਫਿਲਮ ਅੱਜ ਵੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪਣੇ ਨਾਲ ਕਿਤੇ ਨਾ ਕਿਤੇ ਜੋੜਦੀ ਹੈ। ਅਤੇ ਜੇਕਰ ਅਸੀਂ ਇਹਨਾਂ ਦੇ ਇਸ ਫਿਲਮ ਦੇ ਕਾਸਟਿੰਗ ਸੀਕ੍ਰੀਟਸ ਦੀ ਗੱਲ ਕਰੀਏ ਨਾ, ਅਤੇ ਟੀਨਾ ਦੇ ਕਿਰਦਾਰ ਦੇ ਲਈ ਜਿਹੜੀ ਪਹਿਲੀ ਪਸੰਦ ਸੀ ਕਰਨ ਜੌਹਰ ਦੀ ਟੀਨਾ ਦੇ ਕਿਰਦਾਰ ਲਈ ਟਵਿੰਕਲ ਖੰਨਾ ਦੱਸਿਆ ਜਾਂਦਾ ਹੈ ਕਿ ਪਹਿਲੀ ਪਸੰਦ ਸਨ। ਇੱਥੇ ਤੱਕ ਕਿ ਟੀਨਾ ਜਿਹੜਾ ਨਾਮ ਹੈ ਫਿਲਮ 'ਚ ਉਹ ਟਵਿੰਕਲ ਦੇ ਨਿਕ ਨੇਮ ਦੇ ਨਾਲ ਹੀ ਰੱਖਿਆ ਸੀ। ਅਤੇ ਟਵਿੰਕਲ ਤੋਂ ਇਲਾਵਾ ਇਹ ਰੋਲ ਕਿਹਾ ਜਾਂਦਾ ਕਿ ਐਸ਼ਵਰਿਆ ਰਾਏ, ਉਰਮਿਲਾ ਅਤੇ ਰਵੀਨਾ ਟੰਡਨ ਨੂੰ ਵੀ ਔਫਰ ਹੋਇਆ ਸੀ, ਪਰ ਸਭ ਨੇ ਕਿਹਾ ਜਾਂਦਾ ਕਿ ਮਨਾ ਕਰ ਦਿੱਤਾ। ਅਤੇ ਆਖਿਰਕਾਰ ਆਦਿਤਿਆ ਚੋਪੜਾ ਦੀ ਸਿਫਾਰਿਸ਼ 'ਤੇ ਰਾਣੀ ਮੁਖਰਜੀ ਨੇ ਇਸ ਰੋਲ ਨੂੰ ਜੋ ਹੈ ਫਾਈਨਲ ਉਹਨਾਂ ਨੂੰ ਮਿਲਿਆ, ਫਾਈਨਲਾਈਜ਼ ਹੋਇਆ। ਅਤੇ ਇਸੇ ਤਰ੍ਹਾਂ ਹੁਣ ਇਸ ਫਿਲਮ ਦੇ ਬਾਰੇ ਅਸੀਂ ਜਿਹੜੀ ਜਾਣਕਾਰੀ ਉਹ ਅੱਗੇ ਵੀ ਤੁਹਾਡੇ ਨਾਲ ਫੈਕਟ ਸ਼ੇਅਰ ਕਰਾਂਗੇ। ਤਾਂ ਹੁਣ ਕਾਲਜ ਦੀ ਗੱਲ ਹੋ ਰਹੀ ਸੀ ਤਾਂ ਇਸੇ ਮਾਹੌਲ ਅਤੇ ਮਸਤੀ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਇਸ ਫਿਲਮ ਦਾ ਅਗਲਾ ਗੀਤ।

ਬਿਲਕੁਲ ਜੀ, ਜਿਹੜਾ ਗੀਤ ਹੁਣੇ ਅਸੀਂ ਇੰਜੋਏ ਕਰ ਰਹੇ ਸੀ, ਇੱਕ ਅਜਿਹਾ ਗੀਤ ਸੀ ਜਿਸ ਵਿੱਚ ਕਾਲਜ ਦੀ ਮਸਤੀ, ਦੋਸਤੀ ਤੇ ਜਵਾਨੀ ਦੀ ਖੁਸ਼ੀ ਜਿਹੜੀ ਸੀ ਨਾ, ਉਹ ਸਾਫ਼ ਮਹਿਸੂਸ

ਬਿਲਕੁਲ ਜੀ, ਜਿਹੜਾ ਗੀਤ ਹੁਣੇ ਅਸੀਂ ਇੰਜੋਏ ਕਰ ਰਹੇ ਸੀ, ਇੱਕ ਅਜਿਹਾ ਗੀਤ ਸੀ ਜਿਸ ਵਿੱਚ ਕਾਲਜ ਦੀ ਮਸਤੀ, ਦੋਸਤੀ ਅਤੇ ਜਵਾਨੀ ਦੀ ਖੁਸ਼ੀ ਜਿਹੜੀ ਸੀ ਨਾ, ਉਹ ਸਾਫ਼ ਮਹਿਸੂਸ ਹੁੰਦੀ ਹੈ। ਇਸ ਫਿਲਮ ਵਿੱਚ ਸ਼ਾਹਰੁਖ ਖਾਨ ਨੇ ਰਾਹੁਲ ਦਾ ਕਿਰਦਾਰ ਨਿਭਾਇਆ, ਜਦਕਿ ਕਾਜੋਲ ਨੇ ਅੰਜਲੀ ਦੇ ਰੂਪ ਵਿੱਚ ਜਿਹੜਾ ਉਹ ਭੂਮਿਕਾ ਨਿਭਾਈ। ਦੋਵਾਂ ਦੀ ਔਨ ਸਕਰੀਨ ਕੈਮਿਸਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਕਾਜੋਲ ਦੀ ਚੁਲਬੁਲੀ ਅਦਾਕਾਰੀ ਅਤੇ ਸ਼ਾਹਰੁਖ ਖਾਨ ਦਾ ਹਲਕਾ ਫੁਲਕਾ ਰੋਮਾਂਟਿਕ ਅੰਦਾਜ਼ ਫਿਲਮ ਦੀ ਖਾਸ ਜਿਹੜੀ ਆ ਉਹ ਪਹਿਚਾਣ ਬਣਿਆ। ਅਤੇ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੀ, ਤਾਂ ਇਹ 1998 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੱਸਿਆ ਜਾਂਦਾ ਹੈ ਫਿਲਮ ਉਸ ਵੇਲੇ ਬਣੀ ਸੀ। ਅਤੇ ਇਸ ਫਿਲਮ ਨੇ 8 ਫਿਲਮਫੇਅਰ ਅਵਾਰਡ ਜਿੱਤੇ ਸਨ, ਜਿਸ ਵਿੱਚ ਬੈਸਟ ਫਿਲਮ ਬੈਸਟ ਐਕਟਰ ਸ਼ਾਹਰੁਖ ਖਾਨ ਅਤੇ ਬੈਸਟ ਐਕਟਰੈਸ ਕਾਜੋਲ ਜਿਹੜੇ ਨੇ ਇਹਨਾਂ ਨੂੰ ਅਵਾਰਡਸ ਮਿਲੇ ਸੀ। ਅਤੇ ਜੇਕਰ ਅਸੀਂ ਗੱਲ ਕਰੀਏ ਕਾਸਟਿੰਗ ਸੀਕ੍ਰੈਟਸ ਦੀ, ਤਾਂ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਕਿ ਟੀਨਾ ਦਾ ਕਿਰਦਾਰ ਕਿਵੇਂ ਚੁਣਿਆ ਗਿਆ, ਅਤੇ ਸਲਮਾਨ ਖਾਨ ਦੀ ਵੀ ਇਸ ਫਿਲਮ ਦੀ ਜਿਹੜੀ ਐਂਟਰੀ ਸੀ ਉਸਦੇ ਪਿੱਛੇ ਵੀ ਕੁਝ ਸੀਕ੍ਰੈਟਸ ਨੇ। ਅਮਨ ਦੇ ਰੋਲ ਲਈ ਨਾ ਦੱਸਿਆ ਜਾਂਦਾ ਕਿ ਕਰਨ ਜੌਹਰ ਨੇ ਕਈ ਵੱਡੇ ਸਿਤਾਰਿਆਂ ਨਾਲ ਗੱਲ ਕੀਤੀ ਸੀ, ਪਰ ਕੋਈ ਵੀ ਨਾ ਸੈਕਿੰਡ ਲੀਡ ਰੋਲ ਨਹੀਂ ਕਰਨਾ ਚਾਹੁੰਦਾ ਸੀ। ਇੱਕ ਪਾਰਟੀ ਵਿੱਚ ਸਲਮਾਨ ਖਾਨ ਨੇ ਖੁਦ ਕਰਨ ਜੌਹਰ ਨੂੰ ਦੱਸਿਆ ਜਾਂਦਾ ਕਿ ਕਿਹਾ ਕਿ ਉਹ ਫਿਲਮ ਕਰਨਗੇ ਕਿਉਂਕਿ ਉਹ ਕਰਨ ਦੇ ਪਿਤਾ ਯਸ਼ ਜੌਹਰ ਦੀ ਬਹੁਤ ਇੱਜ਼ਤ ਕਰਦੇ ਸਨ। ਤਾਂ ਉਸ ਤੋਂ ਬਾਅਦ ਫਿਰ ਇਸ ਫਿਲਮ ਦੇ ਵਿੱਚ ਸਲਮਾਨ ਖਾਨ ਦੀ ਐਂਟਰੀ ਵੀ ਹੋਈ। ਉਹ ਕੀ ਕਹਾਣੀ ਸੀ ਉਹ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ। ਅਤੇ ਹੁਣ ਉਹ ਗੀਤ ਸੁਣਦੇ ਹਾਂ ਜਿਸ ਵਿੱਚ ਨੱਚਣ ਗਾਉਣ ਦੇ ਨਾਲ ਨਾਲ ਵਿਆਹ ਦੀਆਂ ਰੌਣਕਾਂ ਵੀ ਨੇ। ਅਤੇ ਆਓ ਫਿਰ ਸੁਣਦੇ ਹਾਂ ਜੀ ਇਸ ਫਿਲਮ ਦਾ ਬਿਹਤਰੀਨ ਗੀਤ।

ਬਿਲਕੁਲ ਜੀ, ਇਹ ਗੀਤ ਜਿਹੜਾ ਤੁਸੀਂ ਇੰਜੋਏ ਕੀਤਾ ਇਸ ਦਾ ਨਾਮ ਹੀ ਨਾ ਇਸ ਫਿਲਮ ਦੇ ਵਿੱਚ ਫਿਰ ਐਂਟਰੀ ਹੁੰਦੀ ਹੈ। ਯਾਦਗਾਰ ਜਿਹੜੀ ਗੱਲ ਹੈ ਉਹ ਸਲਮਾਨ ਖਾਨ ਦੀ ਖਾਸ ਭੂਮਿਕਾ ਸੀ, ਉਹ ਇਸ ਫਿਲਮ ਦੇ ਵਿੱਚ ਉਹਨਾਂ ਦੀ ਐਂਟਰੀ ਹੁੰਦੀ ਹੈ ਅਤੇ ਫਿਲਮ 'ਚ ਇੱਕ ਸਵਾਲ ਜਿਹੜਾ ਉਹ ਛੱਡ ਕੇ ਜਾਂਦੀ ਉਹਨਾਂ ਦੀ ਐਂਟਰੀ ਕਿ ਜਦੋਂ ਕੋਈ ਇਨਸਾਨ ਕਿਸੇ ਰਿਸ਼ਤੇ ਵਿੱਚ ਹੁੰਦਾ ਹੈ ਉਸਨੂੰ ਖੁਸ਼ ਰੱਖਣ ਦੇ ਲਈ ਕਿਵੇਂ ਸਰੈਂਡਰੈਂਸ ਕਰ ਦਿੰਦਾ ਹੈ। ਅਤੇ ਇਸ ਦੇ ਨਾਲ ਹੀ ਅਸੀਂ ਪਹੁੰਚ ਗਏ ਜੀ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ ਦੇ ਆਖਰੀ ਪੜਾਅ 'ਚ। ਅਤੇ ਇਸ ਫਿਲਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸਦੇ ਕਿਰਦਾਰਾਂ ਨੂੰ, ਇਸਦੀ ਕਹਾਣੀ ਅਤੇ ਉਹਨਾਂ ਦੇ ਗੀਤਾਂ ਨੂੰ ਜਿਨ੍ਹਾਂ ਨੇ ਸਾਨੂੰ 1998 ਦੇ ਉਸ ਦੌਰ ਦੀਆਂ ਯਾਦਾਂ ਨੂੰ ਅੱਜ ਵੀ ਸਾਡੇ ਦਿਲਾਂ ਵਿੱਚ ਜਿਹੜਾ ਉਹ ਯਾਦ ਰੱਖਿਆ। ਅਤੇ ਹੁਣ ਉਮੀਦ ਕਰਦੇ ਹਾਂ ਜੀ ਕਿ ਅੱਜ ਦਾ ਸੰਗੀਤਕ ਸਫ਼ਰ ਤੁਹਾਨੂੰ ਆਪਣੀਆਂ ਪੁਰਾਣੀਆਂ ਯਾਦਾਂ ਤੱਕ ਜਿਹੜਾ ਉਹ ਲੈ ਗਿਆ ਹੋਵੇਗਾ ਅਤੇ ਇਸ ਫਿਲਮ ਦੇ ਗੀਤਾਂ ਨੂੰ ਤੁਹਾਨੂੰ ਇੱਕ ਵਾਰ ਫਿਰ ਤੋਂ ਉਸ ਦੌਰ 'ਤੇ ਪਹੁੰਚਾ ਦਿੱਤਾ ਹੋਵੇਗਾ। ਜਾਂਦੇ ਜਾਂਦੇ ਇਸ ਫਿਲਮ ਦਾ ਇਹ ਗੀਤ ਸੁਣਦੇ ਜਾਓ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਮੇਰੀ ਮੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ 9:30 ਹੋ ਰਹੇ ਨੇ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਉਸਤਾਦ ਅਮੀਰ ਖਾਨ ਪਾਸੋਂ ਸ਼ਾਸਤਰੀ ਗਾਇਨ ਰਾਗ ਮੀਆਂ ਕੀ ਤੂੜੀ ਸੁਣੋਗੇ।

0: ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਅਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਮੀਡੀਅਮ ਵੇਵ 343.6 meters ਯਾਨੀ 873 kHz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਸਾਡੇ ਲਾਈਵ ਫੋਨ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181-243-173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਤੇ ਇਸ ਪ੍ਰੋਗਰਾਮ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਜੀ ਤੁਹਾਡੇ ਨਾਲ, ਤੇ ਆਓ ਫਿਰ ਕਰਦੇ ਹਾਂ ਪ੍ਰੋਗਰਾਮ ਹਲੋ ਫਰਮਾਇਸ਼ ਦਾ ਆਗਾਜ਼ ਬਜਰੰਗੀ ਭਾਈਜਾਨ ਫਿਲਮ ਦੇ ਇਸ ਗੀਤ ਦੇ ਨਾਲ।
3: ਤੇਰੇ ਦਰਬਾਰ ਮੇ ਦਿਲ ਥਾਮ ਕੇ ਵੋ ਆਤਾ ਹੈ, ਜਿਸ ਕੋ ਤੂੰ ਚਾਹੇ ਨਬੀ ਤੂੰ ਬੁਲਾਤਾ ਹੈ। ਤੇਰੇ ਦਰ ਪਰ ਸਰ ਝੁਕਾਏ ਮੈਂ ਵੀ ਆਇਆ ਹੂੰ, ਜਿਸ ਕੀ ਬਿਗੜੀ ਹੈ ਨਬੀ ਚਾਹੇ।

0: ਵਾਜਵਾ ਬਜਰੰਗੀ ਭਾਈਜਾਨ ਫਿਲਮ ਦੇ ਇਸ ਬਹੁਤ ਹੀ ਪਹਿਲੇ ਜਿਹੇ ਗੀਤ ਦੇ ਨਾਲ ਪ੍ਰੋਗਰਾਮ ਹਲੋ ਫਰਮਾਇਸ਼ ਦਾ ਅਸੀਂ ਆਗਾਜ਼ ਕਰ ਚੁੱਕੇ ਹਾਂ ਤੇ ਆਓ ਫਿਰ ਹੁਣ ਜਾਣਦੇ ਹਾਂ ਇਸ ਫਰਮਾਇਸ਼ੀ ਪ੍ਰੋਗਰਾਮ 'ਚ ਪਹਿਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਨੇ ਜੀ?
1: ਮੈਂ ਕੁਲਵੰਤ ਸਿੰਘ ਪਿੰਡ ਬੋਜੋ ਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦਾ ਮੈਮ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਧੰਨਵਾਦ ਮੈਮ, ਤੁਸੀਂ ਬੋਲ ਰਹੇ ਫਿਰੋਜ਼ਪੁਰ ਤੋਂ ਜੀ ਮੈਮ।
0: ਹਾਂਜੀ, ਫਿਰੋਜ਼ਪੁਰ 'ਚ ਮੌਸਮ ਕਿਵੇਂ ਦਾ ਹੈ? ਕੱਲ ਫਿਰ ਮੀਂਹ ਪਿਆ ਕਾਫੀ?
1: ਹਾਂ ਮੀਂਹ ਪਿਆ ਮੈਮ ਥੋੜਾ ਜਿਹਾ, ਪਰ ਹੁਣ ਮੌਸਮ ਸਾਫ਼ ਹੈ, ਧੁੱਪ ਨਿਕਲੀ ਹੈ ਜੀ।
0: ਹਾਂਜੀ ਚਲੋ ਧੁੱਪ ਨਿਕਲੀ ਹੈ, ਠੀਕ ਹੈ।
1: ਕੱਲ ਮੀਂਹ ਪਿਆ ਥੋੜਾ ਜਿਹਾ।
0: ਠੀਕ ਹੈ ਠੀਕ ਹੈ, ਤੇ ਫਿਰ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਤੁਹਾਡੀ?
1: ਕਾਲ 6-7 ਦਿਨ ਹੋ ਗਏ ਮੈਮ ਲੱਗੀ ਨੂੰ।
0: ਅੱਛਾ ਜੀ,
1: ਲਾਈ ਨੀ ਬਾਬੇ ਬੁੱਢੇ ਤੇ ਮੇਲੇ ਤੇ ਗਏ ਰਹੇ ਸੀ ਤੇ ਤਾਂ ਕਰਕੇ ਟਾਈਮ ਨੀ ਲੱਗਾ।
0: ਠੀਕ ਹੈ, ਕਿਹੜਾ ਗੀਤ ਸੁਣੋਗੇ ਤੁਸੀਂ?
1: ਗੀਤ ਜ਼ੁਲਮ ਕੀ ਪੁਕਾਰ ਫਿਲਮ ਦਾ ਮੈਮ, ਇਸ਼ਕ ਮੁਹੱਬਤ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਫਰਮਾਇਸ਼ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਮੈਮ ਤੁਹਾਡਾ।

0: ਬੋਲਣੀ ਜੀ?
1: ਮੈਂ ਜੀ ਰੇਸ਼ਮ ਸਿੰਘ ਬੋਲ ਰਿਹਾ ਜੀ, ਜ਼ਿਲ੍ਹਾ ਫਰੀਦਕੋਟ, ਪਿੰਡ ਜੰਡਵਾਲਾ, ਨੇੜੇ ਸਾਦਕ।
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਕਿੰਨੇ ਦਿਨਾਂ ਬਾਅਦ ਕਾਲ ਮਿਲੀ ਤੁਹਾਡੀ?
1: ਮੈਂ ਜੀ ਇੱਕ ਦਿਨ ਪਹਿਲਾਂ ਲਾਇਆ ਜੀ, ਤਿੰਨ ਚਾਰ ਦਿਨ ਪਹਿਲਾਂ।
0: ਅੱਛਾ ਜੀ।
1: ਬਸ ਮੈਂ ਦੂਜੀ ਵਾਰ ਟਰਾਈ ਕੀਤਾ ਸੀ, ਅੱਜ ਦੂਸਰੀ ਵਾਰ ਗੱਲ ਕਰ ਰਹੇ।
0: ਠੀਕ ਹੈ ਜੀ, ਫਿਰ ਕਿਹੜੀ? ਹਾਂਜੀ ਹਾਂਜੀ,
1: ਮੇਰੇ ਦਾਦਾ ਜੀ ਰੇਡੀਓ ਡੇਲੀ ਸੁਣਦੇ ਰਹਿੰਦੇ ਆ, 24 ਮਤਲਬ 12 ਘੰਟੇ ਦਿਨ 'ਚ।
0: ਅੱਛਾ।
1: ਉਹਨਾਂ ਕੋਲ ਬੈਠਦਾ ਤੇ ਫਿਰ ਮੈਨੂੰ ਹੈਲੋ ਫਰਮਾਇਸ਼ ਦਾ
0: ਗਦਰ ਪਿਕਚਰ ਦਾ ਗਾਣਾ ਲਾ ਦੋ ਜੀ। ਠੀਕ ਹੈ ਜੀ, ਅਸੀਂ ਤੁਹਾਡੀ ਜ਼ਰੂਰ ਫਰਮਾਇਸ਼ ਪੂਰੀ ਕਰਦੇ ਹਾਂ ਤੇ ਤੁਹਾਡੇ ਦਾਦੇ

0: 12 ਘੰਟੇ ਦਿਨ ਚ ਮੈਂ ਉਹਨਾਂ ਕੋਲ ਬੈਠਦਾ ਤੇ ਫਿਰ ਮੈਨੂੰ ਹੈਲੋ ਫਰਮਾਇਸ਼ ਦਾ ਮੈਂ ਕਰਕੇ ਲਾਇਆ ਉਹਨਾਂ ਨੇ ਉਹਨਾਂ ਦੀ ਫਰਮਾਇਸ਼ ਤੇ ਗਾਣਾ ਲਾ ਦੋ ਜੀ
1: ਅੱਛਾ ਜੀ ਕਿਹੜਾ ਗੀਤ ਹੈ ਕੀ ਫਰਮਾਇਸ਼ ਹੈ
0: ਗਦਰ ਪਿਕਚਰ ਦਾ ਗਾਣਾ ਲਾ ਦੋ ਜੀ
1: ਠੀਕ ਹੈ ਜੀ ਅਸੀਂ
0: ਮੈਂ ਨਿਕਲਾ ਗੱਡੀ ਲੈ ਕੇ
1: ਠੀਕ ਹੈ ਜੀ ਅਸੀਂ ਤੁਹਾਡੀ ਜ਼ਰੂਰ ਫਰਮਾਇਸ਼ ਪੂਰੀ ਕਰਦੇ ਹਾਂ ਤੇ ਤੁਹਾਡੇ ਦਾਦਾ ਜੀ ਨੂੰ ਵੀ ਸਾਡੇ ਵੱਲੋਂ ਨਮਸਤੇ ਹੈ ਜੀ
0: ਹਾਂਜੀ ਉਹ ਵੀ ਰੇਡੀਓ ਸੁਣ ਰਹੇ ਹੈ
1: ਠੀਕ ਹੈ ਜੀ ਨਮਸਤੇ ਹੈ ਜੀ ਉਹਨਾਂ ਨੂੰ ਵੀ ਤੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਧੰਨਵਾਦ ਜੀ।

0: ਉਸਤਾਦੋ ਕੀ ਉਸਤਾਦ ਫਿਲਮ ਚੋਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਚ ਤੁਸੀਂ ਗੀਤ ਇੰਜੋਏ ਕਰ ਰਹੇ ਸੀ। ਆਓ ਜਾਣਦੇ ਹਾਂ ਪ੍ਰੋਗਰਾਮ ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ। ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਮੈਡਮ ਜੀ।
0: ਹਾਂਜੀ ਕੌਣ ਬੋਲ ਰਹੇ ਨੇ ਜੀ?
1: ਮੈਂ ਮੋਹਨ ਸਿੰਘ ਪਿੰਡ ਪੰਗਾਲਾ ਤੋਂ ਬੋਲਦਾ ਜੀ, ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਮਿਹਰਬਾਨੀ ਜੀ।
0: ਹੋਰ ਕੀ ਹਾਲ ਚਾਲ ਨੇ?
1: ਠੀਕ ਹੈ ਮੈਡਮ ਜੀ, ਆਪਣੇ ਸੁਣਾਓ ਜੀ।
0: ਵਧੀਆ ਜੀ। ਹਾਂਜੀ ਕਿਹੜੀ ਫਰਮਾਇਸ਼ ਹੈ, ਕਿਹੜਾ ਗੀਤ ਲੈ ਕੇ ਅੱਜ ਤੁਸੀਂ ਕਿਹੜੀ ਫਰਮਾਇਸ਼ ਹੈ?
1: ਮੈਂ ਤੇਰੀ ਦੁਸ਼ਮਣ ਤੋਂ ਮੇਰਾ ਨਗੀਨਾ ਦਾ ਜੀ।
0: ਠੀਕ ਹੈ ਜੀ, ਅਸੀਂ ਜ਼ਰੂਰ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ ਮੈਡਮ ਜੀ।
0: ਧੰਨਵਾਦ ਜੀ। ਲੋ ਜੀ ਇਹਨਾਂ ਦੀ ਫਰਮਾਇਸ਼ ਹੈ ਨਗੀਨਾ ਫਿਲਮ ਚ ਲਤਾ ਮੰਗੇਸ਼ਕਰ ਦੀ ਆਵਾਜ਼ ਚ ਗੀਤ ਸੁਣਨਾ ਚਾਹੁੰਦੇ ਨੇ ਤੇ ਅਸੀਂ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰੋ 0182-42-173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ ਚ ਸ਼ਿਰਕਤ ਕਰੋ ਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ।

ਮਾਂ ਦੇ ਪਵਿੱਤਰ ਨਰਾਤਿਆਂ ਦੇ ਇਸ ਸ਼ੁਭ ਮੌਕੇ ਤੇ ਤੁਹਾਡੀ ਆਪਣੀ ਮਨਪਸੰਦੀਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਨਿੱਘਾ ਸਵਾਗਤ। ਵੈਸੇ ਕਹਿੰਦੇ ਮਾਂ ਦੇ ਦਰ 'ਤੇ ਜੋ ਵੀ ਸੱਚੇ ਦਿਲੋਂ ਜਾਂਦਾ ਹੈ ਨਾ, ਖਾਲੀ ਝੋਲੀ ਲੈ ਕੇ ਹੀ ਨਹੀਂ, ਖੁਸ਼ੀਆਂ ਲੈ ਕੇ ਆਉਂਦਾ। ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ, ਜਿਸ 'ਤੇ ਹੋ ਜਾਵੇ ਮੇਰ ਉਸਦਾ ਬੇੜਾ ਪਾਰ ਲੰਘ ਜਾਂਦਾ। ਅੱਜ ਨਰਾਤਿਆਂ ਦਾ ਦੂਜਾ ਦਿਨ ਹੈ, ਅਸੀਂ ਸਾਰੇ ਹੀ ਮਾਂ ਭਗਵਤੀ ਨੂੰ ਮੰਨਦੇ ਹਾਂ ਅਤੇ ਆਓ ਫਿਰ ਇਸ ਪਵਿੱਤਰ ਦਿਨ 'ਤੇ ਸਭ ਤੋਂ ਪਹਿਲੇ ਅਰਦਾਸ ਮਾਂ ਦੇ ਚਰਨਾਂ 'ਚ ਕਰਦੇ ਹਾਂ, ਫਿਰ ਤੁਹਾਡੀਆਂ ਸਾਰਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ, ਕਿਉਂਕਿ ਤੁਹਾਡੇ ਸਾਰਿਆਂ ਦੇ ਨਾਮ ਮੇਰੇ ਕੋਲ ਕੰਪਿਊਟਰ ਸਕਰੀਨ 'ਤੇ ਬਿਲਕੁਲ ਦਿਖ ਰਹੇ ਨੇ। ਹੱਸਦੇ ਚਿਹਰੇ, ਖੁਸ਼ੀਆਂ ਭਰੇ ਜਿਹੜੇ ਤੁਸੀਂ ਆਪਣੇ ਨਾਮ ਭੇਜਦੇ ਹੋ, ਸਾਰੇ ਪੜ੍ਹਾਂਗੇ। ਸਭ ਤੋਂ ਪਹਿਲੇ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਨਰਿੰਦਰ ਚੰਚਲ ਵੱਲੋਂ ਮਾਂ ਦੀ ਭੇਂਟ ਦਾ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ ਸਾਡਾ ਵਟਸਐਪ ਨੰਬਰ ਇੱਕ ਵਾਰੀ ਨੋਟ ਕਰ ਲਓ 9496536077 ਔਰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਤੁਸੀਂ ਸਾਨੂੰ ਸੁਨੇਹੇ ਸਵੇਰੇ 10 ਵਜੇ ਤੋਂ 10:30 ਵਜੇ ਦੇ ਵਿੱਚ ਹੀ ਪਾ ਸਕਦੇ ਹੋ ਉਹੀ ਸੁਨੇਹੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਲਓ ਫਿਰ ਹੁਣ ਸਾਰੇ ਹੋਣਗੇ ਬੇਕਰਾਰ ਕਰ ਰਹੇ ਹੋਣਗੇ ਇੰਤਜ਼ਾਰ ਕਿ ਸਭ ਤੋਂ ਪਹਿਲੇ ਸੁਨੇਹਾ ਕਿਦਾਂ ਪਹੁੰਚਿਆ ਲਓ ਫਿਰ ਤਾੜੀਆਂ ਸੁਣਨ ਲਈ ਹੋ ਜਾਓ ਤਿਆਰ ਜੀ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਦਰਸ਼ਨ ਸਿੰਘ ਅਵਤਾਰ ਸਿੰਘ ਜਬਰਜੰਗ ਸਿੰਘ ਚੀਮਾ ਮਹਿਤਬੀਰ ਸਿੰਘ ਰਾਏਪੁਰ ਬਹੁਤ ਬਹੁਤ ਸ਼ੁਕਰੀਆ ਔਰ ਇਹਨਾਂ ਲਈ ਤਾੜੀਆਂ ਜੀ ਸਭ ਤੋਂ ਪਹਿਲਾਂ ਸੁਨੇਹਾ ਇਹਨਾਂ ਨੇ ਭੇਜਿਆ ਪਰ ਸਾਰਿਆਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਵੀ ਹੁਣ ਜਿਹੜਾ ਬਾਜੀ ਮਾਰ ਗਿਆ ਮਾਰ ਗਿਆ ਅਗਲਾ ਸੁਨੇਹਾ ਜਿਹੜਾ ਪ੍ਰੋਗਰਾਮ 'ਚ ਉਹਨੇ ਜੀ ਬੀਪੀਓ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਜੋਤੀ ਸੁਮਨ ਅਤੇ ਮਨੀਸ਼ਾ ਸੰਦੀਪ ਮੱਕੜ ਜੋਤੀ ਮੱਕੜ ਮੰਨਤ ਮੱਕੜ ਅਤੇ ਭਰਤ ਮੱਕੜ ਪਿੰਗਾ ਵਾਲਾ ਚੌਂਕ ਗੋਰਾਇਆਂ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਸਾਨੂੰ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੋੜਾ ਵੀ ਪੂਰੇ ਸਮੇਂ ਨਾਲ ਪਹੁੰਚ ਗਏ ਨੇ ਜੀ ਔਰ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹੁਲਜੋਤ ਸਿੰਘ ਅਨਾਹਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਗਗਨਦੀਪ ਸਿੰਘ ਔਰ ਅਗਲਾ ਸੁਨੇਹਾ ਪ੍ਰੋਗਰਾਮ 'ਚ ਕੁਲਵੰਤ ਸਿੰਘ ਪੋਤਰਾ ਲਵਰਾਜ ਸਿੰਘ ਔਲਖ ਪੋਜੋ ਕੇ ਫਿਰੋਜ਼ਪੁਰ ਤੋਂ ਔਰ ਜਗਦੀਸ਼ ਮਠਾੜੂ ਵੀਰਪਾਲ ਗੁਰਬਖਸ਼ ਮੋਗਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਇਹ ਵੀ ਹਮੇਸ਼ਾ ਦੀ ਤਰ੍ਹਾਂ ਪੂਰੇ ਸਮੇਂ ਨਾਲ ਆਪਣੇ ਸੁਨੇਹੇ ਨਾਲ ਸਾਡੇ ਕੋਲ ਪਹੁੰਚ ਚੁੱਕੇ ਨੇ ਪਿੰਡ ਸਬਵਾਣਾ ਫਾਜ਼ਿਲਕਾ ਤੋਂ ਕਰਨ ਕੰਬੋਜ ਚਰਨ ਰਿਆਂਸ਼ ਮਾਨਵ ਅਨੁਰੀਤ ਤੇ ਪਰੀਸ਼ ਕੰਬੋਜ ਔਰ ਅਗਲਾ ਸੁਨੇਹਾ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ ਕੋਮਲ ਕਿਰਨ ਕਪਿਲ ਤੇ ਕੁਣਾਲ ਮਿਹਰਾ ਦਾ

ਐਵੀ ਆਪਣੇ ਸੁਨੇਹੇ ਨਾਲ ਪਹੁੰਚ ਗਏ ਨੇ ਜੀ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ ਪੱਲਵੀ ਸ਼ਾਹ ਪ੍ਰਖਰ ਕੁਸ਼ਲ ਨੀਤੀ ਸੁਰਭੀ ਅਸ਼ਵਿਨ ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ ਗਾਂਵ ਘਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ ਪ੍ਰਮਿਲਾ ਜੋਤੀ ਅਮਨਾ ਸਾਇਨਾ ਸ਼ਿਵਮ ਦੋਤੀ ਇਹਨਾਂ ਦੀ ਇਵਾ ਧਾਰਨੀਆਂ ਔਰ ਇਹਨਾਂ ਦਾ ਪੂਰਾ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਯਾਦਵ ਮਹੱਲਾ ਸਨਾਵਤ ਤੋਂ ਦਿਲੀਪ ਮਾਲਾਕਾਰ ਸੁਨੀਤਾ ਯੋਗੇਸ਼ ਮਾਲਾਕਾਰ ਮੁਸਕਾਨ ਜਤਿੰਦਰ ਮਾਲਾਕਾਰ ਔਰ ਅਗਲੀ ਫਰਮਾਇਸ਼ ਨਾਲ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ ਪਾਰਸਮਣੀ ਪੁਸ਼ਪੇਂਦਰਮਣੀ ਅਤੇ ਨੋਖੇਲਾਲ ਵਰਮਾ ਤੁਹਾਡੇ ਸਾਰਿਆਂ ਦੀ ਪਸੰਦ ਹੈ ਅਮਰਿੰਦਰ ਗਿੱਲ ਦੀ ਗੀਤ ਸੁਣਨ ਦੀ ਔਰ ਇਸੇ ਗੀਤ ਦੇ ਨਾਲ ਕੁਝ ਨਾਮ ਹੋਰ ਵੀ ਸ਼ਾਮਿਲ ਕਰਾਂਗੇ ਜਸਪਾਲ ਭਾਰਤੀ ਵੀਨਾ ਭਾਰਤੀ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਹਰਪ੍ਰੀਤ ਸਾਊਥ ਅਵੈਨਿਊ ਅਬੋਹਰ ਤੋਂ ਔਰ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ ਰੇਖਾ ਕਾਲਰਾ ਪ੍ਰੀਕਸ਼ਿਤ ਕਾਲਰਾ ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਔਰ ਅਗਲਾ ਸੁਨੇਹਾ ਸਾਡੇ ਕੋਲ ਜਿਨ੍ਹਾਂ ਨੇ ਭੇਜਿਆ ਜੀ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ ਪ੍ਰਵੀਨ ਗਰੋਵਰ ਵਿਕਰਮਜੀਤ ਗਰੋਵਰ ਅਨਮੋਲ ਸਿੰਘ ਔਰ ਪਵਨੀਤ ਗਰੋਵਰ ਔਰ ਨਾਲ ਇਹਨਾਂ ਦੇ ਬੱਚੇ ਵੀ ਬਰੈਂਪਟਨ ਕਨੇਡਾ ਤੋਂ ਨਿਖਿਲ ਭਾਟੀਆ ਨੀਤੀ ਭਾਟੀਆ ਔਰ ਮਹਿਰੀਨ ਭਾਟੀਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਸਾਡੇ ਤੱਕ ਸੁਨੇਹੇ ਨਾਲ ਪਹੁੰਚ ਚੁੱਕੇ ਨੇ ਜੀ ਔਰ ਪੂਰੀ ਕਰਨ ਜਾ ਰਹੀ ਹਾਂ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਤੁਸੀਂ ਸੁਣਨਾ ਚਾਹੁੰਦੇ ਹੋ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗਾਇਆ ਹੋਇਆ ਇਹ ਗੀਤ ਜਿਹੜਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਅਤੇ ਭਰਤ ਭੂਸ਼ਣ ਸੰਧੂ ਔਰ ਸੈਕਟਰ VA ਚੰਡੀਗੜ੍ਹ ਵਾਲੇ ਵੀ ਇਹਨਾਂ ਦੇ ਨਾਲ ਨਾਲ ਹੀ ਆਉਂਦੇ ਨੇ ਜੀ। ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ, ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ, ਬਹੁਤ ਬਹੁਤ ਸ਼ੁਕਰੀਆ ਵਿਨੋਦ ਜੀ। ਤੁਸੀਂ ਵੀ ਆਪਣੇ ਵਿਹਲੇ ਸਿਰ ਪੂਰੇ ਪਹੁੰਚ ਜਾਂਦੇ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ, ਬਹੁਤ ਪਿਆਰ ਬਰਸਾਉਂਦੇ ਹੋ, ਸ਼ੁਕਰੀਆ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਜੀ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ ਔਰ ਇਹਨਾਂ ਦਾ ਪੂਰਾ ਪਰਿਵਾਰ। ਚਕਲਾ ਬਾਜ਼ਾਰ ਸਮਾਣਾ ਤੋਂ ਜੀ ਪੂਰੇ ਦਿਲ ਦੇ ਨਾਲ, ਮੋਰਾਂ ਦੇ ਨਾਲ, ਨੱਚਦੇ ਨੱਚਦੇ ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ ਪਹੁੰਚ ਗਏ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਸੁਨੇਹਾ ਭੇਜ ਗਏ, ਕਰ ਗਿਆ ਜੀ ਖੁਸ਼। ਪਿੰਡ ਇਸਲਾਮਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ। ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ, ਇਹ ਵੀ ਆਪਣੇ ਸੁਨੇਹੇ ਨਾਲ ਵਿਹਲੇ ਸਿਰ ਪਹੁੰਚ ਗਏ। ਬੇਅੰਤ ਸਿੰਘ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਵੀ ਸੁਨੇਹਾ ਇਹਨਾਂ ਦਾ ਆ ਗਿਆ ਜੀ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਾਸ਼ਾ, ਕੈਰਵੀ ਤਨੇਜਾ ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ ਅਤੇ ਮੁਖੀ ਰਾਮ, ਨਾਲ ਨਾਲ ਪੂਜਾ ਵੀ ਨੇ, ਇਕੱਲੇ ਇਕੱਲੇ ਨਹੀਂ ਨੇ। ਔਰ ਅਗਲਾ ਸੁਨੇਹਾ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਔਰ ਅਗਲੇ ਸੁਨੇਹੇ ਨਾਲ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਦੇਵੀ ਗਰਿਮਾ ਔਰ ਰਜਤ, ਗਾਮ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਡਾਇਮੰਡ ਕਲੋਨੀ ਬਟਾਲਾ ਤੋਂ ਕੌਣ ਆਏ ਨੇ ਜੀ? ਰੋਹਿਤ, ਸੁਮਿਤ, ਮਹਿਤਾ, ਵਿਨੋਦ, ਪ੍ਰੀਤੀ ਸ਼ਰਮਾ, ਸਾਕਸ਼ੀ, ਗੁੜੀਆ, ਬੇਬੀ, ਅਮਿਕਾ, ਆਸਟਰੀਆ ਤੋਂ ਇਹਨਾਂ ਨੇ ਮੈਸੇਜ ਭੇਜਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਇਹ ਨਾਮ ਨਵੇਂ ਨੇ ਔਰ ਤਹਿ ਦਿਲ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਬੜੀ ਖੁਸ਼ੀ ਹੁੰਦੀ ਹੈ ਨਵੇਂ ਜਿਹੜੇ ਸਰੋਤੇ ਸਾਡੇ ਨਾਲ ਜੁੜਦੇ ਨੇ ਜੀ। ਇਸੇ ਤਰ੍ਹਾਂ ਤੁਹਾਡਾ ਪਿਆਰ ਆਕਾਸ਼ਵਾਣੀ ਜਲੰਧਰ ਨਾਲ ਬਣਿਆ ਰਹੇ, ਐਸੀ ਉਮੀਦ ਕਰਾਂਗੀ। ਅਗਲਾ ਸੁਨੇਹਾ ਗਾਮ ਕੁਮਹਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ, ਅਕਸਾ, ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾ ਔਰ ਤੁਹਾਡੀ ਸਾਰਿਆਂ ਦੀ ਅਗਲੀ ਜਿਹੜੀ ਪਸੰਦ ਹੈ ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਗੀਤ ਸੁਣਨ ਦੀ ਹੈ ਅਤੇ ਫਿਰ ਇਸ ਗੀਤ ਨਾਲ ਕੁਝ ਹੋਰ ਨਾਮ ਜੋੜਦੇ ਹਾਂ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਾਰ। ਜ਼ਿਲ੍ਹਾ ਰੋਪੜ, ਪਿੰਡ ਭੱਕੂ ਮਾਜਰਾ, ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ। ਅਗਲਾ ਸੁਨੇਹਾ ਪ੍ਰੋਗਰਾਮ 'ਚ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ, ਤਮੰਨਾ ਭਾਟੀਆ ਇਹ ਪਹੁੰਚੇ ਨੇ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ। ਔਰ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤ,

ਤੋਂ ਸੁਮਿਤ ਰਮੇਸ਼ ਸਾਹੂ, ਡੁਮਰਾਵ ਬਿਹਾਰ ਤੋਂ ਡਾਕਟਰ ਡਬਲਯੂ ਅੰਸਾਰੀ, ਡਾਕਟਰ ਸੋਨਮ ਅਦੀਬਾ, ਦਾਨਿਸ਼ ਅੰਸਾਰੀ, ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਔਰ ਪਰਮਾਨੰਦ ਆਰਿਆ, ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਔਰ ਇਕਬਾਲ ਮਸਤਾਨ। ਲਓ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪਹੁੰਚ ਰਿਹਾ ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਗਾਇਆ ਹੋਇਆ ਇੱਕ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲਾ ਸੁਨੇਹਾ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ ਭੇਜਿਆ ਜੀ ਪ੍ਰੀਤੀ ਸ਼ਰਮਾ, ਡਾਕਟਰ ਅਸ਼ੋਕ ਭਾਰਤੀ, ਅਦੀਪ, ਬਿੰਦੂ, ਪੱਪਾ, ਬਿੱਟੂ ਔਰ ਇਹ ਪਹੁੰਚੇ ਨੇ ਜੀ ਕਾਦੀਆਂ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਅਗਲਾ ਸੁਨੇਹਾ ਅਬਦੁਲ ਗਫਾਰ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ, ਭਾਟਾਪਾਰਾ ਛੱਤੀਸਗੜ੍ਹ ਤੋਂ, ਸੋਹਨ ਜੋਸ਼ੀ ਔਰ ਇਹ ਪਹੁੰਚੇ ਕਿੱਥੋਂ ਨੇ ਆਪਣੇ ਸੁਨੇਹੇ ਦੇ ਨਾਲ ਨਾਚਗੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ। ਔਰ ਅਗਲਾ ਸੁਨੇਹਾ ਸਾਡੇ ਤੱਕ ਬਾਗਪਤ ਉੱਤਰ ਪ੍ਰਦੇਸ਼ ਤੋਂ ਪਹੁੰਚਿਆ ਹੈ ਸੰਜੇ ਢਿੰਗੀਆ, ਨਮਨ ਅਤੇ ਅਪਾਰ ਢਿੰਗੀਆ ਦਾ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਢਿੰਗਰਾ ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਔਰ ਇਸ਼ਿਤਾ ਅਰੋੜਾ ਮਜਨੂ ਕਾ ਟੀਲਾ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਈਨਾ ਔਰ ਸਵੀਟ ਮਾਸਟਰ ਨਿਵਾਨ ਸ਼ਰਮਾ। ਅਗਲਾ ਸੁਨੇਹਾ ਪ੍ਰੋਗਰਾਮ 'ਚ ਜੌਨ ਡੈਕਿਸਟਰੋ, ਰੋਜ਼ੀ ਪਲ ਅਤੇ ਵਿਲਿਸ ਡੈਕਿਸਟਰੋ ਦਾ ਇਹਨਾਂ ਨੇ ਸੁਨੇਹਾ ਭੇਜਿਆ ਜੀ ਜਨਕਪੁਰੀ ਸਹਾਰਨਪੁਰ ਤੋਂ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਅਗਲਾ ਸੁਨੇਹਾ ਮੇਹਰਨਗਰ, ਉਮਰਖੇਡ, ਮਹਾਰਾਸ਼ਟਰ ਤੋਂ ਅਭਿਜੀਤ ਗਵਾਂਡਕਰ ਰਾਹੀ, ਸ਼੍ਰੀਮਤੀ ਸਰਿਤਾ, ਪ੍ਰਣੀਤਾ ਸਿਧਾਂਤ, ਲਾਡਲਾ ਟੁਕ ਟੁਕ ਗਵਾਂਡਕਰ ਔਰ ਪ੍ਰਿੰਸ ਏਕਾਂਸ਼ ਗਵਾਂਡਕਰ। ਹਰਜਿੰਦਰ ਸਿੰਘ ਬਰਾਰ, VPO ਜੀਦਾ ਡਿਸਟ੍ਰਿਕਟ ਬਠਿੰਡਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾ ਜੀ ਕਲੋਨੀ ਰੋਹਤਕ ਤੋਂ ਪਿਊਰ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ ਇਹਨਾਂ ਦੇ ਨਾਲ ਨੇ। ਔਰ ਅਗਲਾ ਸੁਨੇਹਾ ਪ੍ਰੋਗਰਾਮ 'ਚ ਤੇਲੰਗਾਨਾ ਭੋਂਗੀਰ ਤੋਂ ਮੁਹੰਮਦ ਬੁਰਹਾਉਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਔਰ ਆਜ਼ਮੀਨ ਗੁੜੀਆ। ਤਪਾ ਮੰਡੀ ਤੋਂ ਸ਼ਬਸ਼ੇਰ ਸਿੰਘ ਹਾਂਸ, ਬੇਟੀ ਕਿਰਨ ਹਾਂਸ, ਪੋਤਾ ਚਨਵੀਰ ਅਤੇ ਸਤਪਾਲ ਮਾਨ। ਔਰ ਅਗਲਾ ਸੁਨੇਹਾ ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਔਰ ਬਲਵੀਰ ਸਿੰਘ ਇਹਨਾਂ ਦਾ ਸੁਨੇਹਾ ਵੀ ਪਹੁੰਚ ਗਿਆ ਜੀ। ਔਰ ਅਗਲੇ ਸੁਨੇਹੇ ਦੇ ਨਾਲ ਲਓ ਜੀ ਗੁਲਾਬ ਦੇ ਫੁੱਲਾਂ ਦੇ ਨਾਲ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ।

ਅਮਰੀਕ ਸਿੰਘ ਟੇਲਰ ਮਾਸਟਰ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਆਪਣੇ ਹੋਰ ਵੀ ਸਾਥੀਆਂ ਦੇ ਨਾਲ ਪਹੁੰਚੇ ਨੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਪਰਮਜੀਤ ਪੁਰਵਾ। ਇਹਨਾਂ ਦੇ ਜਿਹੜੇ ਸੁਨੇਹੇ ਨੇ ਇਕੱਠੇ ਹੀ ਆਉਂਦੇ ਨੇ। ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ ਔਰ ਪ੍ਰੀਤਿਸ਼ਾ ਸੰਧੂ ਤੇ ਨਾਲ ਮੈਕਸ। ਹੁਣੀ ਹੁਣੀ ਅਸੀਂ ਇਹਨਾਂ ਦਾ ਮੈਸੇਜ ਪੜ੍ਹਿਆ ਜੀ, ਇੱਕ ਵਾਰ ਮੈਸੇਜ ਕੀਤਾ ਜਾਏ। ਔਰ ਅਗਲੇ ਸੁਨੇਹੇ ਦੇ ਨਾਲ ਪਿੰਡ ਧੋਲਾ ਕਿੰਗਰਾ ਨੇੜੇ ਮਲੋਟ ਤੋਂ ਜਗਤਾਰ ਸਿੰਘ ਜੱਗਾ, ਸ਼ਿੰਦਰਪਾਲ ਕੌਰ, ਮਨਦੀਪ ਸਿੰਘ, ਬੇਟੀਆਂ ਇਹਨਾਂ ਦੀ ਕੁਲਦੀਪ ਕੌਰ, ਬੱਬੂ ਰਾਣੀ, ਨੀਤੂ ਰਾਣੀ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਕੁਲਵੰਤ ਗਿੱਲ, ਸਾਰੇ ਹੀ ਇਹਨਾਂ ਦੇ ਪਰਿਵਾਰ ਦੇ ਸਾਥੀ ਮੈਂਬਰ ਸਾਡੇ ਕੋਲ ਸੁਨੇਹਿਆਂ ਨਾਲ ਵਿਹਲੇ ਸਿਰ ਇਹਨਾਂ ਨੇ ਆਪਣੇ ਸੁਨੇਹੇ ਭੇਜੇ ਨੇ ਜੀ। ਔਰ ਸਤਿ ਸ਼੍ਰੀ ਅਕਾਲ ਸਾਨੂੰ ਭੇਜ ਰਹੇ ਨੇ ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੜ ਸਿੱਖਾਂ, ਹਨੂਮਾਨਗੜ੍ਹ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਹਿੱਸਾ ਬਣੇ ਨੇ ਜੀ, ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਤੋਂ, ਪਿੰਡ ਪੁਰੋਵਾਲ ਅਰਾਇਣਾ ਤੋਂ, ਅਰਾਇਣ ਤੋਂ ਪਵਨ ਕੁਮਾਰ ਸ਼ਰਮਾ, ਡਾਕਟਰ ਕਮਲ ਕੁਮਾਰ, ਵਿਨੋਦ ਭਾਜੀ, ਰਮੇਸ਼ ਕੁਮਾਰੀ ਔਰ ਨਾਲ ਨੇ ਜੀ ਚੰਪਾ ਦੇਵੀ, ਸ਼ੋਭਾ ਦੇਵੀ, ਰੋਹਿਤ, ਗੋਪੀ, ਲਵ, ਗੋਵਿੰਦਾ ਔਰ ਵਿਜੇ ਕੁੱਕੂ। ਅਗਲਾ ਸੁਨੇਹਾ ਸਾਡੇ ਕੋਲ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਔਰ ਫਤਿਹ ਜੋਤ ਸੱਪਲ ਦਾ। ਲਓ ਜੀ ਚੰਡੀਗੜ੍ਹ ਤੋਂ ਵੀ ਸੁਨੇਹਾ ਆ ਗਿਆ ਹੈ, ਸਤੀਸ਼, ਅਨੇਜਾ, ਬਿਮਲਾ, ਅਨੇਜਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ ਦਾ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਜਿਹੜੀ ਪਸੰਦ ਹੈ, ਤੁਸੀਂ ਸੁਣਨਾ ਚਾਹੁੰਦੇ ਹੋ ਗੁਰਦਾਸ ਮਾਨ ਦੀ ਆਵਾਜ਼ 'ਚ ਗਾਇਆ ਹੋਇਆ ਗੀਤ, ਅਤੇ ਲਓ ਫਿਰ ਗੀਤ ਤੁਹਾਡੇ ਰੇਡੀਓ ਸੈੱਟ 'ਤੇ, ਪਸੰਦ ਵੀ ਤੁਹਾਡੇ ਸਾਰਿਆਂ ਦੀ।

0: नमस्कार।
1: प्रोग्राम वसदेवड़े लेके कोमल हाजिर।
0: कोमल दे नाल नाल मैं पूनम भी हाजिर। कोमल जी की हाल चाल ने?
1: बिल्कुल ठीक ठाक ने, ते हुन ते होर वधिया हो गए ने क्योंकि तुहानू भी मिल लिया ते अपने स्रोतियां दे रूबरू भी हो गए।
0: बिल्कुल अच्छा जी, बिल्कुल सही कहा तुसी। ते अजकल अच्छा इसलिए भी लग रहा है क्योंकि असी कह सकते हैं कि आधिकारिक तौर ते जो त्योहारां दे दिन शुरू हो गए ने, एक जो फेस्टिविटी हुंदी है ना माहौल दे विच, बट बहुत ही सकारात्मकता होंगी है, वो असं सब महसूस कर पा रहे हैं क्योंकि नरातियां के दिन चल रहे हैं, बहुत ही पावन दिन चल रहे हैं। हरेक मन के विच श्रद्धा भाव है, समर्पण भाव है, ते नाल ही जो बहुत लोग व्रत नाल भी जुड़े हुए ने वो एक अलग ही भावना के नाल जुड़े हुए ने।
1: बिल्कुल, यह जिहड़ी भगती है ना ये मन के अंदरों तो आँदी आँदी है पर आले दुआले देख के भी बहुत ज़्यादा ये माहौल ही छा जाती है। देखा जाए तो मंदिरों के पूरे मंदिर सजाए हुए ने, ते लोग भी बिल्कुल नवे नवे कपड़े पा के, छोटे छोटे बच्चे इन्ने खुश, हर तरफ जड़ी है इस चीज़ की चर्चा भी चल रही है। तो यदि जड़ी है कई ने कई चीज़ की स्थापना करते ने, अपना पूजा का पूरा संयम बना के करते ने, नौ दिन वर्त रखते ने, तो कई लोग जड़े ने अपने हिसाब न ਜਿਵੇਂ ਉਹਨਾਂ ਨੂੰ ਸੂਟੇਬਲ ਹੈ ਉਵੇਂ ਕਰ ਲੈਂਦੇ ਨੇ, ਤੇ ਭਗਤੀ ਜਿਹੜੀ ਭਾਵਨਾ ਹੈ ਉਹ ਫਿਰ ਵੀ ਹਰ ਦਿਲ ਦੇ ਅੰਦਰ ਉਵੇਂ ਦੀ ਉਵੇਂ ਚੱਲਦੀ ਪਈ।
0: ਦੇਖੋ ਨੌ ਨਰਾਤੇ ਹੁੰਦੇ ਨੇ ਅਤੇ ਵੱਖ ਵੱਖ ਨੌ ਰੂਪ ਅਤੇ ਹਰ ਇੱਕ ਰੂਪ ਦਾ ਇੱਕ ਸੁਨੇਹਾ ਹੁੰਦਾ ਹੈ, ਅਤੇ ਉਹ ਜੋ ਅਲੱਗ ਅਲੱਗ ਰੂਪ ਨੇ ਨਾ ਉਹ ਦਰਸਾਉਂਦੇ ਨੇ ਕਿ ਜੋ ਇਸਤਰੀ ਦੇ, ਔਰਤ ਦੇ, ਨਾਰੀ ਦੇ ਇਹ ਵੱਖ ਵੱਖ ਰੂਪ ਨੇ ਜਾਂ ਫਿਰ ਉਸ ਦੀਆਂ ਅਲੱਗ ਅਲੱਗ ਭਾਵਨਾਵਾਂ ਨੇ ਜਾਂ ਫਿਰ ਉਸ ਦੀਆਂ ਸਮਾਜ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਅਲੱਗ ਅਲੱਗ ਭੂਮਿਕਾਵਾਂ ਨੇ ਉਹਨਾਂ ਨੂੰ ਦਰਸਾਉਂਦੇ ਨੇ। ਜਿਸ ਤਰ੍ਹਾਂ ਨਵਰਾਤਰੀ ਦੇ ਦੂਸਰੇ ਦਿਨ ਮਾਂ ਬ੍ਰਹਮਚਾਰਣੀ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਇਹ ਜੋ ਉਹਨਾਂ ਦਾ ਸਰੂਪ ਹੈ, ਤਪੱਸਿਆ ਨੂੰ, ਸੰਜਮ ਨੂੰ, ਤਿਆਗ, ਸ਼ਾਂਤੀ ਅਤੇ ਦ੍ਰਿੜ ਸੰਕਲਪ ਨੂੰ ਦਰਸਾਉਂਦਾ ਹੈ।
1: ਬਿਲਕੁਲ, ਅਤੇ ਇਹਨਾਂ ਦਾ ਨਾਮ ਜਿਹੜਾ ਹੈ ਉਹ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ। ਪਹਿਲਾ ਹੈ ਬ੍ਰਹਮ, ਬ੍ਰਹਮ ਦਾ ਮਤਲਬ ਹੁੰਦਾ ਹੈ ਆਪਣੇ ਆਪ ਵਿੱਚ ਸੱਤ, ਤਪ, ਗਿਆਨ, ਅਤੇ ਚਾਰਿਣੀ ਮੀਨਸ ਇਹਨਾਂ ਸਾਰੀਆਂ ਚੀਜ਼ਾਂ ਦਾ ਆਚਰਨ ਕਰਨ ਵਾਲੀ, ਅਤੇ ਇੱਕ ਇਸਤਰੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਦਾ ਆਚਰਨ ਕਰਨ ਵਾਲੀ ਜਿਹੜੀ ਹੈ ਉਹਨੂੰ ਬਣਾਇਆ ਗਿਆ, ਇਸ ਚੀਜ਼ ਦੀ ਪ੍ਰਤਿਮਾ ਬਣਾਇਆ ਗਿਆ, ਅਤੇ ਉਹਨਾਂ ਨੂੰ ਜਿਸ ਤਰ੍ਹਾਂ ਇਸੇ ਤਰੀਕੇ ਨਾਲ ਫੋਲੋ ਵੀ ਕੀਤਾ ਜਾਂਦਾ, ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਅਤੇ ਜਿਹੜਾ ਉਹਨਾਂ ਦਾ ਸਵਰੂਪ ਹੈ ਉਹ ਬਹੁਤ ਹੀ ਸੁੰਦਰ, ਸ਼ਾਂਤ ਔਰ ਤੇਜਸਵੀ ਹੈ। ਸਵੇਤ ਰੰਗ ਦੇ ਯਾਨੀ ਸਫੇਦ ਰੰਗ ਦੇ ਉਹਨਾਂ ਨੇ ਵਸਤਰ ਪਾਏ ਹੁੰਦੇ ਨੇ ਜਿਹੜੇ ਪਵਿੱਤਰਤਾ ਦੀ, ਸਰਲਤਾ ਦੀ ਨਿਸ਼ਾਨੀ ਮੰਨੇ ਜਾਂਦੇ ਨੇ। ਔਰ ਦਾਹਿਨੇ ਹੱਥ 'ਚ ਉਹਨਾਂ ਦੇ ਜੈ ਇੱਕ ਮਾਲਾ ਹੁੰਦੀ ਹੈ, ਜੈਮਾਲਾ, ਜਿਹੜੀ ਸਾਧਨਾ, ਉਹਨਾਂ ਦੀ ਭਗਤੀ, ਉਹਨਾਂ ਦੀ ਏਕਾਗਰਤਾ ਦਿਖਾਉਂਦੀ ਹੈ। ਅਤੇ ਬਾਏ ਹੱਥ ਵਿੱਚ ਉਹਨਾਂ ਦੇ ਕਮੰਡਲ ਹੁੰਦਾ ਹੈ, ਅਤੇ ਉਹਨਾਂ ਦਾ ਸ਼ਾਂਤ ਮੁੱਖ ਮੰਡਲ ਬਾਕੀ ਸਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ।
0: ਦੇਖੋ ਜੀ, ਇਹ ਜਿਹੜੇ ਵੱਖ ਵੱਖ ਰੂਪ ਨੇ ਇਹ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਹਰੇਕ ਔਰਤ ਦੇ ਵਿੱਚ ਹੁੰਦੇ ਨੇ। ਇਹੋ ਜਿਹੀਆਂ ਬਹੁਤ ਸਾਰੀਆਂ ਔਰਤਾਂ ਜਾਂ ਫਿਰ ਅਸੀਂ ਕਹਿ ਸਕਦੇ ਸਾਡੇ ਘਰ ਦੇ ਵਿੱਚ ਵੀ ਜੋ ਮਹਿਲਾਵਾਂ

ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ, ਆਪਣਾ KYC ਫੌਰਨ ਅਪਡੇਟ ਕਰਵਾਓ।

0: ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: इन्वेस्टर जागरूकता पहल। और जानकारी लई सभी इन्वेस्टर वेबसाइट पे विजिट करो या सभी सारथी ऐप डाउनलोड करो।
1: जी असी एक बार फिर हाजिर हाँ इस कमर्शियल ब्रेक तो बाद। ते कोमल, अज सोमवार का दिन, ते अज दा साडा एक खास सिलसिला हुंदा है।
2: बिल्कुल जी, अज दे दिन मेहमान जड़े ने ओ बूहा ते आंदे ने, ते असी उहनां नूं रूबरू करदे अपने स्रोतिया नाल।
1: बिल्कुल,
2: ते मेहमान बूहा ते वनगी तहत असी किसी ना किसी जोड़े नूं अपने स्रोतिया नाल मुलाकात करवांदे आ।
1: बिल्कुल, जिन्हां ने अपने जीवन दे सफर दा जो पेंडा इकट्ठा तय कीता हुंदा है, ते उस पेंडे दौरान जो भी मुश्किलां आउंदियां ने, ते जो भी उस सफर दा आनंद है, ओह सारा ओह साडे नाल सांझा करदे ने, ताकि असी वी उहनां तों कुछ सीख सकीए, सीध लै सकीए, ते अपना जीवन भी सवार सकीए।
2: बिल्कुल, ते साडी जिहड़ी सोसाइटी, साडे जिहड़े आम आदमी है, उहनां तक इह संदेशा जाए कि जो साथ दे विच इक दूजे दे नाल चल के मुश्किलां औकड़ां नूं चल के अगे वधन दा मजा है ना, ओह लड़ाई झगड़िआं विच नहीं रख्या होया।
1: सो मेहमान रूहां ते सिलसिले तहत अज तुहाडी मुलाकात करवाउण जा रहे हां नीलम ते शिव कुमार गुप्ता होणा दे नाल, ते सुणदे हां जी फिर आपां।
2: जी,
3: मेहमान ब्रूहां ते प्रोग्राम च तुहाडा सारिआं दा बहुत बहुत स्वागत। ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਜੋੜੀ ਨੂੰ ਅਸੀਂ ਦਾਵਤ ਦਿੱਤੀ ਹੈ, ਜਿਸ ਜੋੜੀ ਦੀ ਜ਼ਿੰਦਗੀ 'ਤੇ ਇੱਕ ਹਲਕੀ ਜਿਹੀ ਝਾਤ ਮਾਰਨੀ ਹੈ, ਕਰਨੀਆਂ ਨੇ ਕੁਝ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ, ਉਹਨੇ ਨੀਲਮ ਗੁਪਤਾ ਅਤੇ ਸ਼ਿਵ ਕੁਮਾਰ ਗੁਪਤਾ। ਇਹਨਾਂ ਦੋਨਾਂ ਦੀ ਖਾਸੀਅਤ ਕੀ ਹੈ? ਦੋਵੇਂ ਹੀ ਬੈਂਕ ਵਿੱਚੋਂ ਰਿਟਾਇਰ ਹੋਏ ਨੇ। ਆਓ ਜੀ ਕੁਝ ਗੱਲਾਂ ਬਾਤਾਂ ਇਹਨਾਂ ਦੇ ਨਾਲ ਸਾਂਝੀਆਂ ਕਰਦੇ ਹਾਂ। ਨੀਲਮ ਗੁਪਤਾ ਜੀ, ਸ਼ਿਵ ਕੁਮਾਰ ਗੁਪਤਾ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ, ਮਹਿਮਾਨ ਬਰੂਹਾਂ ਅਤੇ ਪ੍ਰੋਗਰਾਮ 'ਚ ਮਹਿਮਾਨ ਬਣਨ ਲਈ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ।
4: ਬਹੁਤ ਬਹੁਤ ਧੰਨਵਾਦ
5: ਜੀ।
3: ਪਹਿਲਾ ਸਵਾਲ ਨੀਲਮ ਜੀ ਤੁਹਾਡੇ ਵੱਲ ਆ ਜਾਵੇ।
5: ਹਾਂਜੀ,
3: ਸ਼ਾਦੀ ਕਿਹੜੇ ਸੰਨ ਵਿੱਚ ਹੋਈ ਸੀ, ਯਾਦ ਹੈ ਕੁਝ?
5: ਹਾਂਜੀ ਬਿਲਕੁਲ ਯਾਦ ਹੈ, 1980।
3: ਅੱਛਾ, 1980 ਚ ਹੋਈ ਸੀ।
5: ਚਲੋ,
3: ਤਰੀਕ ਆਪਾਂ ਸ਼ਿਵ ਕੁਮਾਰ ਗੁਪਤਾ ਜੀ ਨੂੰ ਪੁੱਛ ਲੈਂਦੇ ਹਾਂ। ਹਾਂਜੀ ਸ਼ਿਵ ਕੁਮਾਰ ਗੁਪਤਾ ਜੀ, ਤਰੀਕ ਯਾਦ ਹੈ ਤੁਹਾਨੂੰ?
6: ਬਿਲਕੁਲ ਜੀ, 24 ਅਗਸਤ 1980
3: ਨੂੰ ਤੁਹਾਡੀ ਸ਼ਾਦੀ ਹੋਈ। ਯਾਨੀ ਕਿ ਨਾ ਯਾਦ ਰੱਖੋਗੇ ਤੇ ਫਿਰ ਜਾਣਾ ਕਿੱਥੇ ਆ?
6: ਬਿਲਕੁਲ ਜੀ, ਬਿਲਕੁਲ।
3: ਨੀਲਮ ਜੀ, ਤੁਹਾਡੇ ਪੇਕੇ ਕਿੱਥੇ ਤੇ ਸਹੁਰੇ ਕਿੱਥੇ?
5: ਮੇਰੇ ਪੇਕੇ ਤਾਂ ਜਲੰਧਰ ਨੇ,

0: ਸੂਰੇ ਰੋਪੜ ਨੇ।
1: ਅੱਛਾ, ਸਾਰੇ ਰੋਪੜ ਨੇ ਤੁਹਾਡੇ? ਅਤੇ ਵੈਸੇ ਜਲੰਧਰ ਤੋਂ ਰੋਪੜ ਦਾ ਰਸਤਾ ਤਾਂ ਕੁਝ ਹੈਗਾ ਹੀ ਹੈ ਵੈਸੇ।
0: ਹਾਂਜੀ
1: ਜੀ। ਸ਼ਿਵ ਜੀ, ਸ਼ਾਦੀ ਆਪਣੀ ਮਰਜ਼ੀ ਨਾਲ ਹੋਈ ਸੀ ਕਿ ਘਰਦਿਆਂ ਦੀ ਮਰਜ਼ੀ ਨਾਲ ਦੇਖ ਦਿਖਾਲੇ ਤੋਂ ਬਾਅਦ ਹੋਈ ਸੀ?
2: ਨਹੀਂ, ਦੇਖ ਦਿਖਾਲੇ ਤੋਂ ਬਾਅਦ ਤਾਂ ਨਹੀਂ, ਪਰ ਆਪਣੀ ਮਰਜ਼ੀ ਵੀ ਘਰਦਿਆਂ ਦੀ ਮਰਜ਼ੀ ਨਾਲ, ਦੋਨਾਂ ਦੀ ਮਰਜ਼ੀ ਨਾਲ ਹੀ ਹੋਈ ਸੀ।
1: ਅੱਛਾ, ਇੱਦਾਂ ਕਿੱਦਾਂ ਸੰਭਵ ਹੋਇਆ?
2: ਕਿਉਂਕਿ ਮੇਰੇ ਜਿਹੜੇ ਫਾਦਰ ਸੀਗੇ ਉਹ ਵੀ ਅੱਛੀ ਪੋਸਟ 'ਤੇ ਸੀਗੇ, ਗੌਰਮੈਂਟ ਸਰਵੈਂਟ ਸੀਗੇ ਰਿਟਾਇਰਡ, ਅਤੇ ਉਹਨਾਂ ਦੇ ਵਿਚਾਰ ਵੀ ਬੜੇ ਮਾਡਰਨ ਸੀਗੇ, ਅਤੇ ਉਹਨਾਂ ਨੇ ਜਦੋਂ ਸਾਡੀ ਆਪਸ 'ਚ ਗੱਲਬਾਤ ਹੋਈ ਸ਼ਾਦੀ ਬਾਰੇ, ਉਹਨਾਂ ਨੂੰ ਵੀ ਅੱਛਾ ਹੀ ਲੱਗਿਆ।
1: ਅੱਛਾ, ਹਾਂ, ਅਤੇ ਉਹ ਕਹਿੰਦੇ ਵੀ ਠੀਕ ਹੈ?
2: ਹਾਂ, ਉਹਨਾਂ ਨੇ ਕਿਹਾ ਠੀਕ ਹੈ।
1: ਤੁਸੀਂ ਕਹਿ ਤਾ ਵੀ ਇਹੋ ਹੀ ਕੁੜੀ ਲੈਣੀ ਹੈ ਅਤੇ ਇਹੀ ਕੁੜੀ ਲੈਣੀ ਹੈ।
2: ਹਾਂਜੀ, ਬਿਲਕੁਲ ਜੀ, ਬਿਲਕੁਲ।

0: ਮੇਰੇ ਜਿਹੜੇ ਫਾਦਰ ਸੀਗੇ ਉਹ ਵੀ ਅੱਛੀ ਪੋਸਟ 'ਤੇ ਸੀਗੇ, ਗੌਰਮੈਂਟ ਸਰਵੈਂਟ ਸੀਗੇ
1: ਜੀ
0: ਰਿਟਾਇਰਡ, ਅਤੇ ਉਹਨਾਂ ਦੇ ਵਿਚਾਰ ਵੀ ਬੜੇ ਮਾਡਰਨ ਸੀਗੇ,
1: ਜੀ
0: ਅਤੇ ਉਹਨਾਂ ਨੇ ਜਦੋਂ ਸਾਡੀ ਆਪਸ 'ਚ ਗੱਲਬਾਤ ਹੋਈ ਸ਼ਾਦੀ ਬਾਰੇ, ਉਹਨਾਂ ਨੂੰ ਵੀ ਅੱਛਾ ਹੀ ਲੱਗਿਆ।
1: ਅੱਛਾ,
0: ਹਾਂ,
1: ਤੇ ਉਹ ਕਹਿੰਦੇ ਵੀ ਠੀਕ ਹੈ।
0: ਹਾਂ, ਉਹਨਾਂ ਨੇ ਕਿਹਾ ਠੀਕ ਹੈ,
1: ਤੁਸੀਂ ਕਹਿਤਾ ਵੀ ਇਹੋ ਹੀ ਕੁੜੀ ਲੈਣੀ ਹੈ ਤੇ ਇਹੀ ਕੁੜੀ ਲੈਣੀ ਹੈ।
0: ਹਾਂਜੀ, ਬਿਲਕੁਲ ਜੀ, ਬਿਲਕੁਲ ਜੀ।
1: ਤੇ ਨੀਲਮ ਜੀ, ਤੁਹਾਡੇ ਮਨ 'ਚ ਵੀ ਇਹੀ ਵਿਚਾਰ ਸੀ ਕਿ ਇਹ ਹੀ ਮੁੰਡਾ ਲੈਣਾ ਮੈਂ?
2: ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਕਿ ਮੇਰੇ ਮਨ 'ਚ ਵੀ ਇਹੀ ਵਿਚਾਰ ਸੀਗਾ। ਸਾਡੇ ਘਰ ਵਾਲਿਆਂ ਵੱਲੋਂ ਵੀ ਕੋਈ ਏਦਾਂ ਦਾ ਇਤਰਾਜ਼ ਨਹੀਂ ਸੀਗਾ।
1: ਤੁਹਾਡੇ ਘਰ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਇਆ, ਕਿਉਂਕਿ 1980 ਦਾ ਦਹਾਕਾ ਥੋੜਾ ਜਿਹਾ ਆਪਾਂ ਡਰਦੇ ਹੁੰਦੇ ਸੀ ਮਾਂ ਪਿਓ ਨਾਲ ਇਸ ਬਾਰੇ ਗੱਲ ਕਰਨ 'ਚ?
2: ਨਾ, ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਵੀ ਉਦੋਂ
1: ਅਗਾਂਹ ਵਧੂ ਖਿਆਲਾਂ ਦੇ ਸੀ।
2: ਹਾਂਜੀ, ਬਿਲਕੁਲ ਏਦਾਂ ਹੀ ਪਰਿਵਾਰ ਦੇ ਵਿੱਚ, ਔਰ ਉਹ ਡਾਕਟਰ ਸੀ, ਉਹਨਾਂ ਨੂੰ ਰਾਏ ਸਾਹਿਬ ਦੀ ਉਪਾਧੀ ਮਿਲੀ ਹੋਈ ਸੀ ਉਦੋਂ। ਹਾਂਜੀ
1: ਜੀ,
2: ਤੇ ਉਹ ਸਾਰੇ ਪਰਿਵਾਰ 'ਚ ਸਾਡੇ ਪਹਿਲਾਂ ਵੀ ਇੰਟਰਕਾਸਟ ਮੈਰਿਜ ਹੋ ਚੁੱਕੀਆਂ ਸੀਗੀਆਂ।
1: ਅੱਛਾ,
2: ਤੇ ਇਸ ਲਈ ਕੋਈ ਸਾਨੂੰ ਔਖਾ ਜਾਂ ਕੋਈ ਏਦਾਂ ਦਾ ਰੁਕਾਵਟ ਨਹੀਂ ਆਈ।
1: ਯਾਨੀ ਕਿ ਤੁਸੀਂ ਪਿਰਤ ਨੂੰ ਅੱਗੇ ਤੋਰਿਆ ਹਲਕਾ ਜਿਹਾ।
2: ਹਾਂਜੀ, ਬਸ ਏਦਾਂ ਹੀ ਸਮਝੋ।
1: ਅੱਛਾ, ਸ਼ਾਦੀ ਤੋਂ ਬਾਅਦ ਕਹਿੰਦੇ ਨੇ ਕਿ ਕੁੜੀ ਕੋਲੋਂ ਨਾ ਕੁਝ ਪਹਿਲੀ ਰਸੋਈ ਦੇ ਵਿੱਚ ਮਿੱਠਾ ਬਣਵਾਇਆ ਜਾਂਦਾ।
2: ਹਾਂਜੀ,
1: ਯਾਦ ਹੈ ਕੁਝ ਕੀ ਬਣਾਇਆ ਸੀ?
2: ਜੋ ਮੈਨੂੰ ਯਾਦ ਆ ਰਿਹਾ ਨਾ, ਮੈਂ ਹਲਵਾ ਬਣਾਇਆ ਸੀ ਪਰ ਚੰਗਾ ਨਹੀਂ ਬਣਿਆ ਸੀ।
0: ਮਦਰ ਨੇ ਦਿੱਤਾ ਸੀਗਾ, ਮੈਨੂੰ ਜੋ ਯਾਦ ਹੈਗਾ, ਮਦਰ ਨੇ ਦਿੱਤਾ ਸੀਗਾ, ਤੇ ਕਿਉਂਕਿ ਅਸੀਂ ਤਾਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ, ਤੇ ਇਸ ਲਈ ਸ਼ਗਨ ਵਾਲੀ ਉਹ ਫਾਰਮੈਲਿਟੀ ਜਾਂ ਹੋਰ ਉਹ ਵਿੱਚ ਆਪਸ ਨਹੀਂ ਸੀ,
1: ਮੰਮੀ
0: ਨੇ ਕੀਤੀ
1: ਜੀ। ਅੱਛਾ, ਹੁਣ ਸਾਨੂੰ ਇਹ ਦੱਸੋ ਕਿ ਇਹ ਯਾਨੀ ਕਿ ਨੀਲਮ ਜੀ ਵੀ ਬੈਂਕ 'ਚ ਪਹਿਲਾਂ ਹੀ ਜੋਬ ਕਰਦੇ ਸਨ ਵਿਆਹ ਤੋਂ?
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਹੀ ਕਰਦੇ ਸੀ, ਪਹਿਲਾਂ ਹੀ ਕਰਦੇ।
1: ਅਕਸਰ ਬੈਂਕ ਬਾਰੇ ਕਿਹਾ ਜਾਂਦਾ ਕਿ ਜਿੱਦਾਂ ਜਿੱਦਾਂ ਪ੍ਰਮੋਸ਼ਨ ਹੁੰਦੀ ਹੈ
0: ਹਾਂਜੀ,
1: ਉਦਾਂ ਉਦਾਂ ਜਲਦੀ ਜਲਦੀ ਪੋਸਟਿੰਗ ਵੀ ਹੁੰਦੀ ਰਹਿੰਦੀ ਹੈ।
0: ਬਿਲਕੁਲ ਜੀ, ਬਿਲਕੁਲ ਜੀ।
1: ਫਿਰ ਕਿੱਦਾਂ ਐਡਜਸਟ ਕੀਤਾ?
0: ਕਿਉਂਕਿ ਅਸੀਂ ਇੱਕੋ ਬੈਂਕ 'ਚ ਸੀਗੇ, ਇਸ ਕਰਕੇ ਜਦੋਂ ਵੀ ਸਾਡੀ ਮੇਰੀ ਟ੍ਰਾਂਸਫਰ ਹੁੰਦੀ ਸੀਗੀ, ਜਿਸ ਤਰ੍ਹਾਂ ਅਸੀਂ ਦਿੱਲੀ ਵੀ ਰਿਹਾ, ਮੈਂ ਬੰਬੇ ਵੀ ਰਿਹਾ, ਕਾਨਪੁਰ ਰਿਹਾ, ਭੋਪਾਲ ਵੀ ਰਿਹਾ, ਅਤੇ ਇਹਨਾਂ ਦੀ ਵੀ ਨਾਲ ਨਾਲ ਹੀ ਟ੍ਰਾਂਸਫਰ ਹੁੰਦੀ ਰਹੀ, ਇਹ ਬੈਂਕ ਦੀ ਪੋਲਿਸੀ ਸੀਗੀ।
1: ਅਤੇ
0: ਜੇ ਕਦੀ ਉਸੇ ਟਾਈਮ ਨਹੀਂ ਸੀ ਹੁੰਦੀ ਤਾਂ 2-4 ਮਹੀਨੇ ਬਾਅਦ ਹੋ ਜਾਂਦੀ ਸੀਗੀ, ਅਤੇ ਇਸ ਲਈ ਨਾਲ ਹੀ ਰਹੇ ਨੇ, ਥਰੂ ਆਊਟ ਸਰਵਿਸ ਅਸੀਂ ਇਕੱਠੇ ਹੀ ਰਹੇ, ਇੱਕੋ ਸਟੇਸ਼ਨ 'ਤੇ ਰਹੇ।
1: ਸਾਨੂੰ ਲੱਗ ਗਿਆ ਜੀ ਪਤਾ, ਬੈਂਕ ਦੀ ਤਾਂ ਪਾਲਿਸੀ ਸੀਗੀ ਜੋ, ਪਰ ਤੁਹਾਡੀ ਪਾਲਿਸੀ ਕੀ ਸੀ ਕਿ ਪਰਲੀ ਕੁਰਸੀ ਤੇ ਬੈਠੀ ਜਿਹੜੀ ਕੁੜੀ ਹੈ ਨਾ, ਇਹ ਮੇਰੀ ਜੀਵਨ ਸਾਥਣ ਬਣੇਗੀ।
0: ਬਿਲਕੁਲ ਜੀ, ਬਿਲਕੁਲ ਜੀ।
1: ਨੀਲਮ ਗੁਪਤਾ ਜੀ, ਭੈਣਾਂ ਭਰਾਵਾਂ 'ਚੋਂ ਕਿੰਨਵਾਂ ਨੰਬਰ ਹੈ ਤੁਹਾਡਾ?
2: ਮੈਂ ਇਸ ਤਰ੍ਹਾਂ ਕਹਿ ਸਕਦੇ ਹਾਂ, ਆਪਾਂ 3 ਸਿਸਟਰ ਹੈ ਤੇ ਮੈਂ ਸੈਂਡਵਿਚ ਹੈਗੀ ਆ।
1: ਅੱਛਾ, ਸੈਂਡਵਿਚ ਹੋ ਤੁਸੀਂ?
2: ਹਾਂਜੀ, ਬਿਲਕੁਲ।
1: ਵਾਹ ਵਾਹ ਵਾਹ, ਵਿੱਚ ਘਰਲਾ ਵੀ ਲਾਡਲਾ ਹੀ ਹੁੰਦਾ ਜੀ।
2: ਹਾਂਜੀ ਮੈਮ, ਕੋਈ ਰਿਸਪੋਨਸਿਬਿਲਟੀ ਨਹੀਂ, ਪਹਿਲਾਂ ਕੰਮ ਮੇਰੀ ਵੱਡੀ ਭੈਣ ਕਰਦੀ ਸੀ, ਬਾਅਦ 'ਚ ਮੇਰੀ ਛੋਟੀ ਭੈਣ ਕਰਦੀ ਰਹੀ, ਫਿਰ ਨੌਕਰੀ ਕਰਨ ਦਾ ਹੋਰ ਫਾਇਦਾ, ਘਰ ਵਾਲੇ ਇਹ ਕਹਿੰਦੇ ਸੀਗੇ ਕਿ ਇਹ ਤਾਂ ਥੱਕ ਕੇ ਆਈ ਹੈ, ਇੱਕੋ ਕੰਮ ਨਹੀਂ ਕਰਾਉਣਾ,
1: ਨਹੀਂ ਕਰਾਉਣਾ, ਤੇ ਫਿਰ ਵਿਆਹ ਤੋਂ ਬਾਅਦ ਤੇ ਕੰਮ ਕਰਨਾ ਪਿਆ ਹੋਵੇਗਾ?
2: ਨਾ, ਉਹ ਵੀ ਬਹੁਤ ਅੱਛੀ ਕਿਸਮਤ ਹੈ ਮੈਂ ਤੁਹਾਨੂੰ ਦੱਸ, ਜਿਹੜੇ ਮੇਰੇ ਹਸਬੈਂਡ ਹੈ ਨਾ, ਇਹ ਮੈਰਿਜ ਤੋਂ ਪਹਿਲਾਂ ਹੀ ਇਕੱਲੇ ਰਹਿੰਦੇ ਸੀਗੇ, ਤੇ ਇਹਨਾਂ ਨੂੰ ਰੋਟੀ ਪਾਣੀ ਅੱਛੀ ਤਰ੍ਹਾਂ ਬਣਾਉਣਾ ਆ ਗਿਆ ਸੀਗਾ।
1: ਕੀ ਬਾਤ ਹੈ, ਕੀ ਬਾਤ ਹੈ, ਛਿੱਕਾ ਟੁੱਟ ਗਿਆ ਜੀ ਫਿਰ ਤਾਂ।
2: ਬਿਲਕੁਲ ਬਿਲਕੁਲ
1: ਜੀ ਜੀ ਜੀ ਜੀ,
2: ਤੇ ਬਸ ਇੱਦਾਂ ਹੀ ਆਪਣਾ ਵਧੀਆ ਨਿਕਲ ਗਿਆ।
1: ਅੱਛਾ, ਉਦਾਂ ਵੈਸੇ ਰਸੋਈ 'ਚ ਜਾਣ ਦੇ ਸ਼ੌਕੀਨ ਹੈਗੇ ਹੋ ਤੁਸੀਂ?
2: ਨਹੀਂ, ਇੱਦਾਂ ਤਾਂ ਚਲੇ ਜਾਈਦਾ,
1: ਉਦਾਂ ਚਲੇ ਜਾਈਦਾ, ਕਿਉਂਕਿ ਅਕਸਰ ਕਹਿੰਦੇ ਨੇ ਨਾ ਕਿ ਪਤੀ ਨੂੰ ਖੁਸ਼ ਕਰਨਾ ਹੋਵੇ ਨਾ ਤੇ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ ਹੈ।
2: ਬਿਲਕੁਲ ਬਿਲਕੁਲ,
1: ਹੈਨਾ ਜੀ।
2: ਪਰ ਮੈਂ ਅੱਜ ਵੀ ਇਹਨਾਂ ਦੀ ਸਵਾਦ ਦੀ ਸਬਜ਼ੀ ਨਹੀਂ ਬਣਾ ਸਕਦੀ
1: ਜਿੰਨਾ ਦੀ ਸਵਾਦ ਦੀ ਇਹ ਬਣਾਉਂਦੇ ਨੇ।
2: ਹਾਂਜੀ
1: ਹਾਂਜੀ, ਸ਼ਿਵ ਕੁਮਾਰ ਗੁਪਤਾ ਜੀ, ਇੱਦਾਂ ਕਿੱਦਾਂ ਚੱਲਿਆ ਫਿਰ?
0: ਨਹੀਂ, ਐਕਚੁਅਲੀ ਮੈਂ ਜਦੋਂ ਸਟੱਡੀਜ਼ ਕੀਤੀਆਂ ਉਸ ਟਾਈਮ ਵੀ ਇਕੱਲਾ ਹੀ ਰਹਿੰਦਾ ਸੀਗਾ, ਫਾਦਰ ਸਾਹਿਬ ਦੀ ਪੋਸਟਿੰਗ ਕਿਤੇ ਦੂਰ ਸੀਗੀ, ਫਾਜ਼ਿਲਕਾ ਰਹੇ ਨੇ ਉਹ ਥੋੜ੍ਹੀ ਦੇਰ, ਅਤੇ ਅਸੀਂ ਪਟਿਆਲੇ ਰਹਿੰਦੇ ਸੀ ਉਸ ਟਾਈਮ, ਅਤੇ ਇਸ ਲਈ ਮੈਨੂੰ ਖਾਣਾ ਬਣਾਉਣਾ ਅਭਿਆਸ ਹੋ ਗਿਆ, ਉਹਦਾ ਤਜਰਬਾ ਹੋ ਗਿਆ, ਬਾਅਦ ਸਰਵਿਸ ਕੀਤੀ ਫਿਰ ਵੀ ਮੇਰੀ ਜਲੰਧਰ ਪੋਸਟਿੰਗ ਹੋਈ ਤਾਂ ਮੈਂ ਇਕੱਲਾ ਹੀ ਰਹਿੰਦਾ ਸੀਗਾ, ਅਤੇ ਇਸ ਲਈ ਖਾਣਾ ਬਣਾਉਣ 'ਚ ਮਾਹਿਰ ਹੋ ਗਿਆ ਧੀਰੇ ਧੀਰੇ,
1: ਅਤੇ
0: ਲੇਕਿਨ ਇਹ ਵੀ ਸਿੱਖ ਗਏ ਨਾ, ਇਹ ਕਹਿੰਦੇ ਨੇ ਲੇਕਿਨ ਇਹ ਵੀ ਖਾਣਾ ਹੁਣ ਬਹੁਤ ਅੱਛਾ ਬਣਾਉਂਦੇ ਨੇ, ਬਹੁਤ ਅੱਛਾ ਖਾਣਾ ਬਣਾਉਂਦੇ ਨੇ,
1: ਕੀ ਪਤਾ ਜਾਣ ਕੇ ਕਹੀ ਜਾਂਦੇ ਹੋਣ ਵੀ ਇਹਨਾਂ ਦਾ ਬਣਿਆ ਖਾਵਾਂਗੇ।
0: ਹਾਂ, ਇਹ ਗੱਲ ਠੀਕ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ
1: ਜੀ। ਨੀਲਮ ਗੁਪਤਾ ਜੀ, ਤੁਹਾਡੀ ਫੁਲਵਾਰੀ ਵਿੱਚ ਕਿੰਨੇ ਫੁੱਲ ਨੇ, ਕਿੰਨੇ ਪਿਆਰੇ ਪਿਆਰੇ ਬੱਚੇ ਨੇ?
2: ਸਾਡੇ 2 ਬੱਚੇ ਨੇ, ਇੱਕ ਬੇਟੀ ਤੇ ਬੇਟਾ
1: ਜੀ,
2: ਤੇ ਬੇਟੀ USA ਦੇ ਵਿੱਚ ਹੈਗੀ ਹੈ ਔਰ ਬੇਟਾ ਕੈਨੇਡਾ ਦੇ।
1: ਅੱਛਾ ਅੱਛਾ,
2: ਹੁਣ ਅਸੀਂ ਦੋਨੇ ਹਾਂ
1: ਜੀ। ਉਹਨਾਂ ਦੀ ਸ਼ਾਦੀ ਹੋ ਚੁੱਕੀ ਹੈ ਜੀ?
2: ਹਾਂਜੀ, ਦੋਨੋਂ ਆਪਣਾ ਸ਼ਾਦੀ ਹੋ ਚੁੱਕੀ ਹੈ ਔਰ ਆਪਣੇ ਪਰਿਵਾਰ ਦੇ ਵਿੱਚ ਖੁਸ਼ ਹੈਗੇ ਨੇ।
1: ਖੁਸ਼ ਹੈਗੇ ਨੇ, ਤੇ ਉਹਨਾਂ ਦੋਨਾਂ ਦੀਆਂ ਸ਼ਾਦੀਆਂ ਤੁਸੀਂ ਕੀਤੀਆਂ ਕਿ ਉਹਨਾਂ ਨੇ ਵੀ ਆਪਣੀ ਮਰਜ਼ੀ ਨਾਲ ਹੀ?
2: ਬੇਟੀ ਨੇ ਤਾਂ ਸਾਡੀ ਮਰਜ਼ੀ ਨਾਲ ਕਰਾਈ, ਉਹ ਵੱਡੀ ਹੈ
1: ਜੀ,
2: ਤੇ ਬੇਟੇ ਨੇ ਆਪਣੀ ਮਰਜ਼ੀ ਨਾਲ।
1: ਵਧੀਆ,
2: ਅੱਛਾ, ਬਹੁਤ ਅੱਛਾ ਲੱਗਦਾ ਸਾਨੂੰ।
1: ਤੁਸੀਂ ਵੀ ਘੁੰਮ ਫਿਰ ਆਉਂਦੇ ਹੋ?
2: ਹਾਂਜੀ ਅਸੀਂ ਵੀ ਜਾਏ ਨੇ ਉਹਨਾਂ ਕੋਲ।
1: ਸ਼ਿਵ ਜੀ ਹੁਣ ਸਵਾਲ ਇਹ ਹੈ, ਘੁੰਮਣ ਫਿਰਨ ਦੇ ਤੁਸੀਂ ਕਿੰਨੇ ਕੁ ਸ਼ੌਕੀਨ ਹੋ?

0: ਤਾਂ ਇੱਕ ਵਾਰੀ ਬੇਟੇ ਕੋਲ ਜਾ ਹੀ ਆਏ ਹਾਂ।
1: ਹਾਂਜੀ, ਘੁੰਮਣ ਫਿਰਨ ਦੇ ਅਸੀਂ ਸ਼ੁਰੂ ਤੋਂ ਹੀ ਸ਼ੌਕੀਨ ਹੈਗੇ ਹਾਂ, ਕਿਉਂਕਿ ਫਾਦਰ ਸਾਹਿਬ ਵੀ ਸਰਵਿਸ ਸੀਗੇ, ਉਹ ਵੀ ਸਾਨੂੰ ਘੁੰਮਾਉਂਦੇ ਰਹਿੰਦੇ ਸੀਗੇ।
0: ਜੀ ਜੀ ਜੀ।
1: ਅਤੇ ਬੈਂਕ ਦੇ ਵਿੱਚ ਵੀ ਫੈਸਿਲਿਟੀਜ਼ ਬਹੁਤ ਹੁੰਦੀਆਂ, ਲੀਵ ਟਰੈਵਲ ਕੰਸੈਸ਼ਨ ਅਸੀਂ ਕਹਿੰਦੇ ਹਾਂ, ਸਾਨੂੰ 2 ਸਾਲ ਜੇਕਰ ਮਿਲ ਰਹੇ ਸੀ ਆਲ ਓਵਰ ਇੰਡੀਆ, ਜਿੱਥੇ ਮਰਜ਼ੀ ਜਾਈਏ। ਜਦੋਂ ਅਸੀਂ ਮੈਨੇਜਰ ਰੈਂਕ 'ਚ ਆ ਕੇ ਫਿਰ ਤਾਂ ਸੀਗਾ ਬਾਈ ਏਅਰ ਜਾਂਦੇ ਸੀਗੇ ਅਸੀਂ, ਅਤੇ ਘੁੰਮਣ ਫਿਰਨ ਦਾ ਬਹੁਤ ਹੀ ਸ਼ੌਕੀਨ ਆ। ਸਾਡਾ ਗਰੁੱਪ ਵੀ ਇੱਦਾਂ ਦਾ ਬਣਿਆ ਸੀ ਦੋਸਤਾਂ ਦਾ, ਕਿ 5-6 ਫੈਮਿਲੀ ਸੀਗੀਆਂ, ਇਕੱਠੇ ਹੀ ਜਾਂਦੇ ਸੀਗੇ ਮੋਸਟ ਆਫ ਦਾ ਟਾਈਮ।
0: ਅੱਛਾ ਜੀ, ਅਤੇ
1: ਬਹੁਤ ਅੱਛਾ ਲੱਗਦਾ ਸੀ।
0: ਅੱਛਾ, ਸ਼ਿਵ ਕੁਮਾਰ ਗੁਪਤਾ ਜੀ, ਇੱਕ ਗੱਲ ਤਾਂ ਪੁੱਛਣੀ ਰਹਿ ਗਈ, ਤੁਸੀਂ ਦੋਨੋਂ ਕਿਹੜੇ ਕਿਹੜੇ ਅਹੁਦੇ ਤੋਂ ਰਿਟਾਇਰ ਹੋਏ ਹੋ?
1: ਹਾਂਜੀ, ਅਸੀਂ ਸੀਨੀਅਰ ਮੈਨੇਜਰ ਰੈਂਕ ਤੋਂ ਰਿਟਾਇਰ ਹੋਏ ਹਾਂ।
0: ਇੱਕੋ ਅਹੁਦੇ ਤੇ ਰਹਿੰਦੇ ਹਾਂ, ਕਹਿੰਦੇ ਨੇ ਵੈਸੇ ਕਦੀ ਕਦੀ ਥੋੜੀ ਜੀ ਈਗੋ ਵੀ ਆ ਜਾਂਦੀ ਹੈ, ਤੇ ਜਾਂ ਇੰਜ ਕਹੀਏ ਕਿ ਲੱਗਦਾ ਕਿ ਇਹ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ ਸੀ।
2: ਨਹੀਂ ਮੈਡਮ, ਸਾਡੇ ਕੇਸ ਵਿੱਚ ਇੱਦਾਂ ਕਦੀ ਮੌਕਾ ਨਹੀਂ ਆਇਆ
0: ਜੀ,
2: ਅਸੀਂ ਆਪਣਾ ਅਲੱਗ ਅਲੱਗ ਹੀ ਉਹ ਰੱਖਿਆ
0: ਜੀ,
2: ਕਦੀ ਵੀ ਈਗੋ ਵਾਲੀ ਕੋਈ ਗੱਲ ਨਹੀਂ ਆਈ।
0: ਅੱਛਾ, ਕਦੀ ਨਹੀਂ ਆਈ?
2: ਨਹੀਂ ਇੱਦਾਂ,
0: ਤੇ ਕਿਉਂਕਿ ਜਦੋਂ ਬੈਂਕ ਹੈ ਸਿੱਧਾ ਸਿੱਧਾ ਪੈਸਿਆਂ ਦਾ ਲੈਣ ਦੇਣ, ਲੱਖਾਂ ਦੇ ਵੀ ਤੇ ਕਦੀ ਕਦੀ ਕਰੋੜਾਂ ਦਾ ਵੀ ਹੋ ਜਾਂਦਾ ਹੋਵੇਗਾ,
2: ਜਿੱਦਾਂ ਮੈਨੇਜ ਕੀਤਾ ਤਾਂ ਬੜਾ ਔਖਾ ਟਾਈਮ ਸੀਗਾ। ਇਸ ਲਈ ਹੁਣ ਇੰਨਾ ਕੁ ਪੈਸਾ ਦੇਖਿਆ ਕਿ ਪੈਸੇ ਦੀ ਇੱਛਾ ਨਹੀਂ
0: ਗੁਪਤਾ ਜੀ। ਕਹਿੰਦੇ ਨੇ ਕਿ ਇੱਕ ਬੱਚੇ ਨੂੰ ਮਾਂ ਕਿਸੇ ਪੁੱਛਣ ਵਾਲੇ ਕੋਲ ਲੈ ਕੇ ਗਈ ਕਿ ਇਹਦਾ ਤੇਵਾ ਦੇਖ ਕੇ ਦੱਸਿਆ ਜੇ ਮੁੰਡਾ ਵੱਡਾ ਹੋ ਕੇ ਕੀ ਕਰੇਗਾ, ਕਹਿੰਦੇ ਪੈਸੇ ਬਹੁਤ ਗਿਣਨੇ ਨੇ, ਤੁਸੀਂ ਵੀ ਉਹ ਪੈਸੇ ਬਹੁਤ ਗਿਣੇ ਨੇ, ਤੇ ਤੁਹਾਡੇ ਕੋਲ ਵੀ ਕਰੋੜਾਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਦਾਂ ਦਾ ਹਿਸਾਬ ਕਿਤਾਬ ਹੁੰਦਾ ਹੋਇਆ ਹੋਵੇਗਾ।
1: ਹਾਂਜੀ, ਮੈਂ ਕੁਛ ਟਾਈਮ 2 ਸਾਲ ਇੱਕ ਐਸੀ ਬ੍ਰਾਂਚ ਰਿਹਾ ਜਿੱਥੇ ਕਰੰਸੀ ਚੈਸ ਬ੍ਰਾਂਚ ਸੀ। ਉਹ ਕਰੰਸੀ ਚੈਸ ਦਾ ਮਤਲਬ ਹੁੰਦਾ ਕਿ ਉੱਥੇ RBI ਦੇ ਬਿਹਾਵ ਦੇ ਉੱਤੇ ਬ੍ਰਾਂਚ ਪੈਸਾ ਰਹਿੰਦਾ, ਤੇ ਅਸੀਂ ਫਰਦਰ ਆਪਣੀ ਬ੍ਰਾਂਚਾਂ ਨੂੰ ਉੱਥੋਂ ਸਪਲਾਈ ਕਰਦੇ ਹਾਂ
0: ਜੀ ਜੀ।
1: ਉੱਥੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿੰਨਾ ਕੈਸ਼ ਹੁੰਦਾ ਹੈ।
0: ਜਿਹੜਾ ਵਿੱਚੋਂ ਅਸਲੀ ਸਵਾਲ ਸਾਡਾ ਪੁੱਛਣ ਦਾ ਮਕਸਦ ਸੀ, ਡਰ ਵੀ ਲੱਗਿਆ ਰਹਿੰਦਾ ਹੋਵੇਗਾ ਕੋਈ ਮਾੜਾ ਮੋਟਾ ਇੱਧਰ ਉੱਧਰ ਨਾ ਹੋ ਜਾਵੇ, ਜਾਂ ਕੋਈ ਨਾਲ ਦਾ ਕੋਈ ਇੱਕ ਅੱਧਾ ਬੰਡਲ ਇੱਧਰ ਉੱਧਰ ਨਾ ਕਰ ਦੇਵੇ।
1: ਬਿਲਕੁਲ ਸਹੀ ਸਵਾਲ ਪੁੱਛਿਆ ਤੁਸੀਂ। ਇਹ ਜੇ ਤੁਸੀਂ ਬੈਂਕ ਦੇ ਜਿਹੜੇ ਲੇਟ ਡਾਊਨ ਪ੍ਰੋਸੀਜਰਸ ਨੇ, ਜੇ ਤੁਸੀਂ ਉਹਨਾਂ ਨੂੰ ਫੋਲੋ ਕਰੋ ਤਾਂ ਫਿਰ ਤੁਸੀਂ ਨਿਡਰ ਹੋ ਜਾਂਦੇ ਹੋ, ਤੁਸੀਂ ਗਲਤੀ ਦਾ ਚਾਂਸ ਨਹੀਂ ਰਹਿੰਦਾ। ਲੇਕਿਨ ਹਿਊਮਨ ਨੇਚਰ ਹੈ, ਕਈ ਵਾਰੀ ਅਸੀਂ ਲੀਨੀਅੰਟ ਹੋ ਜਾਂਦੇ ਹਾਂ, ਕਈ ਵਾਰੀ ਜਿਹੜੇ ਪ੍ਰੋਸੀਜਰ ਨੇ ਅਸੀਂ ਓਵਰਲੁੱਕ ਕਰ ਜਾਂਦੇ ਹਾਂ, ਉੱਥੇ ਵੀ ਖਤਰਾ ਹੁੰਦਾ ਹੈ, ਕਈ ਵਾਰੀ ਹੋ ਵੀ ਜਾਂਦਾ ਹੈ। ਮੈਨੂੰ ਬੈਂਕ 'ਚ ਵਿਜੀਲੈਂਸ ਡਿਪਾਰਟਮੈਂਟ ਦਾ ਹੀ ਮੈਂ ਇੰਚਾਰਜ ਰਿਹਾ ਰੀਜਨ ਦਾ ਹੀ, ਪੰਜਾਬ ਅਤੇ ਜੰਮੂ ਕਸ਼ਮੀਰ ਬ੍ਰਾਂਚਿਸ ਦਾ, ਅਤੇ ਮੈਨੂੰ ਇਸ ਲਈ ਉਹ ਤਜਰਬਾ ਕਾਫੀ ਹੈਗਾ ਵਿਜੀਲੈਂਸ ਦਾ, ਸਤਰਕਤਾ ਵਿਭਾਗ ਕਹਿੰਦੇ ਹਾਂ ਉਹਨੂੰ ਪੰਜਾਬੀ 'ਚ। ਥੋੜ੍ਹੀ ਗੱਲ ਸਹੀ ਹੈ, ਲੇਕਿਨ ਜੇ ਪ੍ਰੋਸੀਜਰ ਤੁਸੀਂ ਅਡੋਪਟ ਕਰ ਰਹੇ ਪੂਰੇ ਫੋਲੋ ਕਰਦੇ, ਫਿਰ ਕੋਈ ਚਾਂਸ ਨਹੀਂ ਰਹਿੰਦਾ।
0: ਚੌਕਸ ਰਹੋ, ਜਾਗਰੂਕ ਰਹੋ,
1: ਬਸ ਬਸ
0: ਸਤਰਕ ਰਹੋ,
1: ਸਤਰਕ ਰਹੋ,
0: ਕਦੇ ਕੋਈ ਧੋਖਾ ਨਹੀਂ ਮਿਲਦਾ,
1: ਫਿਰ ਨਹੀਂ ਧੋਖਾ।
0: ਹਾਂਜੀ, ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ?
2: ਹਾਂਜੀ ਮੈਮ, ਮੈਨਾਂ ਵੀ ਇੱਦਾਂ ਰਿਹਾ। ਮੈਂ ਬੈਂਕ ਦੇ ਵਿੱਚ ਮੈਡਮ ਜਿਹੜੇ ਸੈਕਸੁਅਲ ਹਰਾਸਮੈਂਟ ਆਫ ਵੂਮੈਨ ਐਟ ਵਰਕ ਪਲੇਸ ਨਾ, ਉਹਨਾਂ ਦੀਆਂ ਕੰਪਲੇਂਟਸ ਵੀ ਅਟੈਂਡ ਕਰਦੀ ਸੀ।
0: ਆਉਂਦੀਆਂ ਹੁੰਦੀਆਂ ਸੀ?
2: ਆਉਂਦੀਆਂ।
0: ਅੱਛਾ ਜੀ,
2: ਕੋਈ ਨਾ ਕੋਈ ਮਤਲਬ ਇਸ ਤਰ੍ਹਾਂ ਆਉਂਦੀ ਸੀ, ਅਤੇ ਉਹਦੇ ਵਿੱਚ ਜ਼ਿਆਦਾਤਰ ਇਹ ਦੇਖਿਆ ਮੈਂ ਕਿ ਕੰਪਲੇਂਟਸ ਦੇ ਵਿੱਚ ਨਾ ਆਪਾਂ ਪਰੂਫ ਕ੍ਰੀਏਟ ਨਹੀਂ ਕਰਦੇ, ਲੇਡੀਜ਼ ਜ਼ਿਆਦਾਤਰ ਉੱਧਰ ਧਿਆਨ ਨਹੀਂ ਦਿੰਦੀਆਂ, ਅਤੇ ਇਸ ਕਰਕੇ ਜਸਟਿਸ ਨਹੀਂ ਮਿਲ ਪਾਉਂਦਾ। ਮੇਰਾ ਮਤਲਬ ਇਹੀ ਕਹਿਣਾ ਹੈਗਾ ਕਿ ਜਦੋਂ ਵੀ ਕੋਈ ਤੁਹਾਨੂੰ ਲੱਗਦਾ ਕਿ ਕੁਛ ਔਡ ਜਿਹਾ ਹੋ ਰਿਹਾ, ਉਦੋਂ ਕੋਸ਼ਿਸ਼ ਕਰੋ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਉਹਦਾ ਪਰੂਫ ਕ੍ਰੀਏਟ ਕਰੋ, ਉਹੀ ਕੰਮ ਆਉਣਾ ਤੁਹਾਡੇ।
0: ਵੈਸੇ ਤਾਂ ਅੱਜ ਕੱਲ੍ਹ ਬੱਚੀਆਂ ਕਾਫੀ ਜਾਗਰੂਕ ਹੋ ਚੁੱਕੀਆਂ ਨੇ, ਪਰ ਕਹਿੰਦੇ ਨੇ ਨਾ ਕਿ ਇੱਕ ਆਦਤ ਹੁੰਦੀ ਹੈ, ਜਾਂਦੇ ਜਾਂਦੇ ਤੁਰੇ ਗਿਆ ਕੋਈ ਮੋਢੇ ਤੇ ਹੱਥ ਮਾਰ ਗਿਆ, ਮਾੜਾ ਮਾ ਦੇਖਿਓ ਜ਼ਰਾ।
2: ਹਾਂਜੀ,
0: ਤੇ ਸਾਡੇ ਮਨ ਦੇ ਵਿੱਚ ਅੰਦਰ ਕਈ ਵਾਰੀ ਬਹੁਤ ਬੁਰੇ ਵਿਚਾਰ ਆਉਂਦੇ ਨੇ ਕਿ ਇਹਦਾ ਮੈਂ ਮੂੰਹ ਨੋਚ ਲਵਾਂ, ਇਹਨੇ ਇੱਦਾਂ ਕਿਉਂ ਕੀਤਾ।
2: ਹਾਂਜੀ,
0: ਠੀਕ ਹੈ ਨਾ ਜੀ, ਤੇ ਇਹ ਸਾਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਵੇਗਾ ਇਹਦੇ ਵਿੱਚ।
2: ਬਿਲਕੁਲ ਸਹੀ ਸਹੀ ਕਹਿੰਦੇ ਹੋ ਜੀ।
0: ਕਿੰਨੀਆਂ ਪੋਸਟਿੰਗਸ ਦੇਖੀਆਂ ਸ਼ਿਵ ਕੁਮਾਰ ਗੁਪਤਾ ਜੀ?
1: ਬਹੁਤ ਜ਼ਿਆਦਾ ਜੀ, ਮੇਰੇ ਖਿਆਲ ਅਰਾਊਂਡ 15-15 ਦੇ ਕਰੀਬ ਪੋਸਟਿੰਗ
0: ਹੋਈਆਂ। ਸਭ ਤੋਂ ਪਸੰਦੀਦਾ ਪੋਸਟਿੰਗ ਕਿਹੜੀ ਸੀ?
1: ਬੰਬੇ ਦੀ ਜੀ, ਬਹੁਤ ਮਜ਼ੇਦਾਰ ਸ਼ਹਿਰ ਹੈ ਬੰਬੇ।
0: ਤੁਸੀਂ ਵੀ ਨਾਲ ਰਹੇ ਉੱਥੇ?
2: ਹਾਂਜੀ ਮੈਮ, ਮੈਂ ਵੀ ਰਹੀ, ਔਰ ਆਪਣੇ ਨੌਰਥ ਨਾਲੋਂ ਬਿਲਕੁਲ ਅਲੱਗ ਕਲਚਰ ਹੈ ਬੰਬੇ ਦਾ, ਜਿੱਦਾਂ ਸਾਨੂੰ ਲੱਗਦਾ ਕਿ ਉਹ ਸਾਡੇ ਨਾਲੋਂ ਕਾਫੀ ਸੁਲਝੇ ਹੋਏ ਔਰ ਜ਼ਿਆਦਾ ਜਾਗਰੂਕ ਹੈਗੇ ਨੇ। ਸਾਡੀ ਜਿੱਦਾਂ ਫਾਈਨੈਂਸ਼ੀਅਲ ਕੈਪੀਟਲ ਹੈ ਤੇ ਉਹ ਡਿਜ਼ਰਵ ਵੀ ਕਰਦੀ ਹੈ
0: ਜੀ ਜੀ। ਵੈਸੇ ਅਕਸਰ ਕਿਹਾ ਜਾਂਦਾ ਕਿ ਬੰਬੇ ਫੋਰਨ ਵਾਂਗ ਹੀ ਹੈ, ਜਿੱਦਾਂ ਵਿਦੇਸ਼ਾਂ 'ਚ ਲੋਕਾਂ ਕੋਲ ਸਮਾਂ ਨਹੀਂ ਹੁੰਦਾ, ਬੰਬੇ ਵੀ ਕਿਸੇ ਕੋਲ ਸਮਾਂ ਨਹੀਂ ਹੈਗਾ, ਇੱਦਾਂ ਹੀ?
2: ਹਾਂਜੀ ਮੈਮ, ਇੱਦਾਂ ਸਮਾਂ ਤਾਂ ਨਹੀਂ ਹੈ, ਪਰ ਉਹ ਸਮਾਂ ਵੇਸਟ ਵੀ ਨਹੀਂ ਕਰਦੇ, ਇਸ ਲਈ ਉਹਨਾਂ ਕੋਲ ਸਮਾਂ ਨਹੀਂ ਹੈ ਕਿ ਉਹ ਆਪਣੇ 24 ਘੰਟੇ ਦਾ ਪੂਰਾ ਪੂਰਾ ਇਸਤੇਮਾਲ ਕਰਦੇ ਨੇ।
0: ਹੁਣ ਤੇ ਬੈਂਕਾਂ ਦਾ ਆਧੁਨਿਕੀਕਰਨ ਹੋ ਗਿਆ, ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲ ਗਿਆ, ਠੀਕ ਹੈ ਨਾ ਜੀ, ਕੰਪਿਊਟਰਾਈਜ਼ਡ ਹੋ ਗਿਆ। ਕਿਹੋ ਜਿਹਾ ਮਹਿਸੂਸ ਹੁੰਦਾ ਕਿ ਤੁਹਾਡੇ ਵੇਲੇ ਤਾਂ ਇਹ ਚੀਜ਼ਾਂ ਘੱਟ ਹੋਣਗੀਆਂ?
1: ਨਹੀਂ, ਹੈ ਹੀ ਨਹੀਂ ਸੀ ਜੀ, ਵੱਡੇ ਮੋਟੇ ਮੋਟੇ ਲੈਜਰ ਅਸੀਂ ਉਹਨਾਂ ਉੱਤੇ ਲਿਖਦੇ ਸੀਗੇ, ਹੁਣ ਉਹ ਸਭ ਗਾਇਬ ਹੋ ਗਏ ਨੇ। ਸ਼ਾਮ ਨੂੰ ਜਾਂਦੇ ਹੋਏ ਉਹਨਾਂ ਨੂੰ ਸਟਰੋਂਗ ਰੂਮ 'ਚ ਰੱਖਿਆ ਜਾਂਦਾ ਸੀ ਤਾਂ ਕਿ ਕੋਈ ਬਾਅਦ ਨੁਕਸਾਨ ਨਾ ਹੋਵੇ।

0: ਇਰੀਟੇਸ਼ਨ ਹੋ ਜਾਂਦੀ ਹੈ ਨਾ
1: ਜੀ,
0: ਜੀ,
1: ਡਿਸਿਪਲਿਨ ਹੋਣਾ
0: ਡਿਸਿਪਲਿਨ ਹੋਣਾ
1: ਚਾਹੀਦਾ
0: ਚਾਹੀਦਾ, ਬਹੁਤ ਔਰਗਨਾਈਜ਼ ਕੰਮ ਹੁੰਦਾ ਮੇਰਾ
1: ਜੀ,
0: ਤੇ ਕੁਦਰਤੀ ਨੇਚਰ ਹੈ,
1: ਕੁਦਰਤੀ ਨੇਚਰ,
0: ਇਹਨਾਂ ਦੀ ਵੀ ਹੈ,
1: ਬੱਚੇ ਵੀ ਫਿਰ ਡਿਸਿਪਲਿਨ ਦੀ ਹੋਣਗੇ ਤੁਹਾਡੇ
0: ਬੱਚੇ, ਬੇਟੀ ਬਹੁਤ ਔਰਗਨਾਈਜ਼ਡ ਹੈ, ਬੇਟਾ ਇਹਨਾਂ ਤੇ, ਬੇਟਾ ਘੱਟ ਔਰਗਨਾਈਜ਼ਡ ਹੈ, ਇਹ ਵੀ ਔਰਗਨਾਈਜ਼ ਨੇ ਪਰ ਥੋੜਾ ਮੇਰੇ ਤੋਂ ਘੱਟ ਨੇ।
1: ਅੱਛਾ, ਬੇਟੇ ਨੂੰ ਕੁਝ ਖਾਣਾ ਬਣਾਉਣਾ ਸਿਖਾਇਆ ਸੀ, ਗੁਰ ਦੱਸੇ ਸੀ ਕੋਈ ਖਾਣਾ ਬਣਾਉਣ ਦੇ?
0: ਨਹੀਂ, ਉਹ ਮਜ਼ੇ ਕਰਨ ਵਾਲਾ ਲਾਈਫ ਹੈ ਉਹਦੀ, ਕਿਉਂਕਿ ਉਹ ਵੀ ਹੋਸਟਲ 'ਚ ਰਹਿ ਕੇ ਉਹਨੇ ਇੰਜੀਨੀਅਰਿੰਗ ਕੀਤੀ ਹੈ ਤੇ ਹੋਸਟਲ ਦਾ ਹੀ ਖਾਣਾ ਖਾਂਦਾ ਰਿਹਾ, ਪਹਿਲਾਂ ਸਾਡੇ ਨਾਲ ਹੀ ਸੀਗਾ, ਬਾਅਦ 'ਚੋਂ ਕੈਨੇਡਾ ਚਲੇ ਗਿਆ। ਟ੍ਰੈਂਡੀ ਇਸ ਤਰ੍ਹਾਂ ਦਾ ਹੈ, ਘਰ ਬਣਾਉਣ ਦਾ ਖਾਣਾ ਬਹੁਤ ਘੱਟ ਰਿਵਾਜ਼ ਹੈ,
1: ਟਾਈਮ ਹੀ ਨਹੀਂ ਹੁੰਦਾ,
0: ਟਾਈਮ ਵੀ ਨਹੀਂ ਹੁੰਦਾ ਤੇ ਰਿਵਾਜ਼ ਵੀ ਘੱਟ ਹੈ ਉੱਥੇ, ਰੈਸਟੋਰੈਂਟ ਜ਼ਿਆਦਾ ਖਾਣਾ ਖਾਂਦੇ ਨੇ ਤੇ ਜਦੋਂ ਇਕੱਲਾ ਸੀਗਾ ਓਬਵੀਅਸਲੀ ਬਾਹਰ ਹੀ ਖਾਂਦਾ ਸੀਗਾ ਉਹ।
1: ਜੀ ਜੀ, ਹੁਣ ਨੀਲਮ ਜੀ ਸਵਾਲ ਇਹ ਹੈ ਕਿ ਸ਼ੌਕ ਕਿਹੜੇ ਕਿਹੜੇ ਨੇ ਘੁੰਮਣ ਫਿਰਨ ਦੇ ਸ਼ੌਕ ਤੋਂ ਇਲਾਵਾ?
2: ਮੈਡਮ, ਮੈਨੂੰ ਸ਼ੌਕ ਹੈਗਾ ਇਵੈਂਟ ਮੈਨੇਜਮੈਂਟ ਦਾ।
1: ਅੱਛਾ,
2: ਹਾਂਜੀ,
1: ਵਾਹ ਵਾਹ ਵਾਹ, ਇਹਦਾ ਮਤਲਬ ਰਿਟਾਇਰਮੈਂਟ ਤੋਂ ਬਾਅਦ ਰੀਟਾਇਰ ਹੋ ਗਏ ਤੇ ਇਵੈਂਟ ਮੈਨੇਜਮੈਂਟ ਸ਼ੁਰੂ ਕਰ ਦਿੱਤੀ?
2: ਹਾਂਜੀ, ਹੁਣ ਜਿੱਦਾਂ ਕਿਸੇ ਦਾ ਵੀ ਫੈਮਿਲੀ 'ਚ ਜਾਂ ਕੋਈ ਹੋਰ ਵੀ ਸਾਡੇ ਫਰੈਂਡ ਸਰਕਲ ਹੈ ਉਹਨਾਂ ਦਾ ਕੋਈ ਮੈਰਿਜ ਪਾਰਟੀ ਜਾਂ ਕੁਛ, ਉਹ ਸਾਨੂੰ ਬੁਲਾ ਲੈਂਦੇ ਨੇ ਤੇ ਉੱਥੇ ਗੇਮਸ ਵਗੈਰਾ ਕਰਵਾ ਕੇ ਜਾਂ ਹੋਰ ਇਵੈਂਟ ਦਾ ਮੈਨੇਜ ਕਰ ਦੇਈਦਾ।
1: ਬੜਾ ਮਜ਼ਾ ਆਉਂਦਾ।
2: ਹਾਂਜੀ, ਬਿਲਕੁਲ ਮਜ਼ਾ ਆਉਂਦਾ। ਜਿਹੜਾ ਉਹ ਬੈਂਕ ਦਾ ਐਕਸਪੀਰੀਅੰਸ ਸੀ ਨਾ ਇੰਨੇ ਸਾਲ ਮੈਨੇਜ ਕਰਨ ਦਾ, ਉਹ ਹੁਣ ਇੱਥੇ ਕੰਮ ਆ ਰਿਹਾ।
1: ਜੀ, ਤੁਹਾਡਾ ਕਿਹੜਾ ਕਿਹੜਾ ਸ਼ੌਕ ਸੀ?
0: ਬੇਸਿਕਲੀ ਤਾਂ ਮੈਂ ਸਪੋਰਟਸਮੈਨ ਹਾਂ।
1: ਅੱਛਾ ਜੀ,
0: ਹਾਂਜੀ,
1: ਕਿਹੜੀ ਹੈ ਤੁਹਾਡੀ ਮਨਪ੍ਰਿਯ ਖੇਡ?
0: ਓਬਵੀਅਸਲੀ ਟੇਬਲ ਟੈਨਿਸ।
1: ਅੱਛਾ ਜੀ,
0: ਬੈਂਕ 'ਚ ਮੈਂ ਨੈਸ਼ਨਲ ਲੈਵਲ 'ਤੇ ਖੇਡਿਆ ਹੋਇਆ ਟੇਬਲ ਟੈਨਿਸ, ਲੇਕਿਨ ਬੈਡਮਿੰਟਨ ਵੀ ਕਾਫੀ ਅੱਛੇ ਲੈਵਲ 'ਤੇ ਖੇਡਿਆ, ਸਕੂਲ ਦੇ ਵਿੱਚ ਡਿਵੀਜ਼ਨ ਲੈਵਲ 'ਤੇ ਖੇਡਿਆ ਹੋਇਆ ਬੈਡਮਿੰਟਨ ਵੀ, ਅਤੇ ਕ੍ਰਿਕਟ ਵੀ ਮੈਂ ਡਿਸਟ੍ਰਿਕਟ ਲੈਵਲ ਦਾ ਖੇਡਿਆ ਹੋਇਆ, ਡਿਸਟ੍ਰਿਕਟ ਟੂਰਨਾਮੈਂਟ ਜਦੋਂ ਅਸੀਂ ਖੇਡਦੇ ਸੀਗੇ, ਮੈਂ ਵੀ 21 ਸਾਲ ਦਾ ਸੀਗਾ, ਤਾਂ ਕਟੋਚ ਕੱਪ ਟੂਰਨਾਮੈਂਟ ਹੁੰਦਾ ਸੀ, ਉਹ ਮੈਂ ਰੋਪੜ ਡਿਸਟ੍ਰਿਕਟ ਨੂੰ ਰਿਪ੍ਰੈਜੈਂਟ ਕੀਤਾ ਹੋਇਆ ਹੈ।
1: ਜੀ ਜੀ,
0: ਹਾਂ, ਅਤੇ ਹੁਣ ਸਿੰਗਿੰਗ ਦਾ ਸ਼ੌਂਕ ਥੋੜ੍ਹਾ ਜਾਗ ਪਿਆ ਹੈਗਾ ਕੁਛ ਸਾਲਾਂ ਤੋਂ।
1: ਬਿਲਕੁਲ ਠੀਕ ਕਿਹਾ ਜੀ ਤੁਸੀਂ, ਕਿਉਂਕਿ ਸਾਡਾ ਸਵਾਲ ਅਗਲਾ ਆਉਣਾ ਵੀ ਇਹੀ ਸੀ, ਤੇ ਹੁਣ ਸਾਨੂੰ ਪਤਾ ਲੱਗੇ ਕਿ ਤੁਹਾਡੀ ਸਿੰਗਿੰਗ ਦਾ ਸ਼ੌਂਕ ਕਿੱਦਾਂ ਜਾਗਿਆ ਤੇ ਕਿੱਦਾਂ ਪ੍ਰਵਾਨ ਚੜਿਆ।
0: ਹਾਂਜੀ, ਇਹ ਮੈਡਮ ਨੂੰ ਇਹ ਗਾਉਣ ਦਾ ਤਾਂ ਨਹੀਂ, ਲੇਕਿਨ ਇਹਨਾਂ ਨੂੰ ਸੁਣਨ ਦਾ ਬਹੁਤ ਸ਼ੌਂਕ ਸੀ।
1: ਚਲੋ, ਅੱਜ ਅਸੀਂ ਦੋਨੋਂ ਸਰੋਤੇ ਹਾਂ ਤੇ ਤੁਸੀਂ ਸਿੰਗਰ ਬਣ ਜਾਓ ਸਾਡੇ ਸਾਹਮਣੇ।
0: ਹਾਂ ਚਲੋ, ਮੈਂ ਸਿੰਗਰ ਤਾਂ ਇੰਨਾ ਅੱਛਾ ਨਹੀਂ ਹੈਗਾ, ਕਿਉਂਕਿ ਮੈਂ
1: ਹੁਣ ਤਾਂ ਤੁਹਾਡਾ ਬਚਾ ਨਹੀਂ ਹੋਣਾ, ਜੋ ਮਰਜ਼ੀ ਕਹਿ ਲਓ ਸਾਨੂੰ ਗਾਣਾ ਸੁਣਾਉਣਾ ਹੀ ਪੈਣਾ।
0: ਚਲੋ, ਮੈਂ ਤੁਹਾਨੂੰ ਇੱਕ ਮੁਖੜਾ ਸੁਣਾ ਦਿੰਦਾ, ਇੱਕ ਗਜ਼ਲ ਦਾ,
1: ਜੀ,
0: ਜਗਜੀਤ ਸਿੰਘ ਜੀ ਦੀ ਗਜ਼ਲ ਹੈ, ਬਹੁਤ ਫੇਮਸ ਔਰ ਪਿਆਰੀ ਗਜ਼ਲ ਹੈ।
1: ਇਰਸ਼ਾਦ।
0: ਜੀ,

0: ਕੀ
1: ਬਾਤ ਹੈ, ਇਸ ਦੇ ਮੁਕੜੇ ਵਿੱਚ ਹੀ ਸਾਰਾ ਕੁਝ ਸਮਾਇਆ ਪਿਆ। ਸੱਚਮੁੱਚ ਸਾਡਾ ਸਾਰਿਆਂ ਦਾ ਬਚਪਨ ਇਸੇ ਤਰ੍ਹਾਂ ਦਾ ਸੀ, ਜਿਨ੍ਹਾਂ ਨੇ ਜਦੋਂ ਵੀ ਮੀਂਹ ਦਾ ਪਾਣੀ ਖੜਾ ਹੋਣਾ ਤੇ ਕਾਗਜ਼ ਦੀਆਂ ਕਿਸ਼ਤੀਆਂ ਅਸੀਂ ਜ਼ਰੂਰ ਸਭ ਨੇ ਤਰਾਈਆਂ ਹੋਈਆਂ ਉਸ ਪਾਣੀ ਦੇ ਵਿੱਚ। ਉਦੋਂ ਕਿ ਬੁੱਢੀ ਨਾਨੀ ਵੀ ਹੁੰਦੀ ਸੀ ਜਿਹੜੀ ਸਾਡਾ ਸਾਥ ਦਿੰਦੀ ਹੁੰਦੀ ਸੀ, ਤੇ ਉਹਦੇ ਕੋਲੋਂ ਚਵਾਨੀਆਂ ਦਵਾਨੀਆਂ ਲੈ ਕੇ ਅਸੀਂ ਖਰਚੀਆਂ ਹੋਈਆਂ। ਸੁਦਰਸ਼ਨ ਫਾਕਰ ਜੀ ਦੀ ਇਹ ਗਜ਼ਲ ਹੈ, ਜਗਜੀਤ ਸਿੰਘ ਨੇ ਗਾਈ ਹੋਈ ਹੈ, ਔਰ ਸੁਦਰਸ਼ਨ ਫਾਕਰ ਜੀ ਰੇਡੀਓ ਦੇ ਨਾਲ ਜੁੜੇ ਰਹੇ ਨੇ ਔਰ ਬੜਾ ਅੱਛਾ ਲੱਗਦਾ। ਉਹ ਕਹਿੰਦੇ ਨੇ ਕਿ ਜਦੋਂ ਮੈਂ ਗਜ਼ਲ ਲਿਖੀ ਸੀ ਨਾ, ਮੇਰੇ ਸਾਹਮਣੇ ਇੱਕ ਬੱਚਾ ਗਲੀ ਦੇ ਵਿੱਚੋਂ ਪਾਣੀ ਖੜਾ ਹੋ ਗਿਆ ਸੀ ਤੇ ਕਾਗਜ਼ ਦੀ ਕਿਸ਼ਤੀ ਬਣਾ ਕੇ ਚਲਾ ਰਿਹਾ ਸੀ ਉਹਨੂੰ, ਤੇ ਕਹਿੰਦੇ ਉਦੋਂ ਮੈਨੂੰ ਇਸ ਗਜ਼ਲ ਦਾ ਮੁਖੜਾ ਸੁਝਿਆ ਸੀ। ਜੀ ਜੀ, ਤੁਹਾਨੂੰ ਕਿੰਨੇ ਕੁ ਗਾਣੇ ਸੁਣਾਏ ਨੇ ਨੀਲਮ ਜੀ ਇਹਨਾਂ ਨੇ?
2: ਮੈਨੂੰ ਤਾਂ ਬਹੁਤ ਸਾਰੇ ਗਾਣੇ ਸੁਣਾਏ ਨੇ।
1: ਤੁਸੀਂ ਕਦੀ ਕਿਹਾ ਵੀ ਹੈ ਕਿ ਮੇਰੀ ਪਸੰਦ ਹੈ ਇਹ ਗਾਣਾ, ਇਹ ਸੁਣਾ ਦਿਓ, ਕਦੀ ਹੋਇਆ ਏਦਾਂ? ਤੁਹਾਡਾ ਫੇਵਰਿਟ ਸੌਂਗ ਕਿਹੜਾ?
2: ਇੰਤਹਾ ਹੋ ਗਈ ਇੰਤਜ਼ਾਰ ਕੇ,
1: ਆਈ ਨਾ ਖਬਰ
2: ਮੇਰੇ ਯਾਰ ਕੇ,
1: ਬਹੁਤ ਸੁਣਾਉਂਦੇ ਨੇ ਜੀ। ਸੁਣਾਇਆ ਨਾ ਤੁਸੀਂ ਇਹਨਾਂ ਨੂੰ ਕਿੰਨੀ ਵਾਰੀ ਇਹ ਗਾਣਾ?
3: ਇਹ ਗਾਣਾ ਤੇ ਮੇਰੀ ਪਕੜ ਨਹੀਂ ਹੈ।
1: ਅੱਛਾ ਜੀ, ਨਹੀਂ ਅਸੀਂ ਨਹੀਂ ਕਵਾਂਗੇ ਸੁਣਾਉਣ ਲਈ, ਬਸ ਅਸੀਂ ਇੰਨਾ ਜ਼ਰੂਰ ਕਵਾਂਗੇ ਕਿ ਜਦੋਂ ਇਹ ਕਹਿਣ ਕੋਈ ਵੀ ਗਾਣਾ ਸੁਣਾਉਣ ਨੂੰ, ਸੁਣਾ ਜ਼ਰੂਰ ਦਿਆ ਕਰੋ ਇਹਨਾਂ ਨੂੰ। ਸਫਲ ਵਿਆਹਤਾ ਜ਼ਿੰਦਗੀ ਦਾ ਨੀਲਮ ਜੀ ਗੁਰਮੰਤਰ ਕੀ ਹੈ?
2: ਇੱਕ ਨੂੰ ਗੁੱਸਾ ਆਵੇ, ਦੂਜਾ ਮੰਨ ਜਾਵੇ, ਔਰ ਮੇਰੇ ਹਿਸਾਬ ਨਾਲ ਤਾਂ ਇਹੀ ਸੁਖੀ ਵਿਆਹਤਾ ਜ਼ਿੰਦਗੀ ਦਾ ਸਫਲ ਉਪਾਅ ਹੈਗਾ।
1: ਕਿਆ ਜੀ, ਕਿਆ ਬਾਤ ਹੈ, ਕਿਆ ਬਾਤ ਹੈ। ਸ਼ਿਵ ਕੁਮਾਰ ਗੁਪਤਾ ਜੀ, ਤੁਹਾਡੇ ਹਿਸਾਬ ਨਾਲ ਸਫਲ ਵਿਆਹਤਾ ਜ਼ਿੰਦਗੀ ਦਾ ਗੁਰਮੰਤਰ ਕੀ ਹੈ? ਕਿਉਂਕਿ ਇਸ ਵੇਲੇ ਬਹੁਤ ਸਾਰੇ ਜੋੜੇ ਘਰ ਬੈਠੇ ਤੁਹਾਨੂੰ ਸੁਣ ਰਹੇ ਹੋਣਗੇ, ਤੁਹਾਡੇ ਗੀਤ ਵੀ ਸੁਣ ਰਹੇ ਹੋਣਗੇ, ਤੁਹਾਡਾ ਦੋਨਾਂ ਦਾ ਸਮਾਈਲਿੰਗ ਚਿਹਰਾ ਉਹਨਾਂ ਨੂੰ ਰੇਡੀਓ ਦੇ ਵਿੱਚੋਂ ਦਿਸ ਵੀ ਰਿਹਾ ਹੋਵੇਗਾ, ਤੇ ਉਹਨਾਂ ਨੂੰ ਦੱਸ ਦਿਓ ਕਿ ਗੁਰਮੰਤਰ ਕੀ ਹੈ?
3: ਮੇਰਾ ਤਾਂ ਗੁਰਮੰਤਰ ਇੱਕੋ ਹੀ ਹੈ ਜੀ, ਮੇਰੇ ਬੇਟੇ ਦਾ ਵੀ, ਮਸਤ ਰਹੋ, ਵਿਅਸਤ ਰਹੋ, ਹਮੇਸ਼ਾ ਖੁਸ਼ ਰਹੋ।
1: ਅਰੇ ਵਾਹ, ਕਿਆ ਬਾਤ ਹੈ ਜੀ। ਔਰ ਅਸੀਂ ਵੀ ਇਹੀ ਕਹਿਣਾ ਤੁਹਾਨੂੰ, ਮਸਤ ਰਹੋ, ਵਿਅਸਤ ਰਹੋ, ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ, ਔਰ ਹੋਰ ਬਹੁਤ ਸਾਰੇ ਸਾਲ ਤੁਸੀਂ ਇਸੇ ਤਰ੍ਹਾਂ ਇਕੱਠਿਆਂ

0: ਘੁੰਮਦੇ ਫਿਰਦੇ ਹੱਸਦੇ ਨੱਚਦੇ ਗਾਉਂਦੇ ਬਿਤਾਓ। ਬਹੁਤ ਬਹੁਤ ਸ਼ੁਕਰੀਆ ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਸਾਡੇ ਅੱਜ ਦੇ ਮਹਿਮਾਨ ਬਣਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਜੀ।
2: ਸੋ ਜੀ, ਬਹੁਤ ਹੀ ਖੂਬਸੂਰਤ ਇਹ ਗੱਲਬਾਤ ਮਹਿਮਾਨ ਬਰੂਹਾਂ ਦੇ ਸਿਲਸਿਲੇ ਤਹਿਤ ਅਸੀਂ ਸੁਣੀ ਸ਼ਿਵ ਕੁਮਾਰ ਗੁਪਤਾ ਅਤੇ ਨੀਲਮ ਗੁਪਤਾ ਹੁਣਾਂ ਦੇ ਨਾਲ
3: ਜੀ। ਅਤੇ ਇਹ ਅਜਿਹਾ ਜੋੜਾ ਸੀ ਜਿਨ੍ਹਾਂ ਨੇ ਉਤਰਾਈਆਂ ਚੜ੍ਹਾਈਆਂ ਇਕੱਠੀਆਂ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਅੱਗੇ ਵਧੇ ਅਤੇ ਨਾਲ ਹੋਰਾਂ ਨੂੰ ਵੀ ਇੱਕ ਸੰਦੇਸ਼ਾ ਬਹੁਤ ਖਾਸ ਦੇ ਕੇ ਗਏ ਕਿ ਖੁਸ਼ ਰਹੋ, ਮਸਤ ਰਹੋ
2: ਜੀ,
3: ਬਿਲਕੁਲ, ਅਤੇ ਪਰੇਸ਼ਾਨੀਆਂ ਨੂੰ ਆਪਣੇ ਨੇੜੇ ਨਾ ਆਉਣ ਦਿਓ ਅਤੇ ਇੱਕ ਦੂਜੇ ਦਾ ਜ਼ਰੂਰਤ ਵੇਲੇ, ਮੁਸੀਬਤ ਵੇਲੇ ਨਾਲ ਸਾਥ ਦਿਓ। ਇਹ ਸਭ ਤੋਂ ਵੱਡਾ ਗੁਰੂ ਮੰਤਰ ਹੈ। ਔਰ ਇੱਕ ਹੋਰ ਗੱਲ ਕਹੀ ਆ ਉਹਨਾਂ ਨੇ ਕਿ ਇੱਕ ਜਣਾ ਅਗਰ ਗੁੱਸੇ 'ਚ ਹੈ ਨਾ ਤਾਂ ਦੂਜਾ ਥੋੜ੍ਹੀ ਦੇਰ ਲਈ ਚੁੱਪ ਕਰ ਜਾਏ। ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿਸੇ ਲੜਾਈ ਨੂੰ ਟਾਲਣ ਦਾ।
2: ਬਿਲਕੁਲ ਜੀ, ਇਹ ਮੁਸ਼ਕਿਲ ਜ਼ਰੂਰ ਲੱਗਦਾ ਹੈ, ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਬਾਕੀ ਬਹੁਤ ਮੁਸ਼ਕਿਲ ਹੁੰਦਾ ਇਸ ਤਰ੍ਹਾਂ, ਪਰ ਜਿੰਨੇ ਵੀ ਸਾਡੇ ਕੋਲ ਜੋੜੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਅਕਸਰ ਇਹ ਸਲਾਹ ਦੇ ਕੇ ਜਾਂਦੇ ਨੇ ਜੋ ਕਾਫੀ ਕਾਮਯਾਬੀ ਹੁੰਦੀ ਹੈ। ਬਾਅਦ ਦੇ ਵਿੱਚ ਅਸੀਂ ਝਗੜੇ ਸੁਲਝਾ ਸਕਦੇ ਹਾਂ, ਕਿਉਂਕਿ ਕਹਿੰਦੇ ਨੇ ਕਿ ਬਾਅਦ ਦੇ ਵਿੱਚ ਅਸੀਂ ਜਦੋਂ ਗੁੱਸੇ ਤੋਂ ਜਦੋਂ ਵਾਪਿਸ ਆਉਂਦੇ ਹਾਂ ਨਾ ਤਾਂ ਫਿਰ ਸੋਚ ਸਮਝ ਵਿਵੇਕ ਦੇ ਨਾਲ ਫੈਸਲਾ ਲੈਂਦੇ ਹਾਂ।
3: ਬਿਲਕੁਲ,
2: ਅਤੇ ਇਸ ਖੂਬਸੂਰਤ ਗੱਲਬਾਤ ਤੋਂ ਬਾਅਦ ਹੁਣ ਇੱਕ ਗੀਤ ਵੀ ਸੁਣ ਲਿਆ ਜਾਏ।
3: ਬਿਲਕੁਲ,
2: ਇਹਨਾਂ ਨੇ ਜਗਜੀਤ ਸਿੰਘ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਗਜ਼ਲ ਸੀ ਨਾ ਉਹ ਸਾਨੂੰ ਗਾ ਕੇ ਸੁਣਾਈ ਸੀ, ਅਤੇ ਅਸੀਂ ਵੀ ਫਿਰ ਜਗਜੀਤ ਸਿੰਘ ਅਤੇ ਮੀਨੂ ਪੁਰਸ਼ੋਤਮ ਉਹਨਾਂ ਨੂੰ ਫਿਰ ਸੁਣ ਲੈਂਦੇ ਹਾਂ।

0: ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਸੋ ਜੀ, ਇਸ ਕਮਰਸ਼ਲ ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਕੋਮਲ ਸਾਡਾ ਜੋ ਅਗਲਾ ਸਿਲਸਿਲਾ ਹੈ ਨਾ ਉਹ ਰਸੋਈ ਨਾਲ ਜੁੜਿਆ ਹੋਇਆ, ਸਾਡੇ ਸਵਾਦ ਦੇ ਨਾਲ, ਸਾਡੀ ਪੌਸ਼ਟਿਕਤਾ ਦੇ ਨਾਲ ਜੁੜਿਆ ਹੋਇਆ। ਅਤੇ ਅੱਜ ਤੁਸੀਂ ਫਿਰ ਕਿਹੜਾ ਪਕਵਾਨ ਲੈ ਕੇ ਆਏ ਹੋ?
3: ਜੀ, ਪਕਵਾਨ ਤਾਂ ਜ਼ਰੂਰ ਦੱਸਾਂਗੇ, ਪਰ ਉਸ ਤੋਂ ਪਹਿਲੇ ਇੱਕ ਹੋਰ ਗੱਲ ਕਹਾਂਗੇ ਕਿ ਜਲਦੀ ਜਲਦੀ ਕਾਪੀ ਪੈੱਨ ਲੈ ਕੇ ਤਿਆਰ ਹੋ ਜਾਓ। ਇੱਕ ਬਹੁਤ ਵਧੀਆ ਰੈਸਿਪੀ ਜਿਹੜੀ ਉਹ ਤੁਹਾਡੇ ਤੱਕ ਆਉਣ ਵਾਲੀ ਹੈ। ਔਰ ਇਹ ਜਿਹੜੀ ਨਾ ਅੱਜ ਕੱਲ੍ਹ ਨਰਾਤੇ ਚੱਲ ਰਹੇ ਨੇ ਪੂਨਮ, ਅਤੇ ਨਰਾਤਿਆਂ ਦੇ ਵਿੱਚ ਨਾ ਕਈ ਅਲੱਗ ਅਲੱਗ ਚੀਜ਼ਾਂ ਬਣਾ ਕੇ ਖਾਈਆਂ ਜਾਂਦੀਆਂ ਨੇ, ਕੋਈ ਖਾਸ ਹੀ ਰੈਸਿਪੀਜ਼ ਬਣਾਈਆਂ ਜਾਂਦੀਆਂ ਨੇ, ਅਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਵਰਤ ਵਾਲੇ ਹੀ ਖਾ ਸਕਦੇ ਨੇ। ਸਾਰੇ ਜਿਨ੍ਹਾਂ ਨੇ ਵਰਤ ਨਹੀਂ ਰੱਖਿਆ ਹੁੰਦਾ ਨਾ ਉਹਨਾਂ ਦਾ ਜ਼ਿਆਦਾ ਇੰਟਰਸਟ ਹੁੰਦਾ ਵੀ ਅੱਜ ਕੀ ਬਣਾਇਆ, ਮੈਨੂੰ ਵੀ ਦਿਓ, ਮੈਂ ਵੀ ਖਾਂਦਾ। ਸਾਰੇ ਲੋਕ ਬਹੁਤ ਪਸੰਦ ਕਰਦੇ ਨੇ।
2: ਬਿਲਕੁਲ ਸਹੀ ਕਿਹਾ ਤੁਸੀਂ, ਤੇ ਉਹ ਕਈ ਵਾਰੀ ਵਾਕੀ ਉਹ ਜ਼ਿਆਦਾ ਖਾ ਲੈਂਦੇ ਨੇ ਚਾਹ ਦੇ ਨਾਲ, ਤੇ ਵਾਕੀ ਸਵਾਦਿਸ਼ਟ ਵੀ ਬਹੁਤ ਲੱਗਦੀਆਂ ਨੇ।
3: ਬਿਲਕੁਲ, ਤੇ ਇੱਕ ਨਾ ਛੋਟੇ ਛੋਟੇ ਚਿੱਟੇ ਚਿੱਟੇ ਮੋਤੀਆਂ ਵਾਲਾ ਹੁੰਦਾ ਹੈ, ਮੋਤੀਆਂ ਦੇ ਵਰਗਾ ਸਾਬੂਦਾਨਾ
2: ਜੀ,
3: ਜਿਹੜਾ ਵਰਤ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਅੱਜ ਅਸੀਂ ਬਣਾਵਾਂਗੇ ਸਾਬੂਦਾਨੇ ਦੇ ਵੜੇ।
2: ਠੀਕ ਹੈ ਜੀ।
3: ਤੇ ਸਾਬੂਦਾਨੇ ਦੇ ਵੜੇ ਬਣਾਉਣ ਲਈ ਜੋ ਜੋ ਸਮਾਨ ਚਾਹੀਦਾ ਹੈ ਸਭ ਤੋਂ ਪਹਿਲੇ ਉਹ ਦੱਸ ਦਈਏ।
2: ਬਿਲਕੁਲ,
3: ਇੱਕ ਕੱਪ ਚਾਹੀਦਾ ਹੈ ਸਾਬੂਦਾਨਾ। ਸਾਬੂਦਾਨਾ ਕਈ ਸਾਈਜ਼ ਵਿੱਚ ਆਉਂਦਾ ਹੈ, ਅਤੇ ਜਿਹੜਾ ਮੀਡੀਅਮ ਸਾਈਜ਼ ਦਾ ਨਾ ਅਸੀਂ ਉਹ ਲੈਣਾ ਹੈ। ਅਤੇ ਆਲੂ ਚਾਹੀਦੇ ਨੇ, ਦੋ ਤਿੰਨ ਨੋਰਮਲ ਜਿਹੇ ਸਾਈਜ਼ ਦੇ ਆਲੂ ਲੈ ਲਓ, ਬਹੁਤ ਵੱਡੇ ਨਾ ਹੋਣ, ਛੋਟੇ ਨਾ ਹੋਣ, ਉਬਲੇ ਹੋਏ
2: ਜੀ।
3: ਅਤੇ ਅੱਧਾ ਕੱਪ ਸਾਨੂੰ ਚਾਹੀਦੀ ਹੈ ਭੁੰਨੀ ਹੋਈ ਮੂੰਗਫਲੀ, ਅਤੇ ਉਹਨੂੰ ਪੀਸ ਕੇ ਰੱਖ ਲੈਣਾ ਹੈ। ਅਤੇ ਕਈ ਮੂੰਗਫਲੀ ਜਿਹੜੇ ਨਹੀਂ ਖਾਂਦੇ ਉਹ ਮੂੰਗਫਲੀ ਨਾ ਪਾਉਣ, ਕੋਈ ਦਿੱਕਤ ਨਹੀਂ ਹੈਗੀ, ਬਟ ਜਿਹੜੀ ਮੂੰਗਫਲੀ ਹੈ ਨਾ ਉਹਨੂੰ ਹੋਰ ਜ਼ਿਆਦਾ ਕੁਰਕੁਰਾ ਕਰ ਦਿੰਦੀ ਹੈ। ਹਰੀ ਮਿਰਚਾਂ ਦੋ ਤਿੰਨ ਬਰੀਕ ਬਰੀਕ ਕੱਟ ਕੇ ਰੱਖ ਲਓ, ਛੋਟਾ ਜਿਹਾ ਅਦਰਕ ਦਾ ਟੁਕੜਾ ਜਿਹੜਾ ਹੈ ਉਹਨੂੰ ਕੱਦੂਕਸ ਕਰਕੇ ਰੱਖ ਲਓ, ਹਰਾ ਧਨੀਆ ਉਹਨੂੰ ਬਰੀਕ ਬਰੀਕ ਕੱਟ ਕੇ ਰੱਖ ਲਓ, ਫਿਰ ਹੋਰ ਮਸਾਲਿਆਂ 'ਚ ਸਾਨੂੰ ਚਾਹੀਦਾ ਹੈ ਜੀਰਾ ਚਾਹੀਦਾ ਇੱਕ ਚਮਚ, ਕਾਲੀ ਮਿਰਚ ਚਾਹੀਦੀ ਹੈ ਅੱਧਾ ਚਮਚ, ਸੇਂਦਾ ਨਮਕ ਵਰਤ ਵਾਲਾ ਆਪਾਂ ਯੂਜ਼ ਕਰ ਸਕਦੇ ਹਾਂ, ਨਿੰਬੂ ਦਾ ਰਸ ਚਾਹੀਦਾ ਇੱਕ ਚਮਚ ਜਾਂ ਇੱਕ ਨਿੰਬੂ ਦਾ ਰਸ ਲੈ ਲਓ, ਅਤੇ ਚੀਨੀ ਛੋਟੀ ਚਮਚ।

0: ਇੱਕ ਛੋਟੀ ਚਮਚ ਚੱਲੇਗੀ।
1: ਠੀਕ ਹੈ।
0: ਤੇ ਵਰਤ ਵਾਲਾ ਆਟਾ ਚਾਹੀਦਾ ਹੈ, ਚਾਹੇ ਰਾਜਗਿਰਾ ਦਾ ਲੈ ਲਓ ਜਾਂ ਸਵਾਂਗ ਦਾ ਲੈ ਲਓ, ਜਿਹੜਾ ਵੀ ਤੁਹਾਡੇ ਕੋਲ ਹੈਗਾ।
1: ਜੀ।
0: ਤੇ ਨਾਲ ਚਾਹੀਦਾ ਹੈ ਤੇਲ ਜਾਂ ਘਿਓ, ਸਾਨੂੰ ਇਹ ਸਾਰਾ ਸਮਾਨ ਚਾਹੀਦਾ ਹੈ। ਤੇ ਤੇਲ ਔਰ ਘਿਓ ਸਾਨੂੰ ਚਾਹੀਦਾ ਉਹਨੂੰ ਤਲਣ ਵਾਸਤੇ। ਤੇ ਬਣਾਉਣਾ ਬਹੁਤ ਆਸਾਨ ਹੈ। ਔਰ ਸਭ ਤੋਂ ਪਹਿਲੇ ਆਪਾਂ ਕੀ ਕਰਨਾ ਹੈ, ਜਿਹੜਾ ਸਾਬੂਦਾਨਾ ਹੁੰਦਾ ਨਾ, ਉਹਦੇ 'ਤੇ ਬਹੁਤ ਐਕਸਟਰਾ ਸਟਾਰਚ ਲੱਗਿਆ ਹੁੰਦਾ, ਉਹਨੂੰ 3-4 ਵਾਰੀ ਧੋ ਲੈਣਾ। ਉਹ ਜਦੋਂ ਅਸੀਂ ਧੋਂਦੇ ਹਾਂ ਨਾ, ਉਹਦੇ 'ਤੇ ਉਹ ਪਾਣੀ ਚਿੱਟਾ ਚਿੱਟਾ ਹੋ ਕੇ ਨਿਕਲਦਾ, ਅਤੇ ਉਸ ਚੀਜ਼ ਤੋਂ ਕੋਈ ਗੱਲ ਨਹੀਂ, ਉਹਨੂੰ ਨਿਕਲਣ ਦਿਉ। ਜਦੋਂ 3-4 ਵਾਰੀ ਇਹਨੂੰ ਆਪਾਂ ਧੋ ਲਿਆ, ਉਸ ਤੋਂ ਬਾਅਦ ਇਹਨੂੰ ਭਿਗੋਣਾ। ਅਤੇ ਸਾਬੂਦਾਨਾ ਜਦੋਂ ਭਿਗੋਇਆ ਜਾਂਦਾ ਨਾ, ਕਈ ਲੋਕ ਬਹੁਤ ਜ਼ਿਆਦਾ ਪਾਣੀ 'ਚ ਭਿਗੋ ਦਿੰਦੇ ਨੇ, ਅਤੇ ਉਹ ਸਹੀ ਨਹੀਂ ਰਹਿੰਦਾ, ਉਹ ਬਾਅਦ 'ਚੋਂ ਫੁੱਟ ਜਾਂਦਾ। ਉਹਨੂੰ ਬਿਲਕੁਲ ਥੋੜ੍ਹੇ ਪਾਣੀ 'ਚ ਭਿਗੋਣਾ, ਉਨਾ ਕੁ ਪਾਣੀ ਪਾਉਣਾ ਜਿੰਨੇ ਤੱਕ ਬਰਤਨ ਵਿੱਚ ਜਾਂ ਬੋਲ ਵਿੱਚ ਸਾਡਾ ਸਾਬੂਦਾਨਾ ਨਾ, ਬਸ ਉਨਾ ਕੁ ਹੀ ਪਾਣੀ ਪਾਉਣਾ ਜਿਹੜਾ ਉਹਨਾਂ ਨੂੰ ਕਵਰ ਕਰ ਜਾਏ, ਉਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
1: ਜੀ।
0: ਅਤੇ ਹੁਣ ਅਸੀਂ ਮਸਾਲਾ ਤਿਆਰ ਕਰ ਲਈਏ। ਇੱਕ ਜਿਹੜਾ ਇਹ ਬੋਲ ਲੈ ਕੇ ਵੱਡਾ, ਉਹਦੇ ਵਿੱਚ ਜਿਹੜੇ ਉਬਲੇ ਹੋਏ ਆਲੂ ਨੇ ਉਹਨਾਂ ਨੂੰ ਮੈਸ਼ ਕਰ ਲਈਏ ਅੱਛੀ ਤਰ੍ਹਾਂ। ਉਹਦੇ ਵਿੱਚ ਮੂੰਗਫਲੀ ਦਾ ਪਾਊਡਰ, ਜਿਹੜਾ ਭੁੰਨੀ ਹੋਈ ਮੂੰਗਫਲੀ ਦਾ ਆਪਾਂ ਰੱਖਿਆ ਸੀ, ਉਹ ਪਾਈਏ।
1: ਜੀ।
0: ਹਰੀ ਮਿਰਚਾਂ, ਅਦਰਕ, ਹਰਾ ਧਨੀਆ, ਜੀਰਾ, ਕਾਲੀ ਮਿਰਚ, ਨਿੰਬੂ ਦਾ ਰਸ, ਅਤੇ ਜਿਹੜੀ ਥੋੜ੍ਹੀ ਜਿਹੀ ਚੀਨੀ, ਅਤੇ ਜਿਹੜਾ ਸਵਾਦ ਅਨੁਸਾਰ ਨਮਕ ਜਾਂ ਲਾਲ ਮਿਰਚ, ਜੋ ਵੀ ਹੋਰ ਕੁਛ ਵੀ ਪਾਉਣਾ ਚਾਹੁੰਦੇ ਹੋ ਅਸੀਂ ਪਾ ਸਕਦੇ ਹਾਂ। ਉੱਥੇ ਅਸੀਂ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ।
1: ਠੀਕ ਹੈ ਜੀ।
0: ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਮਿਕਸ ਕਰਨ ਲੱਗਿਆ ਨਾ ਉਹਨੂੰ ਜ਼ਿਆਦਾ ਬਹੁਤ ਬਰੀਕੀ ਨਾਲ, ਜ਼ੋਰ ਨਾਲ ਮਲਣਾ ਨਹੀਂ ਹੈ, ਸੌਫਟਲੀ ਉਹਨੂੰ ਮਿਕਸ ਕਰ ਲਈਏ। ਹੁਣ ਉਹ ਮਿਕਸ ਤਾਂ ਕਰ ਲਿਆ, ਹੁਣ ਉਹ ਬੈਟਰ ਸਾਡਾ ਸਾਰਾ ਕੁਛ ਤਿਆਰ ਹੋ ਗਿਆ। ਇਹਦੇ ਵਿੱਚ ਹੁਣ ਅਸੀਂ ਕੀ ਕਰਨਾ ਹੈ, ਜਿਹੜਾ ਸਾਬੂਦਾਨਾ ਜਿਹੜਾ ਅਸੀਂ ਵਿੱਚ ਮਿਕਸ ਕੀਤਾ ਸੀ ਨਾ, ਕਈ ਵਾਰੀ ਉਹ ਜ਼ਿਆਦਾ ਥੋੜ੍ਹਾ ਜਿਹਾ ਸਖਤ ਜਾਂ ਸੌਫਟ ਲੱਗਦਾ ਹੈ, ਅਤੇ ਉਹਦੇ ਨਾਲ ਕੋਈ ਗੱਲ ਨਹੀਂ, ਜਦੋਂ ਅਸੀਂ ਤਲਾਂਗੇ ਨਾ ਉਹ ਠੀਕ ਹੋ ਜਾਏਗਾ, ਕਿਉਂਕਿ ਉਹ ਬੈਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਗਲ ਜਾਂਦਾ ਆਲੂਆਂ ਦੇ ਨਾਲ ਮਿਕਸ ਹੋ ਕੇ।
1: ਜੀ।
0: ਅਤੇ ਹੁਣ ਆਪਾਂ ਦਿਆਂਗੇ ਇਹਨੂੰ ਸ਼ੇਪ, ਇਹਨੂੰ ਨਾ ਚਾਹੇ ਤਾਂ ਗੋਲ ਟਿੱਕੀ ਦੀ ਸ਼ੇਪ ਦੇ ਦਿਓ, ਚਾਹੇ ਆਪਾਂ ਕਟਲੇਟ ਦੀ ਲੰਬੀ ਵਰਲੀ ਸ਼ੇਪ ਦੇ ਸਕਦੇ ਹਾਂ, ਜਿਵੇਂ ਦੀ ਵੀ ਸਾਨੂੰ ਪਸੰਦ ਹੈ ਉਵੇਂ ਦੀ ਇਹਦੀ ਸ਼ੇਪ ਦੇ ਕੇ, ਅਤੇ ਉਹਨੂੰ ਸ਼ੇਪ ਇਸ ਤਰ੍ਹਾਂ ਦੇਣੀ ਹੈ ਕਿ ਉਹਦੇ ਵਿੱਚ ਨਾ ਜਦੋਂ ਆਪਾਂ ਟਿੱਕੀ ਵੇਲੀਏ ਜਾਂ ਹੱਥ 'ਤੇ ਬਣਾਈਏ, ਜਿਸ ਤਰ੍ਹਾਂ ਵੀ ਕਰੀਏ, ਉਹਦੇ ਸਾਈਡਾਂ ਜਿਹੜੀਆਂ ਨੇ ਉਹਦੇ 'ਚ ਕਰੈਕ ਨਾ ਰਹਿਣ, ਬਿਲਕੁਲ ਚੰਗੀ ਤਰ੍ਹਾਂ ਉਹਨੂੰ ਗੋਲ ਕਰਕੇ ਅੱਛੀ ਤਰ੍ਹਾਂ ਉਹਨਾਂ ਨੂੰ ਰੱਖ ਲਓ।
1: ਜੀ।
0: ਅਤੇ ਉਹ ਸਾਰਿਆਂ ਨੂੰ ਨੀਚੇ ਆਪਾਂ ਜਿਹੜਾ ਵੀ ਆਟਾ ਯੂਜ਼ ਕਰ ਰਹੇ ਹਾਂ ਨਾ, ਉਹਨੂੰ ਥੋੜ੍ਹਾ ਥੋੜ੍ਹਾ ਫੈਲਾ ਕੇ ਪਲੇਟ 'ਚ, ਅਤੇ ਉਹ ਸਾਰੀ ਆਪਾਂ ਟਿੱਕੀਆਂ ਬਣਾ ਕੇ ਉਹਦੇ 'ਤੇ ਰੱਖ ਲਈਏ।
1: ਠੀਕ ਹੈ।
0: ਹੁਣ ਅਸੀਂ ਉਹਨੂੰ ਤਲਣਾ ਹੈ, ਕੜਾਹੀ ਦੇ ਵਿੱਚ ਜਿਹੜਾ ਇਹ ਅਸੀਂ ਤੇਲ ਗਰਮ ਕਰ ਲਈਏ, ਅਤੇ ਫਿਰ ਹੁਣ ਅਸੀਂ ਉਹਨੂੰ ਮੀਡੀਅਮ ਆਂਚ 'ਤੇ ਰੱਖ ਲੈਣਾ, ਅਤੇ ਉਹਦੇ ਵਿੱਚ ਉਹ ਟਿੱਕੀਆਂ ਪਾ ਪਾ ਕੇ ਆਰਾਮ ਨਾਲ ਅਸੀਂ ਉਹਨਾਂ ਨੂੰ ਗਰਮ ਕਰਦੇ ਚਲੇ ਜਾਣਾ। ਅਤੇ ਜਦੋਂ ਅਸੀਂ ਉਹ ਟਿੱਕੀਆਂ ਗਰਮ ਕਰਕੇ ਯਾਨੀ ਤਲ ਲਾਂਗੇ, ਉਹਨਾਂ ਨੂੰ ਬਰਾਊਨ ਹੋਣਗੀਆਂ, ਅਤੇ ਅਸੀਂ ਉਹਨਾਂ ਨੂੰ ਬਾਹਰ ਕੱਢ ਲੈਣਾ। ਬਾਹਰ ਕੱਢ ਕੇ ਜਿਹੜੀ ਘਰ ਦੀ ਬਣੀ ਹੋਈ ਕੋਈ ਵੀ ਚਟਨੀ ਹੈ ਜਾਂ ਜਿਸ ਵੀ ਚੀਜ਼ ਨਾਲ ਖਾਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਸਰਵ ਕਰ ਸਕਦੇ ਹਾਂ। ਇਹਦਾ ਇੱਕ ਹੋਰ ਤਰੀਕਾ ਵੀ ਹੈ, ਜਿਹੜੀਆਂ ਅਸੀਂ ਟਿੱਕੀਆਂ ਬਣਾਈਆਂ ਨੇ ਨਾ, ਉਹਨਾਂ ਨੂੰ ਅਸੀਂ ਸਟੀਮ ਵੀ ਦੇ ਸਕਦੇ ਹਾਂ ਜਾਂ ਫਿਰ ਮਾਈਕ੍ਰੋਵੇਵ 'ਚ ਵੀ ਕਰ ਸਕਦੇ ਹਾਂ, ਏਅਰ ਫਰਾਇਰ 'ਚ ਵੀ ਕਰ ਸਕਦੇ ਹਾਂ। ਜਿਵੇਂ ਸਾਨੂੰ ਪਸੰਦ ਹੈ ਅਸੀਂ ਉਵੇਂ ਦੀ ਚੀਜ਼ ਯੂਜ਼ ਕਰੀਏ, ਅਤੇ ਉਹਨਾਂ ਟਿੱਕੀਆਂ ਨੂੰ ਬਣਾਈਏ, ਆਪ ਵੀ ਖਾਈਏ, ਅਤੇ ਆਪਣੇ ਜਿਹੜੇ ਆਸ ਪਾਸ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਮਹਿਮਾਨਾਂ ਨੂੰ, ਜਿਹਨੂੰ ਮਰਜ਼ੀ ਖਿਲਾਈਏ।
1: ਕਿਆ ਬਾਤ ਹੈ ਜੀ। ਜਦੋਂ ਅਸੀਂ ਵਰਤ ਰੱਖਦੇ ਹਾਂ ਇੰਨੇ ਦਿਨ, ਜਿਨ੍ਹਾਂ ਨੇ ਖਾਸ ਤੌਰ 'ਤੇ ਪੂਰੇ ਵਰਤ ਰੱਖੇ ਹੁੰਦੇ ਨੇ, ਉਹਨਾਂ ਨੂੰ ਹਰ ਦਿਨ ਕੋਈ ਨਾ ਕੋਈ ਇਹੋ ਜਿਹੀ ਨਵੀਂ ਰੈਸਿਪੀ ਸਿੱਖਣ ਨੂੰ ਮਿਲੇ, ਬਣਾਉਣ ਨੂੰ ਮਿਲੇ, ਖਾਣ ਨੂੰ ਮਿਲੇ, ਅਤੇ ਪੂਰੇ ਪਰਿਵਾਰ ਦੇ ਵਿੱਚ ਵੀ ਇੱਕ ਨਵਾਂ ਚਾਅ ਆ ਜਾਂਦਾ ਹੈ। ਇਹ ਜੋ ਖਾਣੇ ਨੇ, ਪਕਵਾਨ ਨੇ, ਨਾ ਸਿਰਫ ਜ਼ਾਇਕੇਦਾਰ ਹੁੰਦੇ ਨੇ ਬਲਕਿ ਇਹ ਬਹੁਤ ਫਾਇਦੇਮੰਦ ਵੀ ਹੁੰਦੇ ਨੇ। ਦੇਖੋ ਜਿਸ ਤਰ੍ਹਾਂ ਹੁਣ ਅਸੀਂ ਸਾਬੂਦਾਨੇ ਦੀ ਗੱਲ ਕਰ ਲਈਏ, ਊਰਜਾ ਤਾਂ ਬਹੁਤ ਚੰਗਾ ਸਰੋਤ ਹੈ। ਜਦੋਂ ਅਸੀਂ ਵਰਤ ਰੱਖ ਰਹੇ ਹਾਂ ਜਾਂ ਫਿਰ ਉਸ ਦੇ ਵਿੱਚ ਘੱਟ ਖਾਣਾ ਖਾ ਰਹੇ ਹਾਂ, ਤਾਂ ਫਿਰ ਊਰਜਾ ਦੇ ਲਈ ਇੱਕ ਬਹੁਤ ਚੰਗਾ ਵਿਕਲਪ ਹੋ ਸਕਦਾ ਹੈ। ਇਸ ਦੇ ਨਾਲ ਪਾਚਨ ਕਿਰਿਆ ਦੇ ਵਿੱਚ ਵੀ ਸੁਧਾਰ ਹੁੰਦਾ ਹੈ, ਹੱਡੀਆਂ ਵਿੱਚ ਵੀ ਮਜ਼ਬੂਤੀ ਹੁੰਦੀ ਹੈ, ਅਤੇ ਗਲੂਟਨ ਫ੍ਰੀ ਹੁੰਦਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਿਹਤਰ ਵਿਕਲਪ ਹੈ, ਅਤੇ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ। ਇਹ ਜੋ ਵੈਸੇ ਵੀ ਜੋ ਵਰਤ ਆਉਂਦੇ ਨੇ ਨਾ ਸਾਲ ਦੇ ਵਿੱਚ 2 ਵਾਰ, ਸਾਡੀ ਰੁੱਤਾਂ ਦੇ ਮੁਤਾਬਕ ਜੋ ਆਹਾਰ ਹੈ ਉਸਨੂੰ ਬਦਲਣ ਦਾ ਸੰਕੇਤ ਦਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਦਲ ਕੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਲੈ ਕੇ ਆਈਏ, ਅਤੇ ਰੁੱਤਾਂ ਦੇ ਮੁਤਾਬਕ ਅਸੀਂ ਜੋ ਇਹ ਜੋ ਖਾਸ ਤੌਰ 'ਤੇ ਇਹ ਅਲੱਗ ਅਲੱਗ ਆਹਾਰ ਨੇ ਇਹ ਲੈ ਸਕੀਏ, ਅਤੇ ਇਹਨਾਂ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਸ਼ਾਮਿਲ ਵੀ ਕਰ ਸਕੀਏ।
0: ਬਿਲਕੁਲ। ਅਤੇ ਪੂਨਮ, ਜਿਵੇਂ ਅਸੀਂ ਅਲੱਗ ਅਲੱਗ ਆਟੇ ਦਾ ਯੂਜ਼ ਕਰਦੇ ਹਾਂ, ਸਾਰੇ ਜ਼ਿਆਦਾਤਰ ਗਲੂਟਨ ਫਰੀ ਹੁੰਦੇ ਨੇ, ਅਤੇ ਸਿਹਤ ਲਈ ਬਹੁਤ ਅੱਛੇ ਹੁੰਦੇ ਨੇ। ਅਤੇ ਮੈਂ ਪਹਿਲੇ ਵੀ ਜਿਵੇਂ ਇੱਕ ਗੱਲ ਕਹੀ ਕਿ ਸਿਰਫ ਵਰਤ ਲਈ ਨਹੀਂ, ਵਰਤ ਤੋਂ ਅੱਗੇ ਪਿੱਛੇ ਵੀ ਅਸੀਂ ਇਸ ਚੀਜ਼ ਨੂੰ ਬਣਾ ਸਕਦੇ ਹਾਂ, ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸਾਂਭ ਕਰ ਸਕਦੇ ਹਾਂ। ਇਸ ਆਟੇ ਦੀ ਵਰਤੋਂ ਅੱਗੇ ਪਿੱਛੇ ਕਰਨਾ ਵੀ ਸਿਹਤ ਲਈ ਬਹੁਤ।
1: ਦੇਖੋ, ਹਰ ਰੋਜ਼ ਜਿਸ ਤਰ੍ਹਾਂ ਅਸੀਂ ਖਾਂਦੇ ਹਾਂ, ਇੱਕ ਤਰ੍ਹਾਂ ਦਾ ਭੋਜਨ ਹੀ ਖਾਂਦੇ ਹਾਂ, ਜਦੋਂ ਅਲੱਗ ਅਲੱਗ ਅਨਾਜ ਖਾਂਦੇ ਹਾਂ, ਸਾਰੇ ਮਿਲਟਸ ਅਸੀਂ ਜਦੋਂ ਲੈਂਦੇ ਹਾਂ, ਤਾਂ ਫਿਰ ਇਸ ਦੇ ਨਾਲ ਫਾਇਦਾ ਤਾਂ ਹੁੰਦਾ ਹੀ ਹੈ। ਇਸ ਲਈ ਅਸੀਂ ਜੋ ਮੋਟੇ ਅਨਾਜ ਦੀ ਵਰਤੋਂ ਦੀ ਗੱਲ ਕਰਦੇ ਹਾਂ,

0: ਉਹ ਖਾਸ ਤੌਰ ਤੇ ਦੇਖੋ ਸਾਡੇ ਇੱਕ ਭਾਰਤ ਦੇ ਵਿੱਚ ਖਾਸ ਤੌਰ ਤੇ ਸਾਡੇ ਤੇ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ, ਸਾਡੇ ਇੱਕ ਭੋਜਨ ਦਾ ਅਹਿਮ ਹਿੱਸਾ ਹੀ ਹੁੰਦਾ ਸੀ। ਸੋ ਬਹੁਤ ਵਧੀਆ ਤੁਸੀਂ ਰੈਸਿਪੀ ਦੱਸੀ ਅੱਜ, ਉਮੀਦ ਹੈ ਕਿ ਸਾਡੀਆਂ ਭੈਣਾਂ ਇਸਨੂੰ ਜ਼ਰੂਰ ਟਰਾਈ ਕਰਨਗੀਆਂ ਅਤੇ ਜ਼ਰੂਰ ਬਣਾ ਕੇ ਖਾਣਗੀਆਂ। ਅਤੇ ਫਿਰ ਹੁਣ ਇਸ ਰੈਸਿਪੀ ਤੋਂ ਬਾਅਦ ਇੱਕ ਖੂਬਸੂਰਤ ਗੀਤ ਵੀ ਸੁਣੀਏ।
1: ਬਿਲਕੁਲ ਜੀ।

ਪ੍ਰੋਗਰਾਮ ਦੇ ਵੇਰਵੇ ਤਹਿਤ ਅੱਜ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਕਾਰਨ ਬੀਤੀ ਦੇਰ ਰਾਤ ਉਡਾਨ ਸੰਚਾਲਨ ਚ ਵਿਘਨ ਪਿਆ, ਜਿਸ ਕਾਰਨ ਸਾਵਧਾਨੀ ਦੇ ਤੌਰ ਤੇ ਆਉਣ ਵਾਲੀਆਂ ਦੋ ਉਡਾਨਾਂ ਨੂੰ ਵਾਪਸ ਮੋੜਨਾ ਪਿਆ। ਹਾਲਾਂਕਿ ਹੁਣ ਕੰਮ ਆਮ ਵਾਂਗ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਆਕਾਸ਼ਵਾਣੀ ਦੇ ਪੱਤਰਕਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਵਾਈ ਅੱਡੇ ਦੇ ਆਲੇ ਦੁਆਲੇ 2 ਤੋਂ 3 ਡਰੋਨ ਉੱਡਦੇ ਦਿਖੇ ਗਏ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਤੇ ਕੁਝ ਸਮੇਂ ਲਈ ਸਾਵਧਾਨੀ ਦੇ ਤੌਰ ਤੇ ਉਡਾਨ ਸੰਚਾਲਨ ਨੂੰ ਰੋਕ ਦਿੱਤਾ ਗਿਆ। ਜਿਸ ਉਡਾਨ ਨੂੰ ਵਾਪਸ ਭੇਜਿਆ ਗਿਆ ਉਹ ਏਅਰ ਇੰਡੀਆ ਦੀ ਉਡਾਨ ਸੀ, ਜੋ ਦਿੱਲੀ ਤੋਂ ਆ ਰਹੀ ਸੀ, ਪਰ ਉਸਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ, ਜਦਕਿ ਮੁੰਬਈ ਤੋਂ ਆ ਰਹੀ ਇੰਡੀਗੋ ਦੀ ਉਡਾਨ ਨੂੰ ਚੰਡੀਗੜ੍ਹ ਮੋੜ ਦਿੱਤਾ ਗਿਆ। ਮਲੇਸ਼ੀਆ ਏਅਰਲਾਈਨਸ ਦੀ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਇੱਕ ਉਡਾਨ ਨੂੰ ਦਿੱਲੀ ਉਤਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਲਈ FIR ਦਰਜ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਤੇ ਪੁਲਿਸ ਲਾਈਨ ਸਥਿਤ ਸਕੇਟਿੰਗ ਰਿੰਗ ਦਾ ਦੌਰਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨ ਅਥਲੀਟਾਂ ਤੇ ਸਕੇਟਿੰਗ ਅਥਲੀਟਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ।
1: ਸਕੇਟਿੰਗ ਬੜੀ ਔਖੀ ਗੇਮ ਹੈ, ਇਹਦੇ ਵਾਸਤੇ ਸਕਿੱਲ ਚਾਹੀਦੇ ਹੈ। ਸੋ ਬੱਚੇ ਜਿਹੜੇ ਜਿੱਤੇ ਨੇ, ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਜਿਹੜੇ ਬੱਚੇ ਹਰ ਰੋਜ਼ ਆ ਕੇ ਇੱਥੇ ਕੰਪੀਟੀਸ਼ਨ ਦੇ ਵਿੱਚ ਜਾਂ ਆਪਣੀ ਪ੍ਰੈਕਟਿਸ ਦੇ ਵਿੱਚ ਹਿੱਸਾ ਲੈਂਦੇ ਨੇ, ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ। ਪਤਾ ਲੱਗਿਆ ਕਿ ਹਰ ਸਾਲ 70 ਤੋਂ 80 ਨੈਸ਼ਨਲ ਮੈਡਲ ਉਹ ਸੰਗਰੂਰ ਜਿੱਤ ਕੇ ਆ ਰਿਹਾ। ਖੇਡਾਂ ਵਾਸਤੇ ਪਹਿਲੀ ਵਾਰ 1790 ਕਰੋੜ ਦਾ ਬਜਟ ਰੱਖਿਆ ਗਿਆ, ਜੋ ਇੰਟਰਨੈਸ਼ਨਲ ਪੱਧਰ ਦੀਆਂ ਜੋ ਫੈਸਿਲਿਟੀਆਂ ਨੇ ਜੋ ਤੁਹਾਨੂੰ ਚਾਹੀਦੀਆਂ ਤੁਹਾਨੂੰ ਇੱਥੇ ਪ੍ਰੋਵਾਈਡ ਕਰਾ ਕੇ ਦੇ।
0: ਇਸ ਗੱਲਬਾਤ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਅਤੇ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨਾ ਤੇ ਪੰਜਾਬ 'ਚ ਖੇਡ ਸੱਭਿਆਚਾਰ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨਾ ਏ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਬੀਤੇ ਕੱਲ੍ਹ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਸਪਸ਼ਟ ਕੀਤਾ ਕਿ ਸਰਕਾਰ ਦੇ ਪੁਖਤਾ ਪ੍ਰਬੰਧਾਂ ਸਦਕਾ ਕਿਸੇ ਵੀ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਏਗੀ। ਸ੍ਰੀ ਕਟਾਰੂ ਚੱਕ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਦੋਵੇਂ ਮੁੱਖ ਲੋੜਾਂ, ਜਣਸ ਦੀ ਨਿਰਵਿਘਨ ਖਰੀਦ ਤੇ ਸਮੇਂ ਸਿਰ ਇਸ ਦੀ ਅਦਾਇਗੀ ਹਮੇਸ਼ਾ ਪੂਰੀਆਂ ਕੀਤੀਆਂ ਨੇ। ਹੁਣ ਤੱਕ 2,511 ਕਰੋੜ ਰੁਪਏ ਦੀ ਝੋਨੇ ਦੀ ਅਦਾਇਗੀ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਏ। ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਪੂਰੀ ਤਰ੍ਹਾਂ ਸੁੱਕੀ ਹੋਈ ਫਸਲ ਲੈ ਕੇ ਆਉਣ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਕੋਈ ਦੇਰੀ ਪੇਸ਼ ਨਾ ਆਵੇ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 7 ਤੋਂ 11 ਅਕਤੂਬਰ ਤੱਕ ਆਯੋਜਿਤ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਕੱਲ੍ਹ ਮੁਕੰਮਲ ਹੋ ਗਏ। ਆਖਰੀ ਦਿਨ ਫਾਰਮ ਨੰਬਰ 6 ਦੀਆਂ ਕਰੀਬ 880 ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਦੇ ਨਾਲ ਹੀ 5 ਦਿਨਾਂ ਦੀ ਇਸ ਮੁਹਿੰਮ ਦੌਰਾਨ ਅਰਜ਼ੀਆਂ ਦੀ ਕੁੱਲ ਗਿਣਤੀ 3,963 ਹੋ ਗਈ ਹੈ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਯੋਗ ਨਾਗਰਿਕਾਂ, ਵਿਸ਼ੇਸ਼ ਕਰਕੇ ਰਹਿ ਚੁੱਕੇ ਵੋਟਰਾਂ, ਨੌਜਵਾਨਾਂ ਅਤੇ ਪਹਿਲੀ ਵਾਰ ਦੇ ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਆਸਾਨ ਬਣਾਉਣਾ ਸੀ। ਬੂਥ ਲੈਵਲ ਅਧਿਕਾਰੀਆਂ ਨੇ ਗਣਨਾ ਗੇਟ ਦੌਰਾਨ ਸ਼ਨਾਖਤ ਕੀਤੇ ਗਏ ਵੋਟਰਾਂ ਦੀਆਂ ਲਿਸਟਾਂ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ਦੇ ਦਿਖਾਈਆਂ। ਇਸ ਨਾਲ ਨਾਗਰਿਕਾਂ ਨੂੰ ਲਿਸਟਾਂ ਦੀ ਤਸਦੀਕ ਕਰਨ ਤੇ ਕਿਸੇ ਵੀ ਤਰ੍ਹਾਂ ਦੀਆਂ ਖਾਮੀਆਂ ਦੀ ਜਾਣਕਾਰੀ ਦੇਣ 'ਚ ਸਹਾਇਤਾ ਮਿਲੀ। ਚੋਣ ਵਿਭਾਗ ਨੇ ਦੁਹਰਾਇਆ ਕਿ ਵੋਟਰ ਰਜਿਸਟ੍ਰੇਸ਼ਨ ਇੱਕ ਲਗਾਤਾਰ ਪ੍ਰਕਿਰਿਆ ਤੇ ਵਿਸ਼ੇਸ਼ ਕੈਂਪਾਂ ਦੇ ਸਮਾਪਨ ਤੋਂ ਬਾਅਦ ਵੀ ਜਾਰੀ ਰਹੇਗੀ। ਜਿਨ੍ਹਾਂ ਪਾਤਰ ਨਾਗਰਿਕਾਂ ਦੇ ਨਾਮ ਵੋਟਰ ਸੂਚੀ 'ਚ ਸ਼ਾਮਲ ਨਹੀਂ ਹਨ, ਉਹ ਚੋਣ ਦਫ਼ਤਰ ਸਬੰਧਤ ਅਧਿਕਾਰੀ ਦੇ ਰਾਹੀਂ ਆਨਲਾਈਨ ਫਾਰਮ 6 ਜਮ੍ਹਾਂ ਕਰਵਾ ਕੇ ਇਸ ਲਈ ਅਰਜ਼ੀ ਦੇ ਸਕਦੇ ਨੇ। ਇਹਦੇ ਤਰਨ ਤਾਰਨ ਜ਼ਿਲ੍ਹੇ ਦੇ ਚੋਣ ਅਬਜ਼ਰਵਰ ਰਾਹੁਲ ਭੰਡਾਰੀ ਨੇ ਬੀਤੇ ਦਿਨੀ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੇ ਚੋਣ ਘਰ ਰਜਿਸਟ੍ਰੇਸ਼ਨ ਅਫਸਰਾਂ ਤੇ ਸਹਾਇਕ ਚੋਣ ਘਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਆਨਲਾਈਨ ਮੀਟਿੰਗ ਕਰਕੇ ਵਿਸ਼ੇਸ਼ ਤੀਬਰ ਸੋਧ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਰਾਹੁਲ ਭੰਡਾਰੀ ਨੇ ਅੱਜ ਕੀਤੀ ਜਾਣ ਵਾਲੀ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਉਨ੍ਹਾਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਨੇ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਤਰਨ ਤਾਰਨ ਜ਼ਿਲ੍ਹੇ ਦੀਆਂ ਅੰਤਮ ਵੋਟਰ ਸੂਚੀਆਂ ਅੱਜ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 1 ਨਵੰਬਰ ਨੂੰ ਕੋਟਕਪੂਰਾ ਵਿਖੇ ਹੋਣ ਵਾਲੀ ਮੈਰਾਥਨ ਦੀਆਂ ਤਿਆਰੀਆਂ ਸਬੰਧੀ ਕੱਲ੍ਹ ਵੱਖ ਵੱਖ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਮੈਰਾਥਨ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਧਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਤੇ SSP ਗੌਰਵ ਤੁਰਾ ਨੇ ਜ਼ਿਲ੍ਹੇ ਵਿੱਚੋਂ

0: ਨਸ਼ਿਆਂ ਦੇ ਇਲਾਵਾ ਤੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਲੋਕਾਂ, ਸਿਵਲ ਪ੍ਰਸ਼ਾਸਨ ਤੇ ਪੁਲਿਸ ਨੂੰ ਮਿਲ ਕੇ ਨਿਰੰਤਰ ਯਤਨ ਕਰਨ ਦਾ ਸੱਦਾ ਦਿੱਤਾ ਹੈ। ਕ੍ਰਿਕਟ ਵਿਚ ਭਾਰਤ ਨੇ ਬੀਤੀ ਰਾਤ ਇੰਦੌਰ ਦੇ ਹੋਲਕਰ ਸਟੇਡੀਅਮ ਚ ਤੀਜੇ 2020 ਅੰਤਰਰਾਸ਼ਟਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 14 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਪੰਜ ਮੈਚਾਂ ਦੀ ਲੜੀ ਚ 2-1 ਨਾਲ ਅੱਗੇ ਹੋ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RIARRNEW ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
2: ਮੇਰੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਬਾਜੀ ਵੀਰੋ ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਸਿਟੀ ਲਾਈਟਸ ਫਿਲਮ ਦਾ ਆਵਾਜ਼ ਅਰੀਜੀਤ ਸਿੰਘ ਦੀ ਗੀਤਕਾਰ ਨੇ ਰਸ਼ਮੀ ਸਿੰਘ ਔਰ ਸੰਗੀਤਕਾਰ ਨੇ ਜੋਤ ਗਾਂਗੁਲੀ

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ ਸੱਤਿਮੇਵ ਜਯਤੇ ਫਿਲਮ ਦਾ। ਆਵਾਜ਼ਾਂ ਜੁਬਿਨ ਨੌਟਿਆਲ ਔਰ ਨੀਤੀ ਮੋਹਨ ਦੀਆਂ, ਗੀਤਕਾਰ ਨੇ ਮਨੋਜ ਮੁਨਤਾਸ਼ਿਰ ਔਰ ਸੰਗੀਤਕਾਰ ਨੇ ਰੋਚਕ ਕੋਹਲੀ।

0: ਫੌਜੀ ਵਿਰਾਲੀ ਪ੍ਰੋਗਰਾਮ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਠੀਕ 2 ਵਜੇ ਤੁਹਾਡੀ ਸੇਵਾ 'ਚ ਕੁਝ ਹੋਰ ਗੀਤਾਂ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤੀ ਸਮੁੰਦਰੀ ਫੌਜ ਨੇ ਅੱਜ ਮੁੰਬਈ 'ਚ ਪਣਡੁੱਬੀ ਵਿਰੋਧੀ ਜਹਾਜ਼ ਆਈ ਐਨ ਐਸ ਮੰਗਰੋਲ ਨੂੰ ਸਮੁੰਦਰੀ ਫੌਜ 'ਚ ਸ਼ਾਮਲ ਕੀਤਾ ਹੈ।

0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਤੇ ਆਧੁਨਿਕੀਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜਦੋਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਅਦਾਲਤਾਂ ਨੂੰ ਦਖਲ ਦੇਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਇੱਕ ਆਪਸ ਵਿਚ ਜੁੜੇ ਸੰਸਾਰ ਵਿਚ ਅੰਤਰਰਾਸ਼ਟਰੀ ਸਹਿਯੋਗ ਸਿਰਫ ਇਕ ਕੂਟਨੀਤਿਕ ਵਿਕਲਪ ਨਹੀਂ ਸਗੋਂ ਵਿਸ਼ਵ ਸ਼ਾਂਤੀ ਸੁਰੱਖਿਆ ਤੇ ਖੁਸ਼ਹਾਲੀ ਲਈ ਇਕ ਰਣਨੀਤਿਕ ਜ਼ਰੂਰਤ ਹੈ। ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਬਲਾਕ ਦੇ ਨੇਤਾ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਸਮੁੰਦਰੀ ਫੌਜ ਨੇ ਅੱਜ ਮੁੰਬਈ ਦੇ ਨੈਵਲ ਸ਼ਿਪਯਾਰਡ ਵਿਖੇ ਕੋਚੀਨ ਸ਼ਿਪਯਾਰਡ ਲਿਮਟਿਡ ਵੱਲੋਂ ਬਣਾਏ ਗਏ ਆਪਣੇ ਤੀਜੇ ਐਂਟੀ ਸਬਮੈਰੀਨ ਵਾਰਫੇਅਰ ਸ਼ੈਲੋ ਵਾਟਰ ਜਹਾਜ਼ INS ਮੰਗਰੋਲ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਹੈ। ਸਵਦੇਸ਼ੀ ਤਕਨਾਲੋਜੀ ਨਾਲ ਬਣਾਇਆ ਗਿਆ ਇਹ ਜਹਾਜ਼ ਪਣਡੁੱਬੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਾਈਸ ਐਡਮਿਰਲ ਸੰਜੇ ਵਾਤਸਿਆ ਨੇ ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 80% ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣੇ ਸਮੁੰਦਰੀ ਜਹਾਜ਼ ਭਾਰਤ ਦੀਆਂ ਇੰਜੀਨੀਅਰਿੰਗ ਸਮਰੱਥਾਵਾਂ, ਤਕਨੀਕੀ ਪ੍ਰਣਾਲੀ ਅਤੇ ਰਾਸ਼ਟਰੀ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 2034 ਤੱਕ ਸਮੁੰਦਰੀ ਫੌਜ ਦੇ ਲਗਭਗ 60% ਪਲੇਟਫਾਰਮਾਂ ਦੀ ਔਸਤ ਉਮਰ 10 ਸਾਲਾਂ ਤੋਂ ਘੱਟ ਹੋਣ ਦੀ ਉਮੀਦ ਹੈ। INS ਮੰਗਰੋਲ ਨੂੰ ਤੱਟਵਰਤੀ ਅਤੇ ਘੱਟ ਪਾਣੀ ਵਾਲੇ ਇਲਾਕਿਆਂ ਵਿਚ ਪਾਣੀ ਹੇਠਾਂ ਖਤਰਿਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਅਤੇ ਆਧੁਨਿਕੀਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਵਿਚ ਹਥਿਆਰਾਂ ਅਤੇ ਤਕਨਾਲੋਜੀ ਤੋਂ ਲੈ ਕੇ ਵਰਦੀਆਂ, ਉਪਕਰਨ ਅਤੇ ਸਿਖਲਾਈ ਤੱਕ ਸਾਰੇ ਖੇਤਰ ਸ਼ਾਮਲ ਨੇ। ਅੱਜ ਨਵੀਂ ਦਿੱਲੀ ਵਿਚ ਭਾਰਤੀ ਫੌਜ ਅਤੇ ਭਾਰਤੀ ਖੁਰਾਕ ਨਿਗਮ FCI ਵਿਚਕਾਰ ਇਕ ਸਮਝੌਤੇ ਤੇ ਦਸਤਖਤ ਕਰਨ ਸਮੇਂ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਹੁਣ ਆਪਣੀਆਂ ਰੱਖਿਆ ਜ਼ਰੂਰਤਾਂ ਦਾ ਇਕ ਵੱਡਾ ਹਿੱਸਾ ਸਵਦੇਸ਼ੀ ਤੌਰ ਤੇ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਨੂੰ ਪੌਸ਼ਟਿਕ ਭੋਜਨ, ਸਹੀ ਉਪਕਰਨ, ਮਿਆਰੀ ਸਿਖਲਾਈ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਉਨ੍ਹਾਂ ਦਾ ਮਨੋਬਲ ਵੱਧਦਾ ਹੈ।
1: ਹਮਾਰੇ ਸੈਨਿਕੋਂ ਕਾ ਵੈਲਫੇਅਰ ਹਮਾਰੇ ਲਈ ਕੋਈ ਪੈਰੀਫੇਰਲ ਇਸ਼ੂ ਨਹੀਂ ਹੈ, ਯਹ ਨੈਸ਼ਨਲ ਸਿਕਿਉਰਿਟੀ ਕਾ ਇੱਕ ਇੰਟੀਗਰਲ ਕੰਪੋਨੈਂਟ ਹੈ। ਔਰ ਜਬ ਹਮ ਆਪਣੇ ਸੈਨਿਕੋਂ ਕੋ ਅੱਛਾ ਭੋਜਨ, ਅੱਛਾ ਇਕਵਿਪਮੈਂਟ, ਅੱਛੀ ਟ੍ਰੇਨਿੰਗ ਔਰ ਅੱਛੀ ਸੁਵਿਧਾਏਂ ਦੇਤੇ ਹੈ, ਤੋ ਮੈਂ ਮਾਨਤਾ ਹੂੰ ਹਮੇ ਇੱਕ ਤਰ੍ਹਾ ਸੇ ਉਨਕੇ ਮਨੋਬਲ ਕੋ ਮਜ਼ਬੂਤ ਕਰਤੇ ਹੈਂ। ਔਰ ਇੱਕ ਮਜ਼ਬੂਤ ਮਨੋਬਲ ਵਾਲਾ ਸੈਨਿਕ ਹੀ ਕਿਸੀ ਵੀ ਚੁਣੌਤੀ ਕਾ ਬੇਧੜਕ ਸਾਹਮਣਾ ਕਰ ਸਕਤਾ ਹੈ।
0: ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜਦੋਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਅਦਾਲਤਾਂ ਨੂੰ ਦਖਲ ਦੇਣਾ ਚਾਹੀਦਾ ਹੈ। ਨਵੀਂ ਦਿੱਲੀ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ 33ਵੇਂ ਸਥਾਪਨਾ ਦਿਵਸ ਤੇ ਬੋਲਦਿਆਂ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਸੰਵਿਧਾਨ ਨੇ ਹਰੇਕ ਨਾਗਰਿਕ ਨਾਲ ਸਨਮਾਨ, ਸਮਾਨਤਾ, ਆਜ਼ਾਦੀ ਅਤੇ ਨਿਆਂ ਦਾ ਮਹੱਤਵਪੂਰਨ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨਾਂ ਨੂੰ ਸ਼ਿਕਾਇਤਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਵਿਵਸਥਾ 'ਚ ਕਮੀਆਂ ਦੀ ਪਛਾਣ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਮੁੱਦਿਆਂ 'ਤੇ ਆਮ ਤੌਰ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਉਨ੍ਹਾਂ 'ਤੇ ਸੰਸਥਾਗਤ ਪੱਧਰ 'ਤੇ ਧਿਆਨ ਦਿੱਤਾ ਜਾਏ।
2: हमारे संविधान ने हर नागरिक को सम्मान, समानता, स्वतंत्रता और न्याय का अधिकार दिया है। आयोग इन अधिकारों की रक्षा करता है। ये उन लोगों की आवाज़ बनता है जो अपनी बात आसानी से नहीं रख पाते। आयोग शिकायत मिलने का इंतजार किए बिना भी खुद कार्रवाई कर सकता है।
0: ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਨਿਆਂ, ਸਨਮਾਨ ਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਪਿਛਲੇ 33 ਸਾਲਾਂ ਵਿਚ 24 ਲੱਖ ਤੋਂ ਵੱਧ ਕੇਸ ਦਰਜ ਕੀਤੇ ਨੇ ਤੇ 23 ਲੱਖ ਤੋਂ ਵੱਧ ਦਾ ਨਿਪਟਾਰਾ ਕੀਤਾ ਹੈ। ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਨੇ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਨਾਗਰਿਕ ਜਾਂ ਚੁਣੀ ਹੋਈ ਸੰਸਥਾ ਦੀਆਂ ਪਟੀਸ਼ਨਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਨਾਗਰਿਕ ਨੂੰ ਅਦਾਲਤ ਤੱਕ ਪਹੁੰਚ ਕਰਨ ਦਾ ਅਧਿਕਾਰ ਹੈ ਅਤੇ ਅਦਾਲਤ ਉਨ੍ਹਾਂ ਦੀਆਂ ਪਟੀਸ਼ਨਾਂ ਸੁਣੇਗੀ ਤੇ ਕਾਨੂੰਨ ਤਹਿਤ ਜੋ ਵੀ ਰਾਹਤ ਉਪਲਬਧ ਹੋਏਗੀ ਪ੍ਰਦਾਨ ਕਰੇਗੀ।
3: ਸੁਪਰੀਮ ਕੋਰਟ ਕੇ ਦਵਾਰ ਸਭ ਕੇ ਲਈ ਖੁੱਲੇ ਹੈ। ਕੋਈ ਵੀ ਪਟੀਸ਼ਨ, ਕੋਈ ਵੀ ਚਾਹੇ ਵੋ ਆਮ ਨਾਗਰਿਕ ਹੈ ਯਾ ਕੋਈ ਮਾਨਨੀਯ ਸਦਸਯ ਹੈ ਕਿਸੀ ਇਲੈਕਟਿਡ ਬੋਡੀ ਕਾ, ਕੋਈ ਵੀ ਹੈ, ਭਾਰਤ ਕਾ ਹਰ ਨਾਗਰਿਕ ਕਾ ਉਸਕਾ ਅਧਿਕਾਰ ਹੈ ਵੋ ਹਮਾਰੇ ਪਾਸ ਆਏ। ਹਮ ਕਾਨੂੰਨ ਕੀ ਵਿਵਸਥਾ ਔਰ ਕਾਨੂੰਨ ਕੇ ਅਨੁਰੂਪ ਸੁਣਵਾਈ ਕਰੇਂਗੇ ਔਰ ਜੋ ਜਿਸਕੋ ਬਣਤਾ ਹੈ ਉਸਕੋ ਜ਼ਰੂਰ ਉਸਕਾ ਅਧਿਕਾਰ ਵੋ ਦੇਂਗੇ।
0: ਆਖਰੀ ਮੀਟਿੰਗ ਦੀ ਮੰਗ ਦੇ ਸੰਬੰਧ ਵਿਚ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਇਕ ਪੱਤਰ ਮਿਲਿਆ ਸੀ ਜਿਸ ਵਿਚ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਰਾਤ ਇਸ ਦਾ ਜਵਾਬ ਦਿੱਤਾ ਸੀ ਅਤੇ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਦਾ ਕਾਰਨ ਵੀ ਦੱਸਿਆ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU -

AIR ਜਲੰਧਰ ਤੇ YouTube ਤੇ ਸਾਡਾ ਚੈਨਲ ਹੈ @AIRJalandhar। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਕਿਹਾ ਹੈ ਕਿ ਇੱਕ ਆਪਸ ਵਿੱਚ ਜੁੜੇ ਸੰਸਾਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਸਿਰਫ ਇੱਕ ਕੂਟਨੀਤਿਕ ਵਿਕਲਪ ਨਹੀਂ ਸਗੋਂ ਵਿਸ਼ਵ ਸ਼ਾਂਤੀ, ਸੁਰੱਖਿਆ ਤੇ ਖੁਸ਼ਹਾਲੀ ਲਈ ਇੱਕ ਰਣਨੀਤਿਕ ਜ਼ਰੂਰਤ ਹੈ। ਨਵੀਂ ਦਿੱਲੀ ਦੇ ਨੈਸ਼ਨਲ ਡਿਫੈਂਸ ਕਾਲਜ ਵਿੱਚ ਬੋਲਦਿਆਂ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਿਸ਼ਵ ਸਹਿਯੋਗ ਦੀ ਕੁੰਜੀ ਸਾਂਝੇ ਹਿੱਤਾਂ ਨੂੰ ਪਛਾਣਨਾ, ਉਨ੍ਹਾਂ ਦਾ ਸਨਮਾਨ ਕਰਨਾ ਤੇ ਸਮੂਹਕ ਕਾਰਵਾਈ ਵਿੱਚ ਬਦਲਣਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਦਹਿਸ਼ਤਗਰਦੀ ਵਰਗੀਆਂ ਵਿਸ਼ਵ ਵਿਆਪੀ ਸਮੱਸਿਆ ਨਾਲ ਨਿਪਟਣ ਲਈ ਸਮੂਹਕ ਪ੍ਰਤੀਕਿਰਿਆ ਦੀ ਲੋੜ ਹੈ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਵਸੁਧੈਵ ਕੁਟੁੰਬਕਮ ਭਾਰਤ ਲਈ ਸਿਰਫ਼ ਇੱਕ ਨਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦੇਸ਼ ਵਿੱਚ ਕੋਈ ਆਫ਼ਤ ਜਾਂ ਦੁਖਾਂਤ ਆਉਂਦਾ ਤਾਂ ਭਾਰਤ ਮਦਦ ਕਰਨ ਵਾਲੇ ਸਭ ਤੋਂ ਪਹਿਲਾਂ ਹੁੰਦਾ ਹੈ। ਕਾਂਗਰਸ ਨੇਤਾ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਬਲਾਕ ਦੇ ਨੇਤਾ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਚੋਣਾਂ ਦੀ ਨਿਰਪੱਖਤਾ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਥਿਤ ਵੋਟ ਚੋਰੀ ਵਿਰੁੱਧ ਦਿੱਲੀ ਵਿਚ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਪਰ ਲੋਕਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਪੰਜਾਬ ਵਿਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਕੱਲ੍ਹ ਦੇਰ ਰਾਤ ਸ਼ੱਕੀ ਡਰੋਨ ਗਤੀਵਿਧੀਆਂ ਨੇ ਉਡਾਨ ਸੰਚਾਲਨ ਵਿਚ ਵਿਘਨ ਪਾਇਆ ਹੈ। ਇਸ ਕਾਰਨ ਇਤਿਹਾਦ ਵਜੋਂ ਹਵਾਈ ਅੱਡੇ ਤੇ ਆਉਣ ਵਾਲੀਆਂ ਦੋ ਉਡਾਨਾਂ ਨੂੰ ਮੋੜਨਾ ਪਿਆ, ਹਾਲਾਂਕਿ ਹੁਣ ਸੰਚਾਲਨ ਆਮ ਵਾਂਗ ਹੋ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸਾਡੇ ਪੱਤਰਕਾਰ ਕੋਲ ਪੁਸ਼ਟੀ ਕੀਤੀ ਹੈ ਕਿ ਹਵਾਈ ਅੱਡੇ ਦੇ ਆਲੇ ਦੁਆਲੇ 2 ਤੋਂ 3 ਡਰੋਨ ਉੱਡਦੇ ਦੇਖੇ ਗਏ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਕੁਝ ਸਮੇਂ ਲਈ ਇਤਿਹਾਦ ਵਜੋਂ ਉਡਾਨ ਸੰਚਾਲਨ ਨੂੰ ਰੋਕ ਦਿੱਤਾ ਗਿਆ। ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਉਡਾਨ ਨੂੰ ਵਾਪਸ ਭੇਜ ਦਿੱਤਾ ਗਿਆ, ਜਦਕਿ ਮੁੰਬਈ ਤੋਂ ਆ ਰਹੀ ਇੰਡੀਗੋ ਦੀ ਉਡਾਨ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ। ਮਲੇਸ਼ੀਆ ਏਅਰਲਾਈਨਸ ਦੀ ਇੱਕ ਉਡਾਨ ਜੋ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਸੀ ਨੂੰ ਵੀ ਦਿੱਲੀ ਉਤਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਲਈ FIR ਦਰਜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਮਾਤਾ ਵਿਜੇ ਰਾਜੇ ਸਿੰਧੀਆ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਬਲੀਦਾਨ ਅਤੇ ਰਾਸ਼ਟਰੀ ਸੇਵਾ ਪ੍ਰਤੀ ਸਮਰਪਣ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਰਾਜਮਾਤਾ ਵਿਜੇ ਰਾਜੇ ਸਿੰਧੀਆ ਦੇ ਆਦਰਸ਼ ਅਤੇ ਵਿਚਾਰ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਅੱਜ ਨਵਰਾਤਰੀ ਦੇ ਦੂਜੇ ਦਿਨ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਨਵਰਾਤਰੀ ਦਾ ਦੂਜਾ ਦਿਨ ਦੇਵੀ ਬ੍ਰਹਮਚਾਰਿਣੀ ਦੀ ਪੂਜਾ ਨੂੰ ਸਮਰਪਿਤ ਹੈ। ਦੇਵੀ ਬ੍ਰਹਮਚਾਰਿਣੀ ਤਪੱਸਿਆ, ਤਿਆਗ ਅਤੇ ਸੰਕਲਪ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਦੇਵੀ ਬ੍ਰਹਮਚਾਰਿਣੀ ਸਾਰਿਆਂ ਨੂੰ ਹਿੰਮਤ ਅਤੇ ਆਤਮ ਸੰਜਮ ਦਾ ਆਸ਼ੀਰਵਾਦ ਦੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਾਜਵਾਦੀ ਚਿੰਤਕ ਅਤੇ ਸੁਤੰਤਰਤਾ ਸੰਗਰਾਮੀ ਡਾਕਟਰ ਰਾਮ ਮਨੋਹਰ ਲੋਹੀਆ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਡਾਕਟਰ ਲੋਹੀਆ ਦਾ ਜੀਵਨ ਸਾਨੂੰ ਰਾਜਨੀਤਿਕ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੱਬੇ ਕੁਚਲੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਦੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਹੀਆ ਦੇ ਵਿਚਾਰ ਅੱਜ ਵੀ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਵੱਲ ਸਾਰਿਆਂ ਦਾ ਮਾਰਗਦਰਸ਼ਨ ਕਰਦੇ ਨੇ। ਕੱਲ੍ਹ ਨਰਾਤਿਆਂ ਦੇ ਪਹਿਲੇ ਦਿਨ ਕੁੱਲ 47,346 ਸ਼ਰਧਾਲੂਆਂ ਨੇ ਪਵਿੱਤਰ ਸ੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕੀਤੇ। ਜੰਮੂ ਕਸ਼ਮੀਰ ਵਿੱਚ ਤ੍ਰਿਕੁਟਾ ਪਹਾੜੀਆਂ ਵਿੱਚ ਸਥਿਤ ਇਸ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਗਈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਭਾਰਤੀ ਸਮੁੰਦਰੀ ਫੌਜ ਨੇ ਅੱਜ ਮੁੰਬਈ ਵਿੱਚ ਪਣਡੁੱਬੀ ਵਿਰੋਧੀ ਜਹਾਜ਼ INS ਮੰਗਰੋਲ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਅਤੇ ਆਧੁਨਿਕੀਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜਦੋਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਅਦਾਲਤਾਂ ਨੂੰ ਦਖਲ ਦੇਣਾ ਚਾਹੀਦਾ ਹੈ। ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਬਲਾਕ ਦੇ ਨੇਤਾ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से दोपहर समाचार के साथ मैं कनकलता। भारतीय नौसेना ने तटीय और उथले समुद्री क्षेत्रों में खतरों से निपटने के लिए पनडुब्बी रोधी युद्ध

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਅੱਜ ਤੁਸੀਂ ਰਾਜਕੁਮਾਰ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਹੋ। ਲਓ ਹੁਣ ਸੁਣੋ ਇਹਨਾਂ ਦੀ ਆਵਾਜ਼ ਚ ਮਈਆ ਜੀ ਸਾਰੀ ਕਲਾ ਏ ਵਿਖਾਨੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਤੁਸੀਂ ਰਾਜਕੁਮਾਰ ਤੇ ਸਾਥੀਆਂ ਦੀ ਆਵਾਜ਼ 'ਚ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਹੋ। ਲਓ ਹੁਣ ਸੁਣੋ ਇਹਨਾਂ ਦੀ ਹੀ ਆਵਾਜ਼ 'ਚ ਵਾਰੇ ਜਾਂ ਪਲੇਹਾਰ ਲਾਲ ਰੰਗ ਲਾਟਾਂ ਤੋਂ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਰਾਜਕੁਮਾਰ ਅਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤੀ ਸਮੁੰਦਰੀ ਫੌਜ ਨੇ ਅੱਜ ਮੁੰਬਈ 'ਚ ਪਣਡੁੱਬੀ ਵਿਰੋਧੀ ਜਹਾਜ਼ INS ਮੰਗਰੋਲ ਨੂੰ ਸਮੁੰਦਰੀ ਫੌਜ 'ਚ ਸ਼ਾਮਿਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਅਤੇ ਆਧੁਨਿਕੀਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਜਦੋਂ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਅਦਾਲਤਾਂ ਨੂੰ ਦਖਲ ਦੇਣਾ ਚਾਹੀਦਾ ਹੈ। ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਦਰਵਾਜ਼ੇ ਹਰੇਕ ਲਈ ਖੁੱਲ੍ਹੇ ਨੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਹੈ ਕਿ ਇੱਕ ਆਪਸ ਵਿੱਚ ਜੁੜੇ ਸੰਸਾਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਸਿਰਫ ਇੱਕ ਕੂਟਨੀਤਿਕ ਵਿਕਲਪ ਨਹੀਂ, ਸਗੋਂ ਵਿਸ਼ਵ ਸ਼ਾਂਤੀ, ਵਿਸੁਰੱਖਿਆ ਅਤੇ ਖੁਸ਼ਹਾਲੀ ਲਈ ਇੱਕ ਰਣਨੀਤਿਕ ਜ਼ਰੂਰਤ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇੰਡੀਆ ਬਲੋਕ ਦੇ ਨੇਤਾ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਦੇ ਪੁਲਿਸ ਲਾਈਨ ਸਥਿਤ ਸਕੇਟਿੰਗ ਰਿੰਕ ਦਾ ਦੌਰਾ ਕੀਤਾ। ਦੌਰੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਕੱਲ੍ਹ ਰਾਤ ਸ਼ੱਕੀ ਡਰੋਨ ਗਤੀਵਿਧੀ ਨੇ ਉਡਾਨ ਸੰਚਾਲਨ ਵਿੱਚ ਵਿਘਨ ਪਾਇਆ। ਹਾਲਾਂਕਿ ਹੁਣ ਸੰਚਾਲਨ ਆਮ ਵਾਂਗ ਹੈ। ਪੰਜਾਬ ਦੀ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੱਲ੍ਹ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬੰਸਲ ਅਤੇ SSP ਗੌਰਵ ਤੂਰਾ ਨੇ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲੋਕਾਂ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਮਿਲ ਕੇ ਨਿਰੰਤਰ ਯਤਨ ਕਰਨ ਦਾ ਸੱਦਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਹਾਂਜੀ ਸਰੋਤਿਓ, ਸ਼ੁਰੂ ਕਰਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਕਿ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਹੋਸਟ ਆਰ ਜੇ ਜਸਵਿੰਦਰ ਕੌਰ ਅਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਰਾਜ਼ੀ ਖੁਸ਼ੀ ਹੋਣਗੇ ਅਤੇ ਉਡੀਕ ਕਰ ਰਹੇ ਹੋਣਗੇ ਸਾਡੇ ਪ੍ਰੋਗਰਾਮ ਦੀ ਅਤੇ ਅਸੀਂ ਸ਼ੁਰੂਆਤ ਕਰਦੇ ਸਾਡੇ ਸਾਰੇ ਸਰੋਤਿਆਂ ਨੂੰ ਤੁਹਾਡੀ ਆਰ ਜੇ ਜਸਵਿੰਦਰ ਕੌਰ ਦਾ ਪਿਆਰ ਭਲਾ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ। ਆਓ ਸ਼ੁਰੂ ਕਰਦੇ ਹਾਂ ਸਾਡੇ ਸਰੋਤਿਆਂ ਦੀਆਂ ਪਿਆਰ ਭਰੀਆਂ ਚਿੱਠੀਆਂ ਜਿਹੜੀਆਂ ਉਹਨਾਂ ਨੇ ਸਾਨੂੰ ਭੇਜੀਆਂ ਨੇ। ਸਾਡੇ ਕੋਲ ਪਹਿਲੀ ਚਿੱਠੀ ਆਈ ਹੈ ਜੀ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸਗੁਣ ਰੱਖੜਾ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਸ਼੍ਰੀ ਗੰਗਾਨਗਰ ਤੋਂ ਬੰਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਅਗਲੀ ਚਿੱਠੀ ਸਾਡੇ ਕੋਲ ਮੁਕਤਸਰ ਤੋਂ ਪਹੁੰਚੀ ਹੈ, ਮੁਕਤਸਰ ਪੰਜਾਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਤੇ ਆਓ ਸਾਡੇ ਸਰੋਤਿਆਂ ਦੀ ਪਸੰਦ 'ਤੇ ਸੁਣਦੇ ਹਾਂ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਸਾਡੇ ਸਰੋਤਿਆਂ ਦੀਆਂ ਹੋਰ ਵੀ ਪਿਆਰ ਭਰੀਆਂ ਚਿੱਠੀਆਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ, ਆਓ ਪੜ੍ਹਦੇ ਹਾਂ। ਇਹ ਹੈ ਜੀ ਰਾਵਰ ਕਰਨਾਲ ਤੋਂ ਸਾਨੂੰ ਚਿੱਠੀ ਲਿਖ ਰਿਹਾ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ। ਬਾੜੀਆਂ ਕਲਾਂ ਹੁਸ਼ਿਆਰਪੁਰ ਤੋਂ ਬੂਟੀ ਰਾਮ ਹਾਂਡਾ, ਵਿਨੀ ਉਮੰਗ ਅਤੇ ਨੀਰਜ ਹਾਂਡਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਸਰਾਹੀ, ਮਹਿਰ ਮਹਿਰਾਜ ਜਹਾਂ, ਅਤੇ ਇਹ ਸਾਨੂੰ ਚਿੱਠੀ ਲਿਖ ਰਹੇ ਆ, ਉਹਨਾਂ ਨੇ ਕਿਹਾ ਜੀ ਪਿਆਰ ਭਰਾ ਆਦਾਬ, ਅਤੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਅਗਲੀ ਚਿੱਠੀ ਸਾਡੇ ਕੋਲ ਵੜੈਂਚ ਕਲੋਨੀ ਸਮਾਣਾ ਮੰਡੀ ਤੋਂ ਪਹੁੰਚੀ ਆ। ਚਿੱਠੀ ਲਿਖ ਰਿਹਾ ਸਾਨੂੰ ਮਨਜੀਤ ਸਿੰਘ ਸਰਾਓ, ਸਰਬਜੀਤ ਕੌਰ, ਰੁਪਿੰਦਰ ਕੌਰ, ਹਰਿੰਦਰ ਕੌਰ ਸਰਾਓ, ਮਨਪ੍ਰੀਤ ਸਿੰਘ ਮਨੀ ਅਤੇ ਗੁਰਕੀਰਤ ਸਰਾਓ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾਓ, ਆਓ ਸੁਣਦੇ ਹਾਂ ਅਸੀਂ ਗੈਰੂ ਸੰਧੀ ਦੇ ਵਿਆਸ ਦੇ ਵਿੱਚ ਇਹ ਗੀਤ।

ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਗੈਰ ਸੁੰਦਰ ਦੀ ਆਵਾਜ਼ 'ਚ ਤੁਸੀਂ ਗਾਣਾ ਸੁਣ ਰਹੇ ਸੀ ਕਿ ਕੋਈ ਚੀਜ਼ ਨਹੀਂ ਬੰਦੇ ਨੂੰ ਮਾਰਦੀ, ਇੱਕ ਈਗੋ ਹੀ ਬੰਦੇ ਨੂੰ ਮਾਰਦੀ ਆ, ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੀ ਈਗੋ ਨੂੰ ਸਾਈਡ 'ਤੇ ਰੱਖ ਕੇ ਆਪਣੀ ਜ਼ਿੰਦਗੀ 'ਚ ਰਿਸ਼ਤੇ ਨਿਭਾਉਣੇ ਚਾਹੀਦੇ ਨੇ। ਅਤੇ ਸਾਡੇ ਕੋਲ ਹੁਣ ਅਗਲੀਆਂ ਚਿੱਠੀਆਂ ਪਹੁੰਚੀਆਂ ਜੀ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਅਗਲੀ ਚਿੱਠੀ ਜ਼ਿਲ੍ਹਾ ਫਾਜ਼ਿਲਕਾ ਤੋਂ ਆਈ ਆ, ਪਿੰਡ ਬਾਜ਼ੀਤਪੁਰ ਭੋਮਾ ਤੋਂ ਬਲਜੀਤ ਸਿੰਘ, ਵਿੜੰਗ ਖੇੜਾ ਤੋਂ ਭੋਲਾ ਸਿੰਘ ਚਾਂਦੀ ਰਾਮ, ਅਤੇ ਹਾਂ ਭੋਲਾ ਸਿੰਘ ਹੈ ਨਾ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਆ, ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਪੰਚ ਸੁਭਾਸ, ਪੰਚ ਸੋਮਾ ਅਤੇ ਅਮਰਜੀਤ ਅੰਬਾ ਪ੍ਰਧਾਨ, ਪਰਮਿੰਦਰ ਰਾਜਾ। ਅਤੇ ਅਗਲੀ ਚਿੱਠੀ ਭੇਜੀ ਸਾਨੂੰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜਗਵੀਰ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ ਅਤੇ ਸਾਹਿਲ ਬਿੱਟਾ ਬਜਾਜ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਲੈਂਬਰ ਹੁਸੈਨਪੁਰੀ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ, ਅਤੇ ਆਓ ਸੁਣਦੇ ਹਾਂ ਲੈਂਬਰ ਹੁਸੈਨਪੁਰੀ ਦੀ ਆਵਾਜ਼ 'ਚ ਇਹ ਪਿਆਰਾ ਜਿਹਾ ਗੀਤ।

ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਸਾਨੂੰ ਹੋਰ ਚਿੱਠੀਆਂ, ਸਾਡੇ ਕਈ ਨਵੇਂ ਸਰੋਤੇ ਜੁੜਦੇ ਆ ਸਾਡੇ ਨਾਲ ਅਤੇ ਪ੍ਰੋਗਰਾਮ ਸੁਣਦੇ ਨੇ, ਨਵਾਂ ਨਵਾਂ ਉਹਨਾਂ ਰੇਡੀਓ ਔਨ ਕੀਤਾ ਹੈ ਜੀ, ਉਹ ਸਾਨੂੰ ਚਿੱਠੀ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਲ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001, ਅਤੇ ਤੁਸੀਂ ਸਾਡਾ ਇਹ ਪ੍ਰੋਗਰਾਮ ਵੇਵਜ਼ੈਪ ਰਾਹੀਂ ਅਤੇ ਨਿਊਜ਼ ਔਨ AIR 'ਤੇ ਵੀ ਸੁਣ ਸਕਦੇ ਹੋ। ਤਾਂ ਲਓ ਜੀ, ਹੁਣ ਆਪਣੇ ਸਰੋਤਿਆਂ ਦੀਆਂ ਅਗਲੀਆਂ ਚਿੱਠੀਆਂ ਪੜ੍ਹੀਏ। ਅਸੀਂ ਜ਼ਿਲ੍ਹਾ ਮੋਗਾ ਪਿੰਡ ਸਮਾਲਸਰ ਤੋਂ ਸਾਨੂੰ ਚਿੱਠੀ ਲਿਖ ਰਿਹਾ ਲਛਮਣ ਸਿੰਘ ਕਾਰੂ, ਵੀਰਪਾਲ ਕੌਰ, ਰਾਣੀ ਬਲਜੀਤ, ਗਗਨਦੀਪ ਕੌਰ, ਮਲੋਟ ਤੋਂ ਕੁਲਵੰਤ ਗਿੱਲ, ਜਸਵਿੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਗੁੜਿਆਣਾ। ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਸਾਨੂੰ ਚਿੱਠੀ ਲਿਖ ਰਹੇ ਆ ਵਿਨੋਦ ਪੁਰੀ, VP ਰੰਜੂ, ਅਸ਼ੋਕ, ਸੁਸ਼ੀਲ, BK, ਕੈਲਾਸ਼, ਅਨੀਤਾ, ਮਮਤਾ, ਮੇਘਾ ਅਤੇ ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ ਅਤੇ ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ, DC ਅਤੇ ਅਰੁਣਪੁਰੀ, ਨੇਹਾਪੁਰੀ, ਏਕਤਾ, ਸ਼ੰਮੀ, ਬੋਧੀ, ਸੁਨੀਲ, VK ਅਤੇ RS ਪੁਰੀ। ਅਗਲੀ ਚਿੱਠੀ ਸਾਡੇ ਕੋਲ ਸਾਨੂੰ ਭੇਜੀ ਆ ਜੀ ਇਹ ਸਮਾਨਾ ਪਟਿਆਲਾ ਤੋਂ, ਅਤੇ ਲਾਡੀ ਸਿੰਘ ਧਾਲੀਵਾਲ, ਕਬੀਰ ਸੰਧੂ, ਪੋਤਰਾ ਜੈਸਬੀਰ ਸੰਧੂ, ਬੰਸੀ ਲਾਲ ਸੰਧੂ ਅਤੇ ਪੋਤਰਿਆ ਵਰਨੀਤ ਅਤੇ ਪਵਨੀਤ ਸੰਧੂ, ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਤੁਸੀਂ ਕੋਈ ਵੀ ਪੰਜਾਬੀ ਗੀਤ ਸੁਣਾਓ, ਅਤੇ ਆਓ ਜੀ ਸੁਣਦੇ ਹਾਂ ਬਾਣੀ ਸੰਧੂ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਹੁਣ ਚਿੱਠੀਆਂ ਅਸੀਂ ਅਗਲੀਆਂ ਪੜ੍ਹਦੇ ਹਾਂ ਸਾਡੇ ਸਰੋਤਿਆਂ ਦੀਆਂ ਆਈਆਂ ਜੀ। ਇਹ ਵੀ ਜ਼ਿਲ੍ਹਾ ਲੁਧਿਆਣਾ ਤੋਂ ਆਈ ਹੈ ਜੀ, ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼ ਸ਼ਰਮਾ ਅਤੇ ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ। ਮੁੱਲਾ

ਤੇ ਆਕਾਸ਼ ਨਾ ਆਕਾਸ਼ ਕੁਮਾਰ ਚੌਧਰੀ ਮਾਰਕੀਟ ਬਹੁਤ ਰੋਡ ਮਲੋਟ ਤੋਂ ਚਿੱਠੀ ਸਾਨੂੰ ਭੇਜੀ ਆ ਜੀ। ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਤੇ ਮਨਫੂਲ ਤੇ ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਚਿੱਠੀ ਭੇਜੀ ਆ ਜੀ। ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ USA ਅਤੇ ਸਾਰਾ ਮਾਧੋਪੁਰੀ ਮਾਧੋਪੁਰ ਟਿਵਾਣਾ ਪਰਿਵਾਰ। ਤੇ ਆਓ ਸੁਣਦੇ ਹਾਂ ਅਸੀਂ ਗੁਰੂ ਨਜ਼ਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਚਿੱਠੀਆਂ ਦੇ ਪਿਟਾਰੇ ਸਾਡੇ ਕੋਲ ਬਹੁਤ ਸਾਰੇ ਸਾਡੇ ਸਰੋਤਿਆਂ ਨੇ ਚਿੱਠੀਆਂ ਆਈਆਂ ਜੀ ਅਤੇ ਆਹ ਹੁਣ ਅਗਲੀ ਚਿੱਠੀ ਸਾਡੇ ਕੋਲ ਆਈ ਆ ਜੀ ਗੁਰਪ੍ਰੀਤ ਸਿੰਘ ਤੰਗੋਰੀ ਜਸਬੀਰ ਕੌਰ ਮਹਿਕਪ੍ਰੀਤ ਕੌਰ ਸਹਿਜਪ੍ਰੀਤ ਕੌਰ ਪਿੰਡ ਤੰਗੋਰੀ ਜ਼ਿਲ੍ਹਾ SAS ਨਗਰ ਮੋਹਾਲੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਚਿੱਠੀ ਲਿਖ ਰਿਹਾ ਰਾਮਨਾਥ ਅਤਾਪੁਰੀ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਅਗਲੀ ਚਿੱਠੀ ਆ ਜੀ ਸਾਡੇ ਕੋਲ ਆਈ ਹੈ ਜੀ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਜਜੋਰੀਆ ਗਗਨਦੀਪ ਜਜੋਰੀਆ ਬੇਬੀ ਆਰਜ਼ੂ ਅਤੇ ਕ੍ਰਿਸ਼ਨਾ ਨਗਰ TV ਟਾਵਰ ਸੈਮੀਨਰੀ ਹਿਲਸ ਨਾਗਪੁਰ ਤੋਂ ਨਾਨਾ ਡੋਂਗਰ ਦੀਵੇ ਰਮਾ ਤਾਈ ਡੋਂਗਰ ਦੀਵੇ ਸੀਮਾ ਤਾਈ ਰੀਮਾ ਤਾਈ ਦੀਕਸ਼ਾ ਤਾਈ ਅਤੇ ਰਾਹੁਲ ਡੋਂਗਰ ਦੀਵੇ ਅਤੇ ਇਹਨਾਂ ਨੇ ਸਾਨੂੰ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ ਤਾਂ ਇਹਨਾਂ ਦੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਤੁਹਾਨੂੰ ਸੱਭਾ ਅਤੇ ਜੈਸਮੀ ਅਫਤਰ ਦੀ ਆਵਾਜ਼ ਦੇ ਵਿੱਚ ਪੰਜਾਬੀ ਗੀਤ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਜਿਨ੍ਹਾਂ ਨੇ ਹੁਣ ਹੁਣ ਰੇਡੀਓ ਸੈੱਟ ਔਨ ਕੀਤਾ ਹੈ ਅਤੇ ਸਾਡੇ ਨਵੇਂ ਸਰੋਤਾ ਸਾਡੇ ਨਾਲ ਜਾ ਜੁੜਦੇ ਨੇ, ਅਤੇ ਅਸੀਂ ਉਹਨਾਂ ਸਾਨੂੰ ਚਿੱਠੀਆਂ ਭੇਜ ਸਕਦੇ ਨੇ, ਅਤੇ ਉਹਨਾਂ ਨੂੰ ਅਸੀਂ ਆਪਣਾ ਪਤਾ ਦੱਸ ਦਈਏ ਜੀ। ਸਾਡਾ ਪਤਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001। ਅਤੇ ਤੁਸੀਂ ਇਹ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ AIR 'ਤੇ ਵੀ ਸੁਣ ਸਕਦੇ ਹੋ। ਅਤੇ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਪੰਜੋਨੀਆਂ, ਪਜੋਨੀਆ, ਜ਼ਿਲ੍ਹਾ ਜਲੋਨ, UP ਤੋਂ ਸਤੇਂਦਰ ਕੁਮਾਰ ਚੰਚੋਲੀਆ, ਆਦਰਸ਼, ਸਾਰਥਕ, ਅਲੌਕਿਕ ਅਤੇ ਚੰਚੋਲੀਆ, ਅਲੌਕਿਕ ਚੰਚੋਲੀਆ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੀਰ ਕੌਲਦਰ, ਅਤੇ ਬੁੱਢ ਸਿੰਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ, ਧੋਲਾ ਕਿੰਗਰਾਂ ਤੋਂ। ਗਾਂਧੀ ਚੌਂਕ ਰੋਪੜ ਤੋਂ ਚਿੱਠੀ ਭੇਜੀ ਹੈ ਸਾਨੂੰ

ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈ ਤੇਗ ਬਿਰਕ ਅਤੇ ਮੀਕਾ ਬਿਰਕ। ਰਿੰਗਰੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਇਹਨਾਂ ਨੇ ਕਿਹਾ ਜੀ ਕੋਈ ਵੀ ਸਾਨੂੰ ਗੀਤ ਸੁਣਾ ਦਿਉ। ਅਤੇ ਅਗਲੀ ਚਿੱਠੀ ਆ ਕੁੜਿਆਣਾ ਪਿੰਡ ਫਾਜ਼ਿਲਕਾ ਜ਼ਿਲ੍ਹਾ ਤੋਂ ਲਿਖ ਰਿਹਾ ਸਾਨੂੰ ਭੋਲਾ ਸਿੰਘ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰੀਤਮਨਜੋਤ ਕੌਰ, ਪੋਤਰਾ ਗੁਰਦੇਸ਼ਵਰ, ਦੋਸਤ ਬਲਤੇਜ ਸਿੰਘ, ਬਾਬਾ ਤਰਲੋਕ ਸਿੰਘ, ਦੀਪਾ ਧਿੰਗੜਾ। ਅਤੇ ਆਓ ਜੀ ਸੁਣਦੇ ਹਾਂ ਅਸੀਂ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕਿਰਤ ਬੂਕ, ਭੂਸ਼ਣ ਖੇੜਾ ਅਤੇ ਜਸ਼ਨ ਬੂਕ ਪਰਿਵਾਰ ਅਤੇ ਪੂਰਾ ਬੂਕ ਪਰਿਵਾਰ। ਪਿੰਡ ਮੂਲਿਆ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਭੇਜ ਰਿਹਾ ਸਾਨੂੰ ਵਿਨੋਦ ਕਾਠਪਾਲ, ਪ੍ਰਵੀਨ ਹਨੀ, ਜੰਨਤ ਦੀਕਸ਼ਾ ਅਤੇ ਤਿਲਕ ਕਾਠਪਾਲ। ਅਤੇ ਮਹਿਸ ਗੇਟ ਨਾਭਾ ਤੋਂ ਲਿਖ ਰਿਹਾ ਸਾਨੂੰ ਚਿੱਠੀ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਛੱਤੀਸਗੜ੍ਹ ਪਾਟਾ ਪਾਰਾ ਦਤਰੇਗੀ ਤੋਂ ਚਿੱਠੀ ਭੇਜੀ ਹੈ ਸਾਨੂੰ ਜੀ ਇਹ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਗਿਆਨਵਿੰਦਰ ਕੁਮਾਰ ਵਰਮਾ, ਜਾਵਿੰਦਰ ਕੁਮਾਰ ਵਰਮਾ। ਅਤੇ ਆਓ ਸੁਣਦੇ ਹਾਂ ਜੀ ਅਸੀਂ ਮਹਿੰਦਰ ਕਪੂਰ, ਇਹਨਾਂ ਦੀ ਸਾਡੇ ਸਰੋਤਿਆਂ ਦੀ ਫਰਮਾਇਸ਼ ਅਤੇ ਮਹਿੰਦਰ ਕਪੂਰ ਅਤੇ ਮੋਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਸੀ ਗੀਤ ਗੰਨੇ ਦੀ ਪੋਰੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਚਿੱਠੀਆਂ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਲ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001। ਅਤੇ ਸਾਡੇ ਸਰੋਤਿਆਂ ਦੀਆਂ ਅਗਲੀਆਂ ਚਿੱਠੀਆਂ ਸਾਡੇ ਤੱਕ ਪਹੁੰਚੀਆਂ ਹੈ ਜੀ, ਮੁਹੰਮਦਪੁਰ ਸੋਤਰ ਢਾਣੀ ਰੱਤੀਆ ਤੋਂ, ਜੀਵਨ ਸਿੱਖ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ।

0: ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਹੈ ਮੈਨੂੰ ਪਿੰਡ ਦੇ ਮੁੰਡੇ ਦੇ ਮੈਨੂੰ ਪਿੰਡ ਦੇ ਹੈ ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਨੀ ਤੂੰ ਸਾਨੂੰ ਨਹੀਂ ਤੱਕਣਾ ਨੀ ਤੂੰ ਸਾਨੂੰ ਨਹੀਂ ਤੱਕਣਾ
1: ਜਿੱਥੋਂ ਲੰਘੇ ਉਹ ਹਨੇਰੇ ਪੈ ਗਏ ਵੇ ਜਿੱਥੋਂ ਲੰਘੇ ਉਹ ਲੰਘੇ ਉਹ ਜਿੱਥੋਂ ਲੰਘੇ ਉਹ ਜਿੱਥੋਂ ਲੰਘੇ

0: जाना
1: ओए वे अग्गो हट जवाना
0: ओए मैं तेनू लेके जाना
1: ओए वे अग्गो हट जवाना
0: ओए मैं तेनू चुक ले जावा
1: ओए मैं तेरे हाथ नावा
0: मैं तेनू चुक ले जावा
1: ओए मैं तेरे हाथ नावा
0: चुक ले जावा
1: हाथ नावा
0: चुक ले जावा
1: हाथ नावा
0: चुक ले जावा
1: हाथ नावा
0: चुक ले जावा
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸਾਡਾ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ 'ਤੇ ਵੀ ਸੁਣ ਸਕਦੇ ਹੋ ਅਤੇ ਸਾਡੇ ਕੋਲ ਅਗਲੀ ਚਿੱਠੀ ਪਹੁੰਚੀ ਆ ਜੀ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤ੍ਰਿਲੋਕ ਸਿੰਘ ਦੋਤਾ ਸ਼ਿਵਜੋਤ ਸਿੰਘ ਗਿੱਦੜਬਾਹਾ ਤੋਂ ਗੁਰਸਿਮਰਨ ਨਵਪ੍ਰੀਤ ਰਾਜਦੀਪ ਰਹਿਮਤ ਨਵਨੀਤ ਦੋਸਤ ਬਲਤੇਜ ਨੇੜੇ ਗੱਗੜ ਹਾਜੀਪੁਰ ਸ਼ਹਿਰ ਤੋਂ ਮਾਮਾ ਕਹਿਰ ਮੋਹਨ ਚਿੰਤੂ ਮਾਮਾ ਮਾਮੀ ਗੁਰਮੀਤ ਅਤੇ ਮਾਸੀ ਸੁਦੇਸ਼ ਕੁਮਾਰੀ ਅਤੇ ਲਓ ਜੀ ਇਹਨਾਂ ਨੂੰ ਕਹੋ ਜੀ ਤੁਸੀਂ ਆਪਣੇ ਹਿੱਸੇ ਦੇ ਵਿੱਚ ਚਿੱਠੀਆਂ ਆਪ ਲਿਖਿਆ ਕਰੋ ਅਤੇ ਆਪਣੀ ਫਰਮਾਇਸ਼ ਆਪਣੀ ਅਲੱਗ ਭੇਜਿਆ ਕਰੋ ਅਲੱਗ ਚਿੱਠੀ ਭੇਜਿਆ ਕਰੋ ਬਹੁਤ ਬਹੁਤ ਮੁਬਾਰਕਬਾਦ ਆ ਜੀ ਤੁਹਾਡੀ ਤੁਹਾਡਾ ਸ਼ੁਕਰਾਨਾ ਆ ਜੀ ਤੁਸੀਂ ਸਾਨੂੰ ਚਿੱਠੀ ਲਿਖੀ ਆ ਪਰ ਤੁਸੀਂ ਇਹ ਚਿੱਠੀ ਆਪਣੀ ਅਲੱਗ ਲਿਖਿਆ ਕਰੋ ਅਤੇ ਤਾਂ ਕਿ ਤੁਹਾਨੂੰ ਦੂਸਰੇ ਦਾ ਸਹਾਰਾ ਲੈਣਾ ਪਵੇ ਠੀਕ ਹੈ ਜੀ ਅਤੇ ਸਾਡੇ ਕੋਲ ਅਗਲੀ ਚਿੱਠੀ ਆਈ ਹੈ ਕੁਲਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਪੰਜਾਬ ਤੋਂ ਸੁਰਿੰਦਰ ਸੰਧੂ ਅਨੀਤਾ ਸੰਧੂ ਰੋਹਿਤ ਸੰਧੂ ਰਿਤੇਸ਼ ਸੰਧੂ ਸ਼ਿਖਾ ਸੰਧੂ ਅਤੇ ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਓ ਸਾਨੂੰ ਅਤੇ ਡੱਬ ਵਾਲੀ ਹਰਿਆਣਾ ਜੇ ਕੋਈ ਬਕੋਲੀਆ ਸ਼੍ਰੀਮਤੀ ਸੁਨੀਤਾ ਬਕੋਲੀਆ ਸੰਜੇ ਅਨਿਲ ਮੀਨੂ ਬਕੋਲੀਆ ਅਤੇ ਆਓ ਸੁਣਦੇ ਹਾਂ ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ

ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਹੀ ਜਲੰਧਰ ਕੇਂਦਰ ਹੈ। ਅਤੇ ਸਾਡੇ ਸਰੋਤਿਆਂ ਦੀਆਂ ਹੋਰ ਚਿੱਠੀਆਂ ਸਾਡੇ ਤੱਕ ਪਹੁੰਚੀਆਂ ਹੈ ਜੀ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਪੋਤਰਾ ਗੁਰਸ਼ਬਦ ਸਿੰਘ। ਮਾਡਲ ਟਾਊਨ ਕਰਨਾਲ ਤੋਂ ਮਾਇਆ ਕੁਮਾਰ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਸ਼ਰਮਾ ਅਤੇ ਐਮ ਡੀ ਸ਼ਰਮਾ। ਸਤੀਸ਼ ਸਤਿੰਦਰ ਸਰਤਾਜ ਦੇ ਗੀਤ ਦੀ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ, ਕੋਈ ਨਹੀਂ, ਤੁਹਾਡੀ ਫਰਮਾਇਸ਼ ਵੀ ਆਪਾਂ ਪੂਰੀ ਕਰਦੇ ਹਾਂ। ਅਤੇ ਛੱਤੀਸਗੜ੍ਹ ਤੋਂ ਸਾਨੂੰ ਭੇਜੀ ਹੈ ਚਿੱਠੀ ਦਤਰੇਗੀ ਤੋਂ ਭਾਗਵਤ ਵਰਮਾ, ਲਿਵਈ ਸੇ, ਲਿਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪੀਪਰੀਆ ਤੋਂ ਦੁਰਗਾ ਰਾਮ ਸਾਹੂ, ਪਿੰਡਖਾਨੀ ਘਿਟਾ ਮਲੋੜ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ। ਅਤੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਚਿੱਠੀ ਭੇਜੀ ਹੈ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਅਤੇ ਆਓ ਸੁਣਦੇ ਹਾਂ ਅਸੀਂ ਮਦਨ ਬਾਲਾ ਸੰਧੂ ਦੇ, ਸਾਡੇ ਸਰੋਤਿਆਂ ਦੀ ਪਸੰਦ ਹੈ ਮਦਨ ਬਾਲਾ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਸਾਡੇ ਸਰੋਤਿਆਂ ਨੇ ਕਾਫੀ ਸਾਰੇ ਚਿੱਠੀਆਂ ਆ ਰਹੀਆਂ। ਸਾਡਾ ਘੜੀ ਕਹਿ ਰਹੀ ਹੈ, ਸਟੂਡੀਓ ਦੀ ਘੜੀ ਕਹਿ ਰਹੀ ਹੈ ਕਿ ਸਮਾਂ ਖਤਮ ਹੋਣ ਜਾ ਰਿਹਾ ਪ੍ਰੋਗਰਾਮ ਦਾ, ਅਤੇ ਅਸੀਂ ਜਲਦੀ ਜਲਦੀ ਜਿਹੜੀਆਂ ਚਿੱਠੀਆਂ ਸ਼ਾਮਿਲ ਕਰ ਸਕਦੇ ਸਾਡੇ ਸਰੋਤਿਆਂ ਦੀਆਂ ਅਸੀਂ ਕਰ ਲਈਏ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅਸੀਂ ਸਾਰੀਆਂ ਚਿੱਠੀਆਂ ਸ਼ਾਮਿਲ ਕਰੀਏ ਅਤੇ ਸਾਰਿਆਂ ਦੀ ਫਰਮਾਇਸ਼ੀ ਪੰਜਾਬੀ ਗੀਤ ਸੁਣਾਈਏ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ

ਹਨੀ ਲੋਟ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ, ਪਿੰਡ ਨਕੇਰੀਆਂ ਨੇੜੇ ਮੰਡੀ ਰੋੜਾਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ ਤੋਂ ਕਸ਼ਮੀਰ ਸਿੰਘ ਕਰਨਾਵਾ, ਸੁਖਜੀਤ ਸਿੰਘ, ਸੁਖਚਰਨ ਸਿੰਘ, ਬਰਾੜ ਢਾਣੀ ਨੱਥਾ ਸਿੰਘ, ਕਰਤਾਰ ਸਿੰਘ ਹਲ ਰਾਣਾ, ਪਿੰਡ ਚੱਕਪੱਖੀ ਤੋਂ ਮਹਿੰਦਰ ਸਿੰਘ, ਪਿੰਡ ਸੰਦੇੜੇ ਤੋਂ ਅਨਮੋਲ, ਸਹਿਜਪ੍ਰੀਤ, ਰਹਿਮਤ, ਖੁਸ਼ਪ੍ਰੀਤ ਅਤੇ ਗੁਰਨੂਰ, ਅਤੇ ਆਸ਼ਾ ਰੇਡੀਓ ਸ਼ਰੋਤਾ ਸੰਘ ਤੋਂ ਮੇਹਰ ਨਗਰ ਉਮਰ ਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ, ਰਾਹੀ ਸ਼੍ਰੀਮਤੀ ਸਰਿਤਾ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪਰਨੀਤਾ, ਅਰਜੁਨ ਗਵਾਨਕਰ, ਟੁਕਟੁਕ, ਅਕਾਰ ਹਾਈਟਸ, ਬਹਾਦੁਰਾਪੁਰ, ਨਾਗਰਪੁਰ ਤੋਂ ਵਿਸ਼ਾਲੀ, ਸ਼ਲੇਸ਼ ਗਵਾਨਕਰ, ਸੁਮੀਤ ਗਵਾਨਕਰ ਅਤੇ ਕੁਮਾਰੀ ਧੰਨੀ, ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ ਅਤੇ ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਕਾ ਵੰਸ਼ ਅਤੇ ਹਾਰਦਿਕ ਬੱਤਾ, ਤਾਂ ਉਹ ਸੁਣਦੇ ਹਾਂ ਸਾਡੇ ਸਰੋਤਿਆਂ ਦੀ ਪਸੰਦ ਅਤੇ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਸਤਿੰਦਰ ਸਰਤਾਜ ਦੇ ਇਸ ਗੀਤ ਦੇ ਨਾਲ ਹੀ ਆਪਣੀ ਹੋਸਟ ਆਰਜੇ ਜਸਵਿੰਦਰ ਕੌਰ ਨੂੰ ਦਿਓ ਇਜਾਜ਼ਤ ਅਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਅਤੇ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 4 ਵਜ ਰਹੇ ਨੇ। ਲਓ ਸੁਣੋ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਸਗੋਂ ਵਿਸ਼ਵ ਸ਼ਾਂਤੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਇੱਕ ਰਣਨੀਤਕ ਜ਼ਰੂਰਤ ਏ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਬਲਾਕ ਦੇ ਨੇਤਾ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਦੇ ਪੁਲਿਸ ਲਾਈਨਜ਼ ਸਥਿਤ ਸਕੇਟਿੰਗ ਰਿੰਕ ਦਾ ਦੌਰਾ ਕੀਤਾ। ਦੌਰੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨਾ ਏ। ਪੰਜਾਬ ਵਿਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਕੱਲ੍ਹ ਦੇਰ ਰਾਤ ਸ਼ੱਕੀ ਡਰੋਨ ਗਤੀਵਿਧੀ ਨੇ ਉਡਾਣ ਸੰਚਾਲਨ ਵਿਚ ਵਿਘਨ ਪਾਇਆ, ਹਾਲਾਂਕਿ ਹੁਣ ਸੰਚਾਲਨ ਆਮ ਵਾਂਗ ਏ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੱਲ੍ਹ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਅਤੇ SSP ਗੌਰਵ ਤੂਰਾ ਨੇ ਜ਼ਿਲ੍ਹੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲੋਕਾਂ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਮਿਲ ਕੇ ਨਿਰੰਤਰ ਯਤਨ ਕਰਨ ਦਾ ਸੱਦਾ ਦਿੱਤਾ ਏ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਰੋਤੇ ਵੇਵਜ਼ ਐਪ ਰਾਹੀਂ ਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਨੇ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:04 ਹੋਣ ਜਾ ਰਹੇ ਨੇ। ਪੇਸ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ੍ਰੀ ਅਕਾਲ। ਦੀਵਾਨੋ ਸੇ ਮਤ ਪੂਛੋ ਕਿ ਮੁਹੱਬਤ ਕਿਆ ਚੀਜ਼ ਹੈ, ਯੇ ਵੋ ਸ਼ੈ ਹੈ ਜੋ ਹਰ ਦਰਦ ਕੋ ਭੀ ਅਜ਼ੀਜ਼ ਕਰ ਦੇਤੀ ਹੈ। ਜਿਸੇ ਮਿਲ ਜਾਏ ਵੋ ਖੁਸ਼ ਨਸੀਬ ਹੋਤਾ ਹੈ, ਔਰ ਜਿਸੇ ਨਾ ਮਿਲੇ ਉਸਕੀ ਖਾਮੋਸ਼ੀ ਭੀ ਸ਼ਾਇਰੀ ਬਨ ਜਾਤੀ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਉਪਕਾਰ ਫਿਲਮ ਚੋਂ, ਆਵਾਜ਼ ਮੁਕੇਸ਼ ਦੀ, ਸੰਗੀਤ ਨਿਰਦੇਸ਼ਕ ਕਲਿਆਣ ਜੀ ਆਨੰਦ ਜੀ।

ਸਦਾਬਹਾਰ ਨਗਮੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਕੁਛ ਲੋਕ ਜ਼ਿੰਦਗੀ ਮੇ ਫੂਲੋਂ ਕੀ ਤਰ੍ਹਾਂ ਆਤੇ ਹੈ, ਆਪਣੀ ਖੁਸ਼ਬੂ ਸੇ ਹਰ ਪਲ ਕੋ ਖਾਸ ਬਣਾ ਜਾਤੇ ਹੈ। ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਪ੍ਰੋਗਰਾਮ ਦਾ ਅਗਲਾ ਗੀਤ, ਰਾਮਪੁਰ ਕਾ ਲਕਸ਼ਮਣ ਫਿਲਮ ਚੋਂ ਲਿਆ ਗਿਆ। ਆਵਾਜ਼ਾਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ, ਗੀਤਕਾਰ ਨੇ ਮਜਰੂ ਸੁਲਤਾਨਪੁਰੀ ਔਰ ਸੰਗੀਤਕਾਰ ਰਾਹੁਲ ਦੇਵ ਬਰਮਨ।

ਹੁਣ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਸ਼ਬਦ ਹੈ ਅਤੇ ਇਸ ਦਾ ਅਰਥ ਹੈ ਆਗਿਆ, ਫੁਰਮਾਨ ਜਾਂ ਆਦੇਸ਼। ਗੁਰਬਾਣੀ ਵਿੱਚ ਜਿੱਥੇ ਹੁਕਮ ਨੂੰ ਮੰਨਣ ਦੀ ਤਾਕੀਦ ਕੀਤੀ ਹੈ ਉੱਥੇ ਇਹ ਵੀ ਕਿਹਾ ਹੈ ਕਿ ਹੁਕਮ ਮੰਨਣ ਨਾਲ ਹੀ ਅਧਿਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹੁਕਮ ਮੰਨੇ ਸੋਈ ਸੁੱਖ ਪਾਏ, ਹੁਕਮ ਸਿਰ ਸ਼ਾਹ ਪਾਤਸ਼ਾਹ ਹੈ। ਭਗਤੀ ਲਹਿਰ ਸਮੇਂ ਭਗਤੀ ਸਾਹਿਤ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ, ਪਰੰਤੂ ਗੁਰਬਾਣੀ ਦਾ ਇਹ ਇੱਕ ਪਰਿਭਾਸ਼ਕ ਸ਼ਬਦ ਹੈ। ਗੁਰਮਤ ਅਨੁਸਾਰ ਹੁਕਮ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਅਤੇ ਵਿਨਾਸ਼ ਹੁੰਦਾ ਹੈ। ਫੁਰਮਾਨ ਹੈ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਧਾ ਨੂੰ ਅੰਮ੍ਰਿਤ ਧਾਰਾ ਨਾਲ ਸਿੰਝ ਕੇ ਇਸ ਸ਼ਬਦ ਨੂੰ ਆਪਣੇ ਨਵੇਂ ਅਤੇ ਮੌਲਿਕ ਰੂਪ ਰਾਹੀਂ ਗੁਰਬਾਣੀ ਵਿੱਚ ਸਮੋਇਆ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ, ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ। ਹੇ ਪ੍ਰਭੂ, ਜੋ ਜੀਵ ਤੇਰੇ ਨਾਮ ਦੇ ਪਿਆਰ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ ਉਹ ਆਪਣੇ ਅੰਦਰੋਂ ਦੁਰਮਤ ਨੂੰ ਭੈੜੀ ਮਤ ਨੂੰ ਧੋ ਲੈਂਦੇ ਹਨ ਅਤੇ ਤੈਨੂੰ ਨਿਰੰਕਾਰ ਨੂੰ ਸਿਮਰ ਸਿਮਰ ਕੇ ਭਟਕਣਾ ਦੂਰ ਕਰ ਲੈਂਦੇ ਹਨ। ਇਸ ਸੰਬੰਧ ਵਿੱਚ ਪੰਜਵੇਂ ਪਾਤਸ਼ਾਹ ਮਾਰੂ ਰਾਗ ਦੀ ਵਾਰ ਦੇ ਵਿੱਚ ਫਰਮਾਉਂਦੇ ਹਨ, ਜਿਹੜੇ ਮਨੁੱਖ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਦਾ ਮਨ ਤਨ ਪ੍ਰਭੂ ਪਿਆਰ ਨਾਲ ਸਰਸ਼ਾਰ ਹੁੰਦਾ ਹੈ, ਪਰ ਪ੍ਰਭੂ ਸਿਮਰਨ ਤੋਂ ਬਿਨਾਂ ਹੋਰ ਜਿਹੜਾ ਵੀ ਧਿਆਨ ਜਾਂ ਖਿਆਲ ਹੈ ਉਹ ਮਨ ਨੂੰ ਮੈਲਾ ਹੀ ਕਰਦਾ ਹੈ। ਫੁਰਮਾਨ ਹੈ ਅਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ, ਨਾਨਕ ਵਿਣ ਨਾਵੈ ਆਲੂੰਦਿਆ ਜਿੱਤੀ ਹੋਰ ਖਿਆਲ। ਭਾਵ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਖਿਆਲ ਮਨ ਦੇ ਵਿੱਚ ਮਲੀਨਤਾ ਹੀ ਪੈਦਾ ਕਰਦੇ ਹਨ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਜੋ ਤੇਰੇ ਰੰਗ ਰਤੇ ਸੇ ਜੋਨ ਨਾ ਜੋਵਣਾ, ਅੰਤਰ ਬਾਹਰ ਇੱਕ ਨੈਣ ਅਲੋਵਣਾ। ਹੇ ਪ੍ਰਭੂ, ਜਿਹੜੇ ਮਨੁੱਖ ਤੇਰੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਜੂਨਾਂ ਵਿੱਚ ਨਹੀਂ ਪਾਏ ਜਾਂਦੇ ਅਤੇ ਉਹ ਅੰਦਰ ਬਾਹਰ ਹਰ ਕਣ ਕਣ ਵਿੱਚ ਇੱਕ ਤੈਨੂੰ ਹੀ ਅੱਖਾਂ ਨਾਲ ਵੇਖਦੇ ਹਨ। ਇਸੇ ਸੰਬੰਧ ਵਿੱਚ ਭਗਤ ਨਾਮਦੇਵ ਜੀ ਕਥਨ ਕਰਦੇ ਹਨ, ਸਭੈ ਘੱਟ ਰਾਮ ਬੋਲੈ ਆਰਾਮਾ ਬੋਲੈ ਆਰਾਮ ਬਿਨਾਂ ਕੋ ਬੋਲੈ ਰੇ। ਭਾਵ ਤਮਾਮ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਹੀ ਬੋਲ ਰਿਹਾ ਹੈ। ਸੋ ਵਿਆਖਿਆ ਵਾਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ। ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਨਾਉ ਨਾਨਕ ਬਖਸ਼ੀਸ਼ ਮਨ ਮਹੇ ਪ੍ਰੋਵਣਾ। ਭਾਵ ਜਿਨ੍ਹਾਂ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਉਹ ਕਦੇ ਵੀ ਪਛਤਾਉਂਦੇ ਭਾਵ ਰੋਂਦੇ ਨਹੀਂ, ਕਿਉਂਕਿ ਉਹ ਕਿਸੇ ਵਿਕਾਰ ਵਿੱਚ ਫਸਦੇ ਹੀ ਨਹੀਂ, ਸਗੋਂ ਪ੍ਰਭੂ ਦਾ ਨਾਮ ਰੂਪ ਬਖਸ਼ਿਸ਼ ਸਦਾ ਹੀ ਆਪਣੇ ਮਨ ਦੇ ਵਿੱਚ ਪਰੋਈ ਰੱਖਦੇ ਹਨ।
1: ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹਿ ਜਹਿ ਰੱਖੈ ਆਪ ਤਹਿ ਜਾਏ ਖੜੋਵਣਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਅਕਾਲ ਪੁਰਖ ਸਭਨਾ ਦਾ ਸਾਹਿਬ ਹੈ, ਉਸਦੇ ਅਨੇਕਾਂ ਹੈਰਾਨ ਕਰਨ ਵਾਲੇ ਚੂਜ ਹਨ। ਸੋਰਠ ਰਾਗ ਵਿੱਚ ਬਾਬਾ ਨਾਨਕ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਪ੍ਰਭੂ, ਤੇਰੇ ਕੌਤਕ ਤੇਰੀਆਂ ਖੇਡਾਂ ਵੀ ਸ਼ਾਨਦਾਰ ਨੇ। ਤੂੰ ਜਲ ਵਿੱਚ, ਧਰਤੀ ਉੱਪਰ, ਧਰਤ ਆਕਾਸ਼ ਦੇ ਮੱਧ ਵਿੱਚ ਤੇ ਸਭਨੀ ਥਾਈਂ ਪੂਰ ਰਿਹਾ ਹੈ, ਵਿਆਪਕ ਹੈ। ਧਰਤੀ ਦੇ ਖੇਤਰ ਵਿੱਚ ਚਾਰ ਥੰਮਾਂ ਤੇ ਟਿਕੇ ਹੋਏ ਚੁਬਾਰੇ ਤੇ ਪਾਣੀ ਆਦਿ ਵਿੱਚ ਚੌਹਾਂ ਦਿਸ਼ਾਵਾਂ ਵਿੱਚ ਆਪ ਜੀ ਦਾ ਹੀ ਆਸਣ ਹੈ। ਚਾਰੇ ਪਾਸੇ ਤੇਰਾ ਇੱਕ ਹੀ ਰੂਪ ਪਸਰਿਆ ਹੋਇਆ ਹੈ। सारे जीवां दी का

ਕਵਾਲੀਆਂ ਸੁਣੋਗੇ। ਰਾਤ 10:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਤੁਹਾਡੀ ਫਰਮਾਇਸ਼, ਜਿਸ ਵਿੱਚ ਤੁਸੀਂ ਫੋਨ ਇਨ ਤੇ ਵਟਸਐਪ ਰਾਹੀਂ ਆਪਣੀ ਪਸੰਦ ਦੇ ਗੀਤ ਸੁਣ ਸਕੋਗੇ। 11:10 ਤੇ ਪ੍ਰੋਗਰਾਮ ਸੌਗਾਤ ਪੇਸ਼ ਕਰਾਂਗੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਜਲੰਧਰ ਕੇਂਦਰ ਤੋਂ। ਸੋ ਇਸੀ ਜੀ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਬਸ ਕੁਝ ਹੀ ਪਲਾਂ 'ਚ।

ਜਿਤ ਸਿਹਤ ਸੰਭਾਲ ਫੈਸਲੇ ਲੈਣ ਤੇ ਉਹਨਾਂ ਦੇ ਡਾਕਟਰੀ ਖਰਚ ਦੀ ਯੋਜਨਾ ਬਣਾਉਣ ਵਿਚ ਮਦਦ ਕਰੇਗਾ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਰੀਲਾ ਸ੍ਰੀਵਾਸਤਵ ਵੱਲੋਂ ਮੁੱਖ ਸਕੱਤਰਾਂ ਨੂੰ ਲਿਖੇ ਇਕ ਪੱਤਰ ਵਿਚ ਅੰਤਰਰਾਸ਼ਟਰੀ ਮਰੀਜ਼ਾਂ ਲਈ ਸਿਹਤ ਸੰਭਾਲ ਕੀਮਤਾਂ ਚ ਪਾਰਦਰਸ਼ਤਾ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਐ। ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਮੈਡੀਕਲ ਜਾਂ ਆਯੁਸ਼ ਵੀਜ਼ਾ ਤੇ ਭਾਰਤ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਮਰੀਜ਼ਾਂ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਪੈਕੇਜ ਦਰਾਂ ਦੇ ਪ੍ਰਮੁੱਖ ਪ੍ਰਦਰਸ਼ਨ ਨੂੰ ਜਿੱਥੇ ਵੀ ਲਾਗੂ ਹੋਵੇ ਉਤਸ਼ਾਹਿਤ ਕਰਨ। ਇਹ ਪਹਿਲਕਦਮੀ ਭਾਰਤ ਸਰਕਾਰ ਦੀ ਸਿਹਤ ਸੰਭਾਲ ਨੂੰ ਵਧੇਰੇ ਪਾਰਦਰਸ਼ੀ, ਜਵਾਬਦੇਹ ਤੇ ਮਰੀਜ਼ਾਂ ਦੀਆਂ ਜ਼ਰੂਰਤਾਂ ਪ੍ਰਤੀ ਜਵਾਬਦੇਹ ਬਣਾਉਣ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਪੰਜਾਬ 'ਚ ਸਾਰੇ 117 ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਭਿਆਸ ਤੋਂ ਬਾਅਦ ਅੰਤਮ ਵੋਟਰ ਸੂਚੀਆਂ ਅੱਜ ਪ੍ਰਕਾਸ਼ਿਤ ਕੀਤੀਆਂ ਗਈਆਂ। ਸੂਬੇ 'ਚ ਵੋਟਰਾਂ ਦੀ ਕੁੱਲ ਗਿਣਤੀ 13 ਅਗਸਤ ਨੂੰ ਪਹਿਲਾਂ ਪ੍ਰਕਾਸ਼ਿਤ ਖਰੜਾ ਸੂਚੀ 'ਚ ਜ਼ਿਕਰ ਕੀਤੇ ਗਏ 1,93,94,435 ਦੇ ਮੁਕਾਬਲੇ 2,01,00,727 ਹੋ ਗਈ ਹੈ, ਜੋ 3.64% ਦਾ ਵਾਧਾ ਦਰਸਾਉਂਦੀ ਹੈ। ਇਹ ਯੋਗ ਵੋਟਰ ਹੁਣ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ। ਹੁਣ ਕੁੱਲ ਵੋਟਰਾਂ ਵਿੱਚੋਂ 1,03,74,000

0: ਜ਼ਿਕਰ ਕੀਤੇ ਗਏ 1,93,94,435 ਦੇ ਮੁਕਾਬਲੇ 2,01,727 ਹੋ ਗਈ ਹੈ, ਜੋ 3.64% ਦਾ ਵਾਧਾ ਦਰਸਾਉਂਦੀ ਹੈ। ਇਹ ਯੋਗ ਵੋਟਰ ਹੁਣ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ। ਹੁਣ ਕੁੱਲ ਵੋਟਰਾਂ ਵਿੱਚੋਂ 1,03,76,000 ਮਰਦ, 97,24,195 ਔਰਤਾਂ ਤੇ 506 ਟਰਾਂਸਜੈਂਡਰ ਵੋਟਰ ਸ਼ਾਮਲ ਨੇ। ਅੰਤਿਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਦੇ ਦਫ਼ਤਰਾਂ ਤੇ ਬੂਥ ਪੱਧਰੀ ਅਧਿਕਾਰੀਆਂ ਕੋਲ ਉਪਲਬਧ ਨੇ। ਇਹਨਾਂ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਅਧਿਕਾਰਤ ਵੈਬਸਾਈਟ ਤੇ ਨਾਗਰਿਕ ਸੇਵਾ ਪੋਰਟਲ voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦੈ। ਇਸ ਬਾਰੇ ਮੁੱਖ ਚੋਣ ਅਧਿਕਾਰੀ ਅਨੰਤਾ ਮਿੱਤਰਾ ਨੇ ਕਿਹਾ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਸੇਵਾ ਵੋਟਰਾਂ ਨਾਲ ਸਬੰਧਤ ਵਿਸ਼ੇਸ਼ ਸੰਖੇਪ ਸੋਧ ਦੀ ਅੰਤਮ ਵੋਟਰ ਸੂਚੀ 1 ਅਕਤੂਬਰ ਨੂੰ ਯੋਗਤਾ ਤਰੀਕ ਵਜੋਂ ਦਰਸਾਉਂਦੇ ਹੋਏ ਅੱਜ ਪ੍ਰਕਾਸ਼ਿਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਤੇ ਪੁਲਿਸ ਲਾਈਨ ਸਥਿਤ ਸਕੇਟਿੰਗ ਰਿੰਗ ਦਾ ਦੌਰਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨ ਅਥਲੀਟਾਂ ਤੇ ਸਕੇਟਿੰਗ ਅਥਲੀਟਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ।
1: ਸਕੇਟਿੰਗ ਬੜੀ ਔਖੀ ਗੇਮ ਹੈ, ਇਹਦੇ ਵਾਸਤੇ ਸਕਿੱਲ ਚਾਹੀਦੇ ਹੈ। ਸੋ ਬੱਚੇ ਜਿਹੜੇ ਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ, ਤੇ ਜਿਹੜੇ ਬੱਚੇ ਹਰ ਰੋਜ਼ ਆ ਕੇ ਇੱਥੇ ਕੰਪੀਟੀਸ਼ਨ ਦੇ ਵਿੱਚ ਜਾਂ ਆਪਣੀ ਪ੍ਰੈਕਟਿਸ ਦੇ ਵਿੱਚ ਹਿੱਸਾ ਲੈਂਦੇ ਨੇ, ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ। ਪਤਾ ਲੱਗਿਆ ਕਿ ਹਰ ਸਾਲ 70 ਤੋਂ 80 ਨੈਸ਼ਨਲ ਮੈਡਲ ਉਹ ਸੰਗਰੂਰ ਜਿੱਤ ਕੇ ਆ ਰਿਹਾ। ਖੇਡਾਂ ਵਾਸਤੇ ਪਹਿਲੀ ਵਾਰ 1,790 ਕਰੋੜ ਦਾ ਬਜਟ ਰੱਖਿਆ ਗਿਆ, ਜੋ ਇੰਟਰਨੈਸ਼ਨਲ ਪੱਧਰ ਦੀਆਂ ਜੋ ਫੈਸਿਲਿਟੀਆਂ ਨੇ ਜੋ ਤੁਹਾਨੂੰ ਚਾਹੀਦੀਆਂ ਤੁਹਾਨੂੰ ਇੱਥੇ ਪ੍ਰੋਵਾਈਡ ਕਰਾ ਕੇ ਦੇ।
0: ਪੰਜਾਬ ਸਰਕਾਰ ਨੇ ਪਹੁੰਚ ਤੋਂ ਦੂਰ ਵਾਲੇ ਇਲਾਕਿਆਂ ਵਿੱਚ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਉੱਨਤ ਡਰੋਨਾਂ ਦੀ ਵਰਤੋਂ ਦੀ ਸ਼ੁਰੂਆਤ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਮੁੰਬਈ ਦੀ ਕੰਪਨੀ ਮੈਸਰਜ਼ ਕਿਰਨ ਕਾਰਪੋਰੇਸ਼ਨ ਨਾਲ ਸਮਝੌਤਾ ਸਹਿਪਾਤ ਕੀਤਾ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਡੇਂਗੂ ਪ੍ਰਭਾਵਿਤ ਖੇਤਰਾਂ 'ਚ 60 ਦਿਨਾਂ ਦੀ ਐਮਰਜੈਂਸੀ ਡਰੋਨ ਆਧਾਰਿਤ ਲਾਰਵੀ ਸਾਈਡ ਛਿੜਕਾਅ ਮੁਹਿੰਮ ਸ਼ੁਰੂ ਕੀਤੀ ਜਾਏਗੀ। ਇਹ ਸਮਝੌਤਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਹਸਤਾਖਰ ਕੀਤਾ ਗਿਆ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੈਕਟਰਬੋਰਨ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਟੈਕਨੋਲੋਜੀ ਆਧਾਰਿਤ ਦਖਲ ਅਪਣਾ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNEWS ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRNEWS ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਸੇਵਾ 'ਚ 25 ਸਾਲ ਪੂਰੇ ਕਰ ਲਏ ਨੇ। ਇਹ ਯਾਤਰਾ ਜਨ ਸੇਵਾ ਸੇ ਦੇਸ਼ ਸੇਵਾ ਦੇ ਮੰਤਰ ਰਾਹੀਂ ਪ੍ਰਭਾਸ਼ਿਤ ਹੈ ਤੇ ਕਣਥਕ ਵਚਨਬੱਧਤ ਹੈ ਜੋ ਅੱਜ ਵੀ ਜਾਰੀ ਹੈ। ਅੱਜ ਸਾਡੀ ਵਿਸ਼ੇਸ਼ ਲੜੀ ਵਿੱਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ 3 ਤਲਾਕ 2019 ਰਾਹੀਂ ਅਮਲ ਵਿੱਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
2: ਭਾਰਤ ਵਿੱਚ ਪਹਿਲਾਂ ਇੱਕ ਮੁਸਲਿਮ ਔਰਤ ਨੂੰ ਸਿਰਫ 3 ਵਾਰ ਤਲਾਕ ਕਹਿ ਕੇ ਤੁਰੰਤ ਤਲਾਕ ਦਿੱਤਾ ਜਾ ਸਕਦਾ ਸੀ। ਇਸ ਲਈ ਨਾ ਕੋਈ ਨੋਟਿਸ ਦੇਣਾ ਪੈਂਦਾ ਸੀ, ਨਾ ਕੋਈ ਕਾਰਨ ਦੱਸਣਾ ਪੈਂਦਾ ਸੀ ਅਤੇ ਨਾ ਹੀ ਇਸ ਤੋਂ ਬਾਅਦ ਔਰਤ ਕੋਲ ਕੋਈ ਕਾਨੂੰਨੀ ਕਾਰਵਾਈ ਦਾ ਰਾਹ ਬਚਦਾ ਸੀ। ਸਾਲ 2019 ਵਿੱਚ ਮੁਸਲਿਮ ਮਹਿਲਾ ਵਿਆਹ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਕਾਨੂੰਨ ਲਿਆਂਦਾ ਗਿਆ। ਇਸ ਕਾਨੂੰਨ ਤਹਿਤ 3 ਤਲਾਕ ਦੀ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਖਤਮ ਕਰ ਦਿੱਤਾ ਗਿਆ। ਨਾਲ ਹੀ ਅਜਿਹਾ ਕਰਨ ਵਾਲੇ ਵਿਅਕਤੀ ਲਈ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ। ਇਹ ਕਾਨੂੰਨ ਸਿਰਫ 3 ਤਲਾਕ ਤੇ ਰੋਕ ਲਾਉਣ ਤੱਕ ਹੀ ਸੀਮਿਤ ਨਹੀਂ ਸੀ। ਇਸ ਨੇ ਔਰਤਾਂ ਨੂੰ ਆਪਣੇ ਗੁਜ਼ਾਰੇ ਲਈ ਪੱਤਾ ਲੈਣ ਅਤੇ ਨਾਬਾਲਗ ਬੱਚਿਆਂ ਦੀ ਕਸਟਡੀ ਹਾਸਲ ਕਰਨ ਦਾ ਅਧਿਕਾਰ ਵੀ ਦਿੱਤਾ। ਇਸ ਸੁਧਾਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸੰਦੇਸ਼ ਦਿੱਤਾ ਕਿ ਸੰਵਿਧਾਨ ਵੱਲੋਂ ਮਿਲੇ ਅਧਿਕਾਰ ਹਰ ਭਾਰਤੀ ਔਰਤ ਲਈ ਬਰਾਬਰ ਨੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ। ਸਰਕਾਰੀ ਅੰਕੜਿਆਂ ਮੁਤਾਬਕ ਇਸ ਕਾਨੂੰਨ ਦੇ ਲਾਗੂ ਹੋਣ ਦੇ 1 ਸਾਲ ਦੇ ਅੰਦਰ ਅੰਦਰ 3 ਤਲਾਕ ਦੇ ਦਰਜ ਮਾਮਲਿਆਂ ਵਿੱਚ 82% ਦੀ ਕਮੀ ਦਰਜ ਕੀਤੀ ਗਈ। ਇਸ ਤਰ੍ਹਾਂ ਲੰਮੇ ਸਮੇਂ ਤੋਂ ਆਪਣੇ ਅਧਿਕਾਰਾਂ ਤੋਂ ਵਾਂਝੀਆਂ ਰਹੀਆਂ ਔਰਤਾਂ ਨੂੰ ਕਾਨੂੰਨੀ ਸੁਰੱਖਿਆ ਮਿਲੀ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੂਚਨਾ ਦਾ ਅਧਿਕਾਰ ਐਕਟ 2005 ਦੇ ਲਾਗੂ ਹੋਣ ਦੇ 21 ਸਾਲ ਪੂਰੇ ਹੋਣ ਮੌਕੇ ਸੂਚਨਾ ਦਾ ਅਧਿਕਾਰ ਦਿਵਸ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਲਿਖੀ ਪੁਸਤਕ RTI ਐਂਡ ਗੁੱਡ ਗਵਰਨੈਂਸ ਨੂੰ ਜਾਰੀ ਕੀਤਾ ਗਿਆ। ਇਹ ਪੁਸਤਕ ਸੂਚਨਾ ਦਾ ਅਧਿਕਾਰ ਢਾਂਚੇ ਦੀ ਮਹੱਤਤਾ ਤੇ ਪਾਰਦਰਸ਼ੀ ਜਵਾਬਦੇਹੀ ਤੇ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ 'ਚ ਇਸ ਦੀ ਭੂਮਿਕਾ ਨੂੰ ਸਮਰਪਿਤ ਹੈ। ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੀਆਂ 17 ਮਹਿਲਾ ਕੈਡਿਟਾਂ ਨੇ NDA ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ ਤੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਦੇਸ਼ ਦੀ ਕਿਸੇ ਵੀ ਸਰਕਾਰੀ ਸੰਸਥਾ ਵੱਲੋਂ NDA ਪ੍ਰੀਖਿਆ ਪਾਸ ਕਰਨ ਵਾਲੀਆਂ ਮਹਿਲਾ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਨਤੀਜਿਆਂ ਨੇ ਕੁੜੀਆਂ ਨੂੰ ਹਥਿਆਰਬੰਦ ਬਲਾਂ 'ਚ ਆਪਣਾ ਭਵਿੱਖ ਬਣਾਉਣ ਦੇ ਸਮਰੱਥ ਬਣਾਉਣ 'ਚ ਦੇਸ਼ ਦੀ ਮੋਹਰੀ ਸੂਬੇ ਵਜੋਂ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਦੂਰਦਰਸ਼ਨ ਤੇ ਆਕਾਸ਼ਵਾਣੀ ਨਾਲ ਜੁੜੀ ਸੰਸਥਾ ਦਰਸ਼ਕ ਸ਼ਰੋਤਾ ਸੰਘ ਵੱਲੋਂ ਸਾਲਾਨਾ ਸਮਾਗਮ ਬੀਤੇ ਦਿਨੀ ਜਲੰਧਰ ਸਥਿਤ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਰਾਈਟਰਸ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਲਖਵਿੰਦਰ ਜੌਲ ਨੇ ਪ੍ਰੋਗਰਾਮ ਦੌਰਾਨ

0: ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਦੂਰਦਰਸ਼ਨ ਤੇ ਆਕਾਸ਼ਵਾਣੀ ਨਾਲ ਜੁੜੇ ਦਰਸ਼ਕਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਖਾਨਪੁਰੀ ਨੇ ਸੰਘ ਬਾਰੇ ਦੱਸਿਆ।
1: ਦਰਸ਼ਕ ਸ੍ਰੋਤਾ ਸੰਘ ਰੇਡੀਓ ਅਤੇ ਦੂਰਦਰਸ਼ਨ ਨਾਲ ਬਹੁਤ ਹੀ ਭਾਵਤਾ ਨਾਲ ਜੁੜੀ ਹੋਈ ਹੈ ਔਰ ਜਦੋਂ ਇਹ ਸੰਸਥਾ ਬਣੀ ਹੈ ਇਹਨਾਂ ਪ੍ਰੇਮੀਆਂ ਦੀ ਇਹਨਾਂ ਦੀ ਇੱਕੋ ਹੀ ਮੰਗ ਸੀ ਕਿ ਅਸੀਂ ਰੇਡੀਓ ਸੁਣਦੇ ਹਾਂ, ਜਿਹੜੀਆਂ ਆਵਾਜ਼ਾਂ ਆਉਂਦੀਆਂ ਨਾ ਸਾਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਆ, ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ। ਅਸੀਂ ਸਮਾਗਮ ਰੱਖ ਲਿਆ, ਸਮਾਗਮ ਨੂੰ ਇੰਨਾ ਹੁੰਗਾਰਾ ਮਿਲਿਆ ਨਾ, ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਸਾਲ ਦਾ ਪ੍ਰੋਗਰਾਮ ਵੀ ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਹੋਇਆ।
0: ਇਸ ਮੌਕੇ ਸੰਸਥਾ ਨੇ ਰੇਡੀਓ ਤੇ ਦੂਰਦਰਸ਼ਨ ਦੇ ਖੇਤਰ ਚ ਸੇਵਾਵਾਂ ਨਿਭਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਜਾਪਾਨ ਵਿਚ ਪਿਛਲੇ ਮਹੀਨੇ ਹੋਈਆਂ ਏਸ਼ੀਆਈ ਖੇਡਾਂ ਚ 2 ਕਾਂਸੀ ਦੇ ਤਮਗੇ ਜਿੱਤਣ ਵਾਲੀ ਪੰਜਾਬ ਦੀ ਸ਼ਾਟਗਨ ਨਿਸ਼ਾਨੇਬਾਜ਼ ਪਰਿਨਾਸ ਕੌਰ ਧਾਲੀਵਾਲ ਦਾ ਅੱਜ ਪਟਿਆਲਾ ਖੇਡ ਵਿਭਾਗ ਦੇ ਵਿਧਾਇਕ ਗੁਰਲਾਲ ਸਿੰਘ ਖਨੌਰ ਨੇ ਵਿਸ਼ੇਸ਼ ਸਨਮਾਨ ਕੀਤਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਤੇ ਚੰਡੀਗੜ੍ਹ ਸਮੇਤ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਕੇਂਦਰਾਂ ਵੱਲੋਂ ਸੇਵਾਵਾਂ ਤੇ ਸਹੂਲਤਾਂ ਲਈ ਚਾਰਜ ਕੀਤੀਆਂ ਜਾਣ ਵਾਲੀਆਂ ਦਰਾਂ ਨੂੰ ਦਰਸਾਉਣਾ ਯਕੀਨੀ ਬਣਾਉਣ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੂਚਨਾ ਦਾ ਅਧਿਕਾਰ ਦਿਵਸ ਮਨਾਉਣ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
2: ਇੰਨੀ ਰਾਤ ਗਏ SMS? KYC ਅਪਡੇਟ ਕਰੋ ਨਹੀਂ ਤਾਂ ਖਾਤਾ ਬਲੌਕ ਹੋ ਜਾਏਗਾ। ਲਿੰਕ ਤੇ ਕਲਿੱਕ ਕਰਦਾ, ਬਲੌਕ ਨਾ ਹੋ ਜਾਏ ਕਿਤੇ।
3: ਰੁਕੋ, ਚੈੱਕ ਕੀਤਾ ਲਿੰਕ ਸਿਕਿਉਰ ਹੈ? ਸੈਂਡਰ ਤੁਹਾਡਾ ਬੈਂਕ ਹੈ? KYC ਅਪਡੇਟ ਲਈ ਅਣਜਾਣ ਲਿੰਕ ਖੋਲਣਾ ਮਤਲਬ ਚੋਰਾਂ ਵਾਸਤੇ ਆਪਣਾ ਦਰਵਾਜ਼ਾ ਖੋਲਣਾ। ਫਰਜ਼ੀ KYC ਅਪਡੇਟ ਲਿੰਕ ਤੋਂ ਬਚੋ। RBI ਕਹਿੰਦਾ ਹੈ,
4: ਜਾਣਕਾਰ ਬਣੋ ਤੇ ਸਚੇਤ ਰਹੋ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹੋ ਜਾਓਗੇ।
1: ਬਿਲਕੁਲ ਬਿਲਕੁਲ। ਔਰ ਇਹ ਪੇਟ ਨੂੰ ਇੱਕ ਰੈਸਟ ਦੇਣ ਦਾ ਤਰੀਕਾ ਸੀਗਾ ਵੀ ਪੇਟ ਜਿਹੜਾ ਥੋੜ੍ਹਾ ਆਰਾਮ ਵੀ ਆਵੇ ਔਰ ਅਗਲੀ ਰੁੱਤ ਲਈ ਸਾਡਾ ਜਿਹੜਾ ਸਰੀਰ ਆ ਉਹ ਤਿਆਰ ਵੀ ਹੋਵੇ। ਪਰ ਮੈਂ ਤੁਹਾਨੂੰ ਕੀ ਦੱਸਾਂ, ਭਰਜਾਈ ਤੁਹਾਡੀ ਤਾਂ ਪਤਾ ਨਹੀਂ ਦਰਜਨ ਕੇਲੇ ਚੱਕ ਕੇ ਲੈ ਆਈ, 2 ਕਿਲੋ ਸੇਬ ਮੈਨੂੰ ਕਹਿੰਦੀ ਲਿਆ ਦਿਓ। ਉਹ ਮੈਂ ਕਿਹਾ ਭਲੀਏ ਮਾਨਸੇ ਤੂੰ ਵਰਤ ਰੱਖਣਾ ਕਿ ਚਰਤ ਰੱਖਣਾ।
0: ਬਿਲਕੁਲ ਜੀ। ਤੇ
1: ਇਸ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਹੈਗਾ ਵਰਤ, ਤੁਸੀਂ ਵਰਤ ਦੇ ਮੁਤਾਬਕ ਮਨਾਓ ਤਾਂ ਕਿ ਤੁਸੀਂ ਰੈਸਟ ਵੀ ਦੇਣੀ ਹੈ, ਖਾਓ ਪੀਓ ਵੀ, ਪਰ ਹਿਸਾਬ ਦੇ ਨਾਲ। ਕਿਤੇ ਇਹ ਨਾ ਹੋ ਜਾਏ ਇਹਦੇ ਵਿੱਚ ਤੇਲ ਅਤੇ ਹੋਰ ਚੀਜ਼ਾਂ ਤੁਸੀਂ ਇੰਨੀਆਂ ਕੁ ਜ਼ਿਆਦਾ ਖਾ ਜਾਓ ਵੀ ਜਿਹੜਾ ਕੰਮ ਤੁਸੀਂ ਪੇਟ ਨੂੰ ਰੈਸਟ ਦੇਣੀ ਸੀ ਉਲਟਾ ਕੰਮ ਕਈ ਵਾਰੀ ਆਪਾਂ ਕਰ ਦਿੰਦੇ ਹਾਂ।
0: ਬਿਲਕੁਲ ਜੀ। ਤੇ ਜੇਕਰ ਇਸ ਗੱਲ ਦੀ ਹੋਰ ਗਹਿਰਾਈ 'ਚ ਜਾਓਗੇ ਤਾਂ ਅਗਰ ਤੁਸੀਂ ਕਿਸੇ ਨੂੰ ਵੈਸੇ ਹੀ ਕਹੋ ਵੀ ਕਾਕਾ ਤੂੰ ਇਹ ਚੀਜ਼ ਖਾਣੀ ਹੈ, ਇਹ ਨਹੀਂ ਖਾਣੀ,
1: ਹਾਂ
0: ਨਹੀਂ ਮੰਨੇਗਾ।
1: ਬਿਲਕੁਲ।
0: ਤੇ ਹਰ ਚੀਜ਼ ਨੂੰ ਬਦਲਾਅ ਨੂੰ ਇਨਸਾਨ ਸਮਝ ਲਵੇ, ਕਿਤੇ ਨਾ ਕਿਤੇ ਧਰਮ ਰਵਾਇਤਾਂ ਰੀਤੀ ਰਿਵਾਜ ਜੋੜੇਗੇ।
1: ਬਿਲਕੁਲ ਬਿਲਕੁਲ।
0: ਤੇ
1: ਉਹ ਦੇਖੋ ਤੁਸੀਂ ਦੜਾਊ ਦਾ ਆਟਾ, ਉਹ ਅਸੀਂ ਕਹਿੰਦੇ ਵੀ ਅਲੱਗ ਅਲੱਗ ਤਰ੍ਹਾਂ ਦੇ ਆਟੇ ਖਾਓ, ਤੇ ਦੜਾਊ ਦਾ ਆਟਾ ਜਿਹੜਾ ਸੰਘਾੜੇ ਦਾ ਆਟਾ ਉਹ ਵੀ ਆਪਾਂ ਖਾਂਦੇ ਹਾਂ ਇਹਦੇ ਵਿੱਚ।
0: ਬਿਲਕੁਲ ਜੀ। ਤੇ ਜੇਕਰ ਤੁਸੀਂ ਰੂਹਾਨੀ ਤੌਰ ਤੇ ਸਰੀਰਕ ਤੌਰ ਤੇ ਮਜ਼ਬੂਤੀ ਚਾਹੁੰਦੇ ਹੋ ਤਾਂ ਇਹਨਾਂ ਦਿਨਾਂ ਨੂੰ ਦੋਨੇ ਪੱਖਾਂ ਨਾਲ ਦੇਖੋ ਜੀ।
1: ਬਿਲਕੁਲ ਬਿਲਕੁਲ।
0: ਧਾਰਮਿਕ ਵੀ ਤੇ ਮੌਸਮ ਦੇ ਅਨੁਸਾਰ ਵੀ। ਤੇ ਮਾਤਾ ਦਾ ਗੁਣਗਾਨ, ਮਾਤਾ ਦੀ ਭੇਟ ਸੁਣਾਉਂਦੇ ਤੁਹਾਨੂੰ।
1: ਸੁਣਾਓ ਜੀ।

0: ਮਾਤਾ ਦੀ ਭੇਟ ਸੁਣੀ ਜੀ।
1: ਬਿਲਕੁਲ ਜੀ, ਕਿਆ ਬਾਤ ਹੈ,
0: ਤਿਉਹਾਰਾਂ ਦੇ ਦਿਨ ਆ ਰਹੇ ਹੈ।
1: ਹਾਂਜੀ,
0: ਸਭ ਕੁਝ ਮਿੱਠਾ ਮਿੱਠਾ ਹੋ ਜਾਣਾ ਜੀ।
1: ਬਿਲਕੁਲ ਬਿਲਕੁਲ,
0: ਚਾਹੇ ਖੋਏ ਵਾਲੀ ਬਰਫੀ ਹੋਵੇ, ਜਲੇਬੀਆਂ ਹੋਣ, ਪੇਸਟਰੀ, ਕੇਕ, ਕੁਝ ਵੀ ਹੋਵੇ ਜੀ।
1: ਬਿਲਕੁਲ ਜੀ ਬਿਲਕੁਲ,
0: ਪਰ ਇਹਦੇ ਨਾਲ ਨਾਲ ਸੁਣਨ ਚ ਆਉਂਦਾ ਹਰ ਚੀਜ਼ ਚ ਮਿਲਾਵਟ।
1: ਬਿਲਕੁਲ ਬਿਲਕੁਲ ਜੀ,
0: ਖੋਇਆ ਨਕਲੀ, ਕਰੀਮ ਨਕਲੀ।

0: ਪੇਸਟਰੀਆਂ ਨਕਲੀ,
1: ਬਿਲਕੁਲ
0: ਪਤਾ ਵੀ ਨਹੀਂ ਲੱਗਦਾ ਕਿ ਕਿਹੜੀ ਚੀਜ਼ ਖਾਈਏ ਤੇ ਕਿਹੜੀ ਨਾ ਖਾਈਏ।
1: ਬਿਲਕੁਲ, ਅੱਧੀਆਂ ਬਿਮਾਰੀਆਂ ਦਾ ਕਾਰਨ ਹੀ ਇਹ ਆ।
0: ਤੇ ਲੋਕੀ ਜਾਗਰੂਕ ਹੋਣ, ਪਤਾ ਲੱਗੇ, ਵੇਖਦੇ ਸਾਰੇ ਪਤਾ ਲੱਗ ਜੇ ਕਿ ਉਹਦੀ ਬਣਾਵਟ, ਰੰਗਤ, ਟੇਸਟ ਤੋਂ ਕਿ ਮਿਲਾਵਟ ਕਿਸ ਚ ਤੇ ਕਿਸ ਵਿੱਚ ਮਿਲਾਵਟ ਨਹੀਂ ਹੈ।
1: ਬਿਲਕੁਲ ਬਿਲਕੁਲ।
0: ਤੇ ਖਾਣ ਪੀਣ ਦੀਆਂ ਚੀਜ਼ਾਂ ਚ ਮਿਲਾਵਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਬੀਬਾ ਸੁਖਪ੍ਰੀਤ ਨੇ ਰਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਸੀ ਜੀ, ਸੁਣਾਉਂਦੇ ਹਾਂ ਤੁਹਾਨੂੰ।
1: ਸੁਣਾਓ ਜੀ।
2: ਆਮ ਤੌਰ ਤੇ ਦੇਖਿਆ ਜਾਵੇ ਤਾਂ ਖਾਣ ਪੀਣ ਨੂੰ ਲੈ ਕੇ ਅਸੀਂ ਬਹੁਤ ਵਾਰੀ ਸਜਗ ਹੁੰਦੇ ਹਾਂ ਪਰ ਲਾਪਰਵਾਹੀ ਹੁੰਦੇ ਹਾਂ, ਔਰ ਇਸ ਵਾਸਤੇ ਫੂਡ ਡਿਪਾਰਟਮੈਂਟ ਹੈ ਔਰ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਜੋ ਕਿ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਨੇ ਜਲੰਧਰ ਤੋਂ ਆਏ ਨੇ। ਔਰ ਦੇਖੋ ਗੱਲ ਇਸ ਤਰ੍ਹਾਂ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਤਿਉਹਾਰ ਨਾ ਮਨਾਈਏ, ਤਿਉਹਾਰਾਂ ਤੋਂ ਇਲਾਵਾ ਜਿਵੇਂ ਖਾਣ ਪੀਣ ਦੀ ਗੱਲ ਕਰੀਏ ਤਾਂ ਦੇਖੋ ਗੱਲ ਇਸ ਤਰ੍ਹਾਂ ਕਿ ਖਾਣ ਪੀਣ ਦਾ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਤਾਂ ਕਿ ਅਸੀਂ ਬਿਮਾਰੀਆਂ ਤੋਂ ਰਹਿਤ ਰਹਿ ਸਕੀਏ। ਤੇ ਰਜਿੰਦਰ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
3: ਥੈਂਕ ਯੂ ਮੈਮ, ਥੈਂਕ ਯੂ ਜੀ।
2: ਤੁਸੀਂ ਅਸਿਸਟੈਂਟ ਫੂਡ ਕਮਿਸ਼ਨਰ ਹੋ ਔਰ ਫੂਡ ਸੇਫਟੀ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਦਾ ਤਾਲੁਕ ਹੈ, ਤੇ ਅਸਲ ਵਿੱਚ ਤੁਹਾਡਾ ਮੁੱਖ ਕੰਮ ਕੀ ਹੈ?
3: ਦੇਖੋ, ਸਾਡਾ ਜਿਹੜਾ ਮੁੱਖ ਕੰਮ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜਾ ਫੂਡ ਸੇਫਟੀ ਨੂੰ ਲੈ ਕੇ ਹੈ, ਜਿਹੜਾ ਗਾਹਕ ਹੈ ਉਸਨੂੰ ਜਾਗਰੂਕ ਵੀ ਕਰਨਾ ਹੈ, ਔਰ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਅਸੀਂ ਸਮੇਂ ਸਮੇਂ 'ਤੇ ਜੋ ਜੋ ਵੀ ਉਹਨਾਂ ਨੂੰ ਹਦਾਇਤਾਂ ਫੂਡ ਸੇਫਟੀ ਐਕਟ ਦੇ ਵਿੱਚ ਲਗਾਈਆਂ ਜਾਂਦੀਆਂ ਹਨ, ਲਾਗੂ ਕੀਤੇ ਜਾਂਦੇ, ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਹੈ, ਜਿਸ ਦੇ ਲਈ ਸਾਡੇ ਕੋਲ ਫੂਡ ਸੇਫਟੀ ਆਫਿਸਰਸ ਨੇ ਔਰ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਜਾ ਕੇ ਜਿਹੜਾ ਹੈ ਇਸ ਚੀਜ਼ ਫੂਡ ਸੇਫਟੀ ਐਕਟ ਨੂੰ ਲਾਗੂ ਕਰਵਾਉਂਦੇ ਹਨ।
2: ਆਮ ਤੌਰ 'ਤੇ ਅਸੀਂ ਇਹ ਦੇਖਦੇ ਹਾਂ ਕਿ ਦੁਕਾਨਦਾਰ, ਚਾਹੇ ਕੋਈ ਵੀ ਕਰਿਆਨੇ ਵਾਲਾ ਹੈ, ਕੋਈ ਵੀ ਦੁਕਾਨਦਾਰ ਹੈ, ਜਿਸ ਤਰ੍ਹਾਂ ਵੀ ਮਸਾਲਾ ਯੂਜ਼ ਕਰਦੇ ਆ, ਖਰੀਦ ਲੈਂਦੇ ਹੀ ਲੈ ਲੈਂਦੇ ਆ, ਪਰ ਬਾਅਦ 'ਚੋਂ ਸਾਨੂੰ ਪਤਾ ਲੱਗਦਾ ਕਿ ਇਸ ਵਿੱਚ ਕੀ ਮਿਲਾਵਟ ਸੀ ਜਾਂ ਕੀ ਸੀਗਾ, ਇਹਦੇ ਬਾਰੇ ਕੋਈ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ?
3: ਸਭ ਤੋਂ ਪਹਿਲਾਂ ਤਾਂ ਜਿਸ ਵੀ ਦੁਕਾਨਦਾਰ ਨੇ ਫੂਡ ਦੇ ਨਾਲ ਰਿਲੇਟਡ ਕੋਈ ਵੀ ਕੰਮ ਕਰਨਾ ਹੈ ਉਸਨੂੰ ਜਿਹੜਾ ਹੈ ਫੂਡ ਸੇਫਟੀ ਐਕਟ ਦੇ ਅੰਦਰ ਲਾਇਸੈਂਸ ਔਰ ਰਜਿਸਟ੍ਰੇਸ਼ਨ ਲੈਣਾ ਜਿਹੜਾ ਹੈ ਉਹ ਮੈਂਡੇਟਰੀ ਹੈ। ਔਰ ਉਸ ਤੋਂ ਬਾਅਦ ਜਦੋਂ ਵੀ ਉਹ ਕੋਈ ਮਸਾਲੇ ਦੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਮਸਾਲਿਆਂ ਨੂੰ ਉਹ ਪੈਕਿੰਗ ਕੰਡੀਸ਼ਨ ਦੇ ਵਿੱਚ ਹੀ ਉਹ ਸੇਲ ਕਰ ਸਕਦਾ ਹੈ, ਔਰ ਜਦੋਂ ਪੈਕੇਜਿੰਗ ਹੁੰਦੀ ਹੈ ਤਾਂ ਉਹਦੇ ਉੱਪਰ ਉਹਦੀ ਪ੍ਰੋਪਰ ਸਾਨੂੰ ਲੇਬਲਿੰਗ ਦੇਖਣੀ ਚਾਹੀਦੀ ਹੈ ਕਿ ਉਸ ਦੇ ਜਿਹੜੇ ਇਨਗਰੀਡੀਐਂਟਸ ਕੀ ਨੇ, ਐਂਡ ਦੇਅਰ ਆਫਟਰ ਸਾਨੂੰ ਉਹਦੀ ਮੈਨੂਫੈਕਚਰਿੰਗ ਡੇਟ, ਐਕਸਪਾਇਰੀ ਡੇਟ, ਔਰ ਉਹਦੀ ਇਹ ਜ਼ਰੂਰ ਦੇਖੋ ਕਿ ਮੈਨੂਫੈਕਚਰਡ ਬਾਏ ਕਿੱਥੋਂ ਦਾ ਬੰਦਾ ਹੈ। ਔਰ ਜਦੋਂ ਅਸੀਂ ਘਰ ਲੈ ਕੇ ਜਾਂਦੇ ਹਾਂ ਤਾਂ ਬੜੇ ਛੋਟੀ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਜਿਵੇਂ ਹਲਦੀ ਹੀ ਲੈ ਲਓ, ਹਲਦੀ ਨੂੰ ਤੁਸੀਂ ਥੋੜ੍ਹੀ ਜਿਹੀ ਹਲਦੀ ਨੂੰ ਜਿਹੜਾ ਹੈ ਪਾਣੀ 'ਚ ਪਾਓ, ਉਹਨੂੰ ਘੋਲੋ, ਜੇ ਬਹੁਤ ਜ਼ਿਆਦਾ ਗਾੜਾ ਪੀਲਾ ਰੰਗ ਹੋ ਜਾਂਦਾ ਹੈ ਤਾਂ ਇਟ ਮੀਨਸ ਕਿ ਦੇਰ ਇਜ਼ ਅਡਲਟਰੇਸ਼ਨ, ਹੈ ਨਾ, ਕਿ ਉਹਦੇ ਵਿੱਚ ਕੋਈ ਨਾ ਕੋਈ ਕਲਰ ਕਿਸੇ ਹੋਰ ਸਬਸਟਾਂਸ ਨੂੰ ਮਿਲਾ ਕੇ ਉਹਨੂੰ ਕਲਰਿੰਗ ਕੀਤੀ ਹੋਈ ਹੈ, ਅਤੇ ਉਹ ਫਿਰ ਸਾਡੇ ਜਿਹੜਾ ਹੈ ਡਿਪਾਰਟਮੈਂਟ ਦੇ ਧਿਆਨ 'ਚ ਲਿਆਓ, ਫਿਰ ਅਸੀਂ ਉੱਥੇ ਅਸੈਂਬਲਿੰਗ ਕਰਦੇ ਹਾਂ।
2: ਪਰ ਜਿਵੇਂ ਤੁਸੀਂ ਹਲਦੀ ਦੀ ਗੱਲ ਕੀਤੀ ਹੈ ਤੇ ਸਾਰੇ ਕਹਿਣਗੇ ਲੈ ਉਹ ਤਾਂ ਪਾਣੀ 'ਚ ਪਾਇਆ ਤਾਂ ਪੀਲਾ ਹੋ ਜਾਂਦਾ,
3: ਮੈਂ ਕਿਹਾ ਗਾੜਾ ਪੀਲਾ, ਤੇ ਉਹ ਲਾਈਟ ਜਿਹਾ ਤਾਂ ਹੋਣਾ ਕਿਉਂਕਿ ਹਲਦੀ ਹੈ, ਥੋੜਾ ਗਾੜਾ ਮਤਲਬ ਬਹੁਤ ਜ਼ਿਆਦਾ ਪੀਲਾ ਹੋ ਜਾਏ ਤਾਂ ਇਟ ਮੀਨਸ ਕਿ ਦੇਰ ਇਜ਼ ਅਡਲਟਰੇਸ਼ਨ।
2: ਓਕੇ, ਇਸੇ ਤਰ੍ਹਾਂ ਮਿਰਚ, ਮਸਾਲੇ, ਜਿਸ ਤਰ੍ਹਾਂ ਕੋਈ ਵੀ ਚੀਜ਼?
3: ਬਿਲਕੁਲ ਬਿਲਕੁਲ ਬਿਲਕੁਲ ਜੀ, ਬਿਲਕੁਲ।
2: ਤੇ ਇਹਦਾ ਮਤਲਬ ਹੈ ਕਿ ਸਾਨੂੰ ਬ੍ਰਾਂਡਡ ਚੀਜ਼ਾਂ ਲੈਣੀਆਂ ਚਾਹੀਦੀਆਂ, ਨਾ ਕਿ ਓਪਨ?
3: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ, ਕਿਉਂਕਿ ਉਹ ਗਰੰਟੀ ਲੈ ਰਿਹਾ ਉਹ ਬੰਦਾ, ਉਹ ਜੇ ਉਹ ਚੀਜ਼ ਨੂੰ ਵੇਚ ਰਿਹਾ ਹੈ, ਉਹ ਆਪਣੀ ਏ ਟੂ ਜੈਡ ਚੀਜ਼ਾਂ ਨੂੰ, ਜੇ ਉਹਦੀ ਬੈਚ ਨੰਬਰ ਵੀ ਦੇ ਰਿਹਾ, ਉਹਦੀ ਮੈਨੂਫੈਕਚਰਿੰਗ ਡੇਟ ਵੀ ਦੇ ਰਿਹਾ, ਉਹਦੀ ਐਕਸਪਾਇਰੀ ਵੀ ਦੇ ਰਿਹਾ, ਆਪਣਾ ਐਡਰੈਸ ਵੀ ਲਿਖ ਰਿਹਾ ਕਿ ਮੈਂ ਮੈਨੂਫੈਕਚਰ ਕੀਤਾ, ਤਾਂ ਉਸ ਤੋਂ ਬਾਅਦ ਉਹ ਦੁਕਾਨਦਾਰ ਨੂੰ ਬਿੱਲ ਵੀ ਦੇ ਰਿਹਾ। ਇਟ ਮੀਨਸ ਕਿ ਦੇਰ ਆਰ ਲੋਟ ਆਫ ਥਿੰਗਸ ਕਿ ਜਿੱਥੇ ਉਹ ਅਸ਼ੋਰਟੀ ਦੇ ਰਿਹਾ ਕਿ ਵੀ ਮੈਂ, ਕਿਉਂਕਿ ਅਗਰ ਕੋਈ ਚੀਜ਼ ਗਲਤ ਕਰੇਗਾ ਤਾਂ ਉਹਨੂੰ ਪਤਾ ਕਿ ਮੈਂ ਪਕੜਿਆ ਵੀ ਜਾਵਾਂਗਾ, ਕਿਉਂਕਿ ਉਹਨੇ ਹਰ ਇੱਕ ਚੀਜ਼ ਨੂੰ ਕੀਤਾ ਹੋਇਆ, ਉਹਦੀ ਇਸ ਚੀਜ਼ ਕਰਕੇ ਅਸੀਂ ਉੱਤੇ ਥੋੜਾ ਜਿਹਾ ਯਕੀਨ ਕਰ ਸਕਦੇ ਹਾਂ ਕਿ ਵੀ ਉਹਦਾ ਜਿਹੜਾ ਪ੍ਰੋਡਕਟ ਹੈ ਉਹ ਠੀਕ ਹੈ।
2: ਪਰ ਆਪਾਂ ਆਮ ਤੌਰ ਤੇ ਦੇਖਦੇ ਹਾਂ ਜੇਕਰ ਬ੍ਰਾਂਡਡ ਚੀਜ਼ਾਂ ਲੈਂਦੇ ਹਾਂ ਤਾਂ ਉਹਦੀ ਮਾਰਕੀਟ ਵਿੱਚ ਵੀ ਬ੍ਰਾਂਡਡ ਦੇ ਵੀ ਕਾਪੀਜ਼ ਨੇ।
3: ਜੀ ਮੈਮ, ਉਹ ਤਾਂ ਦੇਖੋ ਹੁਣ ਕਾਪੀਜ਼ ਜਿਹੜੀਆਂ ਹੈਗੀਆਂ ਉਹ ਤਾਂ ਜਦੋਂ ਕੰਪਨੀ ਵਾਲਾ ਹੀ ਸਾਨੂੰ ਆ ਕੇ ਕਈ ਵਾਰੀ ਦੱਸਦਾ ਹੈ ਅਤੇ ਉਹ ਜਦੋਂ ਪ੍ਰੋਪਰ ਸਾਨੂੰ, ਕਿਉਂਕਿ ਬੜੀ ਮਾਨਿਊਟ ਜਿਹੇ ਫਰਕ ਹੁੰਦੇ ਨੇ ਅਤੇ ਉਹ ਜਦੋਂ ਸਾਨੂੰ ਆ ਕੇ ਦੱਸਦਾ ਤਾਂ ਅਸੀਂ ਉਹਨਾਂ ਦੇ ਨਾਲ ਕੰਪਨੀ ਵਾਲਿਆਂ ਦੇ ਨਾਲ ਜਾ ਕੇ ਰੇਡ ਵੀ ਕਰਦੇ ਹਾਂ, ਉਹਨਾਂ ਦੇ ਸਟੋਕਸ ਨੂੰ ਸੀਜ਼ ਕਰਕੇ ਸੈਂਪਲਿੰਗ ਕਰਕੇ, ਅਤੇ ਜੋ ਵੀ ਉਹਨਾਂ ਦੇ ਐਜ਼ ਪਰ ਫੂਡ ਸੇਫਟੀ ਐਕਟ ਜੋ ਕਾਰਵਾਈ ਹੁੰਦੀ ਉਹ ਵੀ ਹੁੰਦੀ ਹੈ, ਅਤੇ ਉਹਨਾਂ ਦੇ ਨਾਲ ਦੇ ਨਾਲ ਐਜ਼ ਪਰ ਕਾਪੀਰਾਈਟ ਐਕਟ ਵੀ ਅਸੀਂ ਉਹਨਾਂ ਦੇ ਕਾਰਵਾਈ ਕਰਵਾਉਂਦੇ
2: ਹਾਂ। ਆਪਾਂ ਖਾਣ ਪੀਣ ਦੀ ਗੱਲ ਕਰ ਰਹੇ ਹਾਂ ਤਾਂ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਹੋਣੀਆਂ ਚਾਹੀਦੀਆਂ ਨੇ, ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰਦੇ ਹੋ, ਸੈਮੀਨਾਰ ਕਰਦੇ ਹੋ, ਜਾਂ ਫਿਰ ਤੁਹਾਡੇ ਦੁਕਾਨਾਂ 'ਤੇ ਜਾ ਕੇ ਤੁਸੀਂ ਦੁਕਾਨਦਾਰਾਂ ਨੂੰ ਵੀ ਅਵੇਅਰ ਕਰਦੇ ਹੋ ਕਿ ਕਿਸ ਤਰ੍ਹਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ?
3: ਇਸ ਦੇ ਲਈ ਸਾਡਾ ਜਿਹੜਾ ਫੂਡ ਸੇਫਟੀ ਜਿਹੜਾ ਵਿੰਗ ਹੈ ਔਰ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਹੈ, ਜਿਸ ਨੂੰ ਸਾਡੇ ਮੈਮ ਕਮਲਪ੍ਰੀਤ ਕੌਰ ਬਰਾੜ ਜੀ ਹੈੱਡ ਕਰਦੇ ਨੇ, ਉਹ ਸਾਡੇ ਆਨਰੇਬਲ ਕਮਿਸ਼ਨਰ ਨੇ, ਸੋ ਸਾਨੂੰ ਉਹਨਾਂ ਵੱਲੋਂ ਵੀ ਟਾਈਮ ਟੂ ਟਾਈਮ ਗਾਈਡਲਾਈਨਸ ਆਉਂਦੀਆਂ ਰਹਿੰਦੀਆਂ ਹਨ, ਔਰ ਜਿਹੜਾ ਐਜ਼ ਪਰ ਦਾ ਐਕਟ ਜਿਹੜਾ ਸਾਡਾ ਐਕਟ ਕਰਦਾ ਹੈ ਕੰਮ, ਉਹ ਅਵੇਅਰਨੈਸ, ਐਜੂਕੇਸ਼ਨ, ਟ੍ਰੇਨਿੰਗ।

0: ਐਂਡ ਦੈਨ ਸੈਂਪਲਿੰਗ। ਸੋ ਇਹਦਾ ਇਹ ਜਿਹੜੇ ਚਾਰ ਪੰਜ ਪਹਿਲੂ ਆ ਤੇ ਸਾਡਾ ਕੰਮ ਕਰਦਾ। ਜੇ ਜਿਵੇਂ ਸਭ ਤੋਂ ਪਹਿਲਾਂ ਅਵੇਅਰਨੈਸ ਲਈਏ ਤਾਂ ਉਹਦੇ ਵਿੱਚ ਸਾਡੇ ਕੋਲ ਫੂਡ ਸੇਫਟੀ ਟ੍ਰੇਨਿੰਗ ਐਂਡ ਸਰਟੀਫਿਕੇਸ਼ਨ ਪ੍ਰੋਗਰਾਮ ਹੈ, ਫੋਸਟੈਕ ਕਹਿ ਦਿੰਦੇ ਅਸੀਂ। ਉਹਦੇ ਵਿੱਚ ਅਸੀਂ ਦੁਕਾਨਦਾਰਾਂ ਨੂੰ ਅਵੇਅਰ ਕਰਦੇ ਹਾਂ। ਉਹਦੇ ਵਿੱਚ ਬੇਸਿਕ ਟ੍ਰੇਨਿੰਗਸ ਹੈ ਅਲੱਗ ਅਲੱਗ, ਜੇ ਕੈਟਰਿੰਗ ਸਰਵਿਸਿਜ਼ ਉਹਨਾਂ ਨੂੰ ਅਲੱਗ ਟ੍ਰੇਨਿੰਗ ਦਿੰਦੇ ਹਾਂ, ਹੋਟਲਸ ਰੈਸਟੋਰੈਂਟ ਵਾਲਿਆਂ ਨੂੰ ਅਲੱਗ ਟ੍ਰੇਨਿੰਗ ਦਿੰਦੇ ਹਾਂ, ਰਿਟੇਲਰਸ ਵਾਲਿਆਂ ਨੇ ਕਿਹੜੇ ਧਿਆਨ ਰੱਖਣੇ ਆ, ਜਿਹੜੇ ਚੀਜ਼ਾਂ ਵੇਚਣ ਵਾਲੇ ਆ ਉਹਨਾਂ ਦੀ ਟ੍ਰੇਨਿੰਗ ਹੈ। ਇਸ ਤੋਂ ਬਾਅਦ ਫਿਰ ਸਾਡੇ ਅਵੇਅਰਨੈਸ ਕੈਂਪਸ ਲੱਗਦੇ ਨੇ ਜਿਹਦੇ ਵਿੱਚ ਸਾਡੇ ਫੂਡ ਸੇਫਟੀ ਆਫਿਸਰ ਜਾਂ ਮੈਂ ਆਪ ਜਾ ਕੇ ਵੀ ਲੋਕਾਂ ਨੂੰ ਫੂਡ ਸੇਫਟੀ ਐਕਟ ਦੀਆਂ ਧਾਰਾਵਾਂ ਤੋਂ ਜਾਗਰੂਕ ਕਰਾਉਂਦੇ ਹਾਂ, ਔਰ ਬੇਸਿਕਸ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਧਿਆਨ 'ਚ ਰੱਖਣੀਆਂ ਉਹਦੇ ਤੋਂ ਕਰਾਉਂਦੇ ਹਾਂ। ਫਿਰ ਜਦੋਂ ਸਾਡੇ ਕੋਲ ਕੋਈ ਕੰਪਲੇਂਟਸ ਆ ਜਾਂਦੀਆਂ ਜਿਵੇਂ ਕਿ ਉਹਦੇ 'ਤੇ ਵੀ ਅਸੀਂ ਇਮੀਡੀਏਟ ਐਕਟ ਕਰਦੇ ਹਾਂ, ਠੀਕ ਹੈ। ਅੱਜ ਵੀ ਸਾਡੀ ਟੀਮ ਕਰ ਰਹੀ ਹੈ ਐਕਟ, ਕੋਈ ਕੰਪਲੇਂਟ ਆਈ ਸੀ ਸਾਨੂੰ ਉਹਦੇ 'ਤੇ, ਰੂਟੀਨ ਸੈਂਪਲਿੰਗ ਵੀ ਚੱਲਦੀ ਰਹਿੰਦੀ ਹੈ। ਇਸ ਤੋਂ ਬਾਅਦ ਅਸੀਂ ਸਰਵੇ ਸੈਂਪਲਸ ਵੀ ਲੈਂਦੇ ਹਾਂ, ਅਸੀਂ ਮਤਲਬ ਸਰਵੇ ਕਰਦੇ ਹਾਂ, ਉਹਦੇ 'ਚ ਅਸੀਂ ਵੀ ਲੈਂਦੇ ਹਾਂ, FSSAI ਤੋਂ ਵੀ ਕਈ ਵਾਰੀ ਆਉਂਦੇ ਨੇ ਪਰਸਨਸ, ਉਹ ਫਿਰ ਸਰਵੇ ਕਰਕੇ ਇੱਕ ਡਾਟਾ ਕੱਢਦੇ ਆ ਕਿ ਕਿਹੜਾ ਪ੍ਰੋਡਕਟ ਜਿਹੜਾ ਵੋਲੇਟਾਈਲ ਚੱਲ ਰਿਹਾ ਇਸ ਵੇਲੇ ਮਾਰਕੀਟ 'ਚ, ਫਿਰ ਉਹਦੀ ਜਿਹੜੀ ਸੈਂਪਲਿੰਗ ਉਹ ਇੰਟੈਂਸ ਕਰਦੇ ਹਾਂ।
1: ਕਈ ਵਾਰੀ ਕੋਈ ਕਸਟਮਰ ਵੀ ਤੁਹਾਡੇ ਕੋਲ ਆਉਂਦਾ ਹੈ ਕਿ ਹਾਂ ਵੀ ਜਿਹੜਾ ਫੂਡ ਠੀਕ ਨਹੀਂ ਇਹਨੂੰ ਖਾ ਕੇ ਬਿਮਾਰ ਹੋ ਗਿਆ ਆਪਾਂ?
0: ਮੈਨੀ ਟਾਈਮਸ ਇਹੋ ਜਿਹੀਆਂ ਸਾਡੇ ਕੋਲ ਕੰਸਰਨਸ ਆਉਂਦੀਆਂ ਨੇ, ਫਿਰ ਅਸੀਂ ਉੱਤੇ ਇਮੀਡੀਏਟ ਐਕਟ ਕਰਕੇ ਉਹਦੇ ਜੋ ਵੀ ਫਰਦਰ ਐਕਸ਼ਨ ਹੈ, ਸੈਂਪਲਿੰਗ ਤਾਂ ਹੁੰਦੀ ਹੈ, ਉਸਦੇ ਉੱਤੇ ਜੇ ਕੋਈ ਉਹਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਨਾ ਹੈ ਜਾਂ ਅਨਹਾਈਜੀਨ ਚਲਾਨ ਇਸ਼ੂ ਕਰਨਾ, ਉਹ ਅਸੀਂ ਐਜ਼ ਪਰ ਐਕਟ ਮੌਕੇ 'ਤੇ ਜਾ ਕੇ ਦੇਖ ਕੇ ਫਿਰ ਉਹਦੇ ਅਕੋਰਡਲੀ ਅਸੀਂ ਐਕਸ਼ਨ ਲੈਂਦੇ ਹਾਂ।
1: ਖਾਸ ਤੌਰ 'ਤੇ ਆਪਾਂ ਦੇਖਦੇ ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਰਾਣੀ ਮਿਠਾਈ ਕੱਢ ਦਿੱਤੀ ਜਾਂਦੀ ਹੈ ਵੀ ਚਲੋ ਇਹ ਤਾਂ ਵਿੱਚੇ ਲੱਗ ਜਾਏਗੀ, ਤਾਂ ਇਹਦੇ ਬਾਰੇ ਕੋਈ ਮਿਲਾਵਟ ਬਾਰੇ ਕੋਈ?
0: ਮੈਮ ਜਿਹੜੀ ਪੁਰਾਣੀ ਮਿਠਾਈ ਹੈ, ਦੇਖੋ ਮਿਠਾਈ ਜਿਹੜੀ ਇਟ ਇਜ਼ ਅ ਪੈਰਿਸ਼ੇਬਲ ਆਈਟਮ, ਇਹ ਤਾਂ 2-3 ਦਿਨ ਬਾਅਦ ਜਿਹੜਾ ਹੈਗਾ ਆ ਉਹ ਉਹਨੇ ਸਮੈਲ ਕਰ ਜਾਣੀ ਹੈ, ਫੋਲ ਸਮੈਲ ਆ ਜਾਣੀ ਹੈ, ਸੋ ਇਹ ਤਾਂ ਇੱਕ ਧਾਰਨਾ ਹੈ ਆਪਣੀ, ਪੁਰਾਣੀ ਮਿਠਾਈ ਨਹੀਂ ਹੁੰਦੀ। ਹਾਂ, ਇਹਦੇ ਵਿੱਚ ਇਹ ਹੋ ਜਾਂਦਾ ਹੈ ਕਿ ਜਿਹੜੀ ਮਿਠਾਈ ਦੀ ਤਦਾਦ ਜੋ ਕੰਜ਼ਪਸ਼ਨ ਵੱਧਦੀ ਹੈ, ਕਿਉਂਕਿ ਜਦੋਂ ਵੀ ਮਾਰਕੀਟ ਦੇ ਵਿੱਚ ਡਿਮਾਂਡ ਵਧੇਗੀ, ਸਪਲਾਈ ਚੇਨ ਘਟੇਗੀ, ਤਾਂ ਉਹਦੇ ਵਿੱਚ ਕੁਛ ਨਾ ਕੁਛ
1: ਹੋਏਗਾ,
0: ਫਿਸ਼ੀ ਹੋਏਗਾ, ਉਸ ਚੀਜ਼ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ, ਜਿਸ ਕਰਕੇ ਸਾਡੀ ਜਿਹੜੀ ਟੀਮਸ ਨੂੰ, ਕਿਉਂਕਿ ਅਸੀਂ ਕਾਰਵਾਈ ਜਿਹੜੀ ਸਾਡੀ ਟੀਮਸ ਵੱਲੋਂ ਪੂਰੇ ਈਅਰ ਹੀ ਚੱਲਦੀ ਰਹਿੰਦੀ ਹੈ, ਪਰ ਇਸ ਟਾਈਮ ਦੇ ਉੱਤੇ ਆ ਕੇ ਸਾਡੀ ਟੀਮਸ ਨੂੰ ਥੋੜ੍ਹਾ ਜ਼ਿਆਦਾ ਅਲਰਟ ਹੋਣਾ ਪੈਂਦਾ ਹੈ। ਉਸ ਅਲਰਟਨੈਸ ਦੇ ਕਰਕੇ ਮਤਲਬ ਕਈ ਵਾਰੀ ਇਹ ਹੁੰਦਾ ਜੀ, ਇਹ ਤਿਉਹਾਰਾਂ ਦੇ ਟਾਈਮ 'ਤੇ ਮੋਸਟਲੀ ਤੁਸੀਂ ਲੋਕਾਂ 'ਚ ਧਾਰਨਾ ਬਣੀ ਹੋਈ ਹੈ ਕਿ ਤਿਉਹਾਰਾਂ ਦੇ ਟਾਈਮ 'ਤੇ ਜੀ ਇਹ ਟੀਮ ਦਿਖਦੀ ਹੈ ਬਾਗਵੀ, ਜਦਕਿ ਸਾਡੀ ਸਾਰਾ ਸਾਲ ਟੀਮ ਲੱਗਦੀ। ਪਰ ਉਹੀ ਗੱਲ ਕਿ ਇਸ ਵੇਲੇ ਡਿਮਾਂਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਮਿਠਿਆਈ ਦੀ, ਖਾਸ ਕਰਕੇ ਜਾਂ ਮਿਲਕ ਪ੍ਰੋਡਕਟ ਦੀ, ਕਿਉਂਕਿ ਲੋਕਾਂ ਦੇ ਘਰ ਗੈਸਟ ਵੀ ਆ ਰਹੇ ਆ, ਜਾ ਰਹੇ ਆ, ਰੱਖੜੀ ਆ ਗਈ, ਅੱਗੇ ਹੁਣ ਵਰਤ ਆ ਜਾਣਾ ਆ, ਫਿਰ ਤੁਹਾਡੇ ਨਵਰਾਤਰੇ ਚੱਲ ਪੈਣੇ ਆ, ਹਨਾ, ਫਿਰ ਉਸ ਤੋਂ ਬਾਅਦ ਦੀਵਾਲੀ ਆ ਜਾਣੀ, ਦੁਸ਼ਹਿਰਾ ਆ ਜਾਣਾ, ਸੋ ਲੋਕਾਂ ਦੇ ਗੈਸਟ ਵੀ ਆਉਂਦੇ, ਉਹਦੇ ਵਿੱਚ ਮਿਲਕ ਪ੍ਰੋਡਕਟ ਦੀ ਕੰਜ਼ਮਪਸ਼ਨ ਵੀ ਵੱਧ ਜਾਂਦੀ ਹੈ, ਮਠਿਆਈ ਦੀ ਵੱਧ ਜਾਂਦੀ ਹੈ, ਔਰ ਹਰ ਪਾਸੇ ਮਤਲਬ ਚੀਜ਼ਾਂ ਵੱਧ ਜਾਂਦੀਆਂ, ਉਹਦੇ ਕਰਕੇ ਵੀ ਸਾਡੀ ਡਿਪਾਰਟਮੈਂਟ ਦੇ ਉੱਤੇ ਬਹੁਤ ਜ਼ਿਆਦਾ ਰਿਸਪੋਂਸੀਬਿਲਿਟੀ ਆ ਜਾਂਦੀ, ਜਿਹਦੇ ਕਰਕੇ ਸਾਨੂੰ ਫਿਰ 24x7 ਆਪਣੀ ਟੀਮਸ ਨੂੰ ਗਰਾਊਂਡ 'ਤੇ ਰੱਖਣਾ ਪੈਂਦਾ ਹੈ। ਇਹ ਜਿਹੜੇ 2 ਮਹੀਨੇ ਹੁੰਦੇ, ਇਹ ਸਾਡੇ ਲਈ ਵੀ ਬਹੁਤ ਚੈਲੇਂਜਿੰਗ ਹੁੰਦੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਇਸ਼ੂ ਸਾਡੇ ਕੋਲ ਆਉਂਦੇ ਆ, ਸੋ ਸਾਡੀ ਟੀਮਸ ਕੰਮ ਕਰਦੀਆਂ ਰਹਿੰਦੀਆਂ ਜੀ।
1: ਔਰ ਟੀਮਸ ਨੂੰ ਗਾਈਡ ਕਰਨ ਵਾਸਤੇ ਕਿੰਨੇ ਲੋਕ ਜਾਂਦੇ ਨੇ ਐਟ ਅ ਟਾਈਮ? ਮਤਲਬ ਇੱਕ ਮੰਨ ਲਓ ਕੋਈ ਸ਼ੋਪ ਹੈ, ਉਹਦੇ ਵਿੱਚ 4 ਲੋਕ ਜਾਂਦੇ ਨੇ, ਦੱਸਣ 5 ਲੋਕ ਜਾਂਦੇ ਨੇ, ਕਿੰਨਾ ਕਿਸ ਤਰ੍ਹਾਂ ਟੀਮ ਵੰਡੀ ਹੋਈ ਹੈ ਔਰ ਕਿਹੜਾ ਕਿਹੜਾ ਏਰੀਆ ਕਿਸ ਤਰ੍ਹਾਂ?
0: ਮੈਂ ਤੁਹਾਨੂੰ ਦੱਸਦਾ ਜੀ, ਜਿਵੇਂ ਸਾਡਾ ਜਿਹੜਾ ਪੂਰਾ ਡਿਸਟ੍ਰਿਕਟ ਹੈ ਜਲੰਧਰ ਦੇ ਵਿੱਚ ਜਿਹੜਾ ਫੂਡ ਸੇਫਟੀ ਦਾ ਜਿਹੜੀ ਇੱਕ ਪੋਸਟ ਹੈ, ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ, ਜਿਵੇਂ ਮੈਂ ਇੱਥੇ ਹਾਂ ਜੀ ਜਲੰਧਰ ਦੇ ਵਿੱਚ, ਫਿਰ ਮੇਰੇ ਕੋਲ 5 ਫੂਡ ਸੇਫਟੀ ਆਫਿਸਰਸ ਨੇ, ਇਹਨਾਂ 5 ਫੂਡ ਸੇਫਟੀ ਆਫਿਸਰ ਨੂੰ ਆਪਣੇ ਆਪਣੇ ਏਰੀਏ ਡੈਜ਼ੀਗਨੇਟ ਕੀਤੇ ਹੋਏ ਆ। ਉਸ ਤੋਂ ਬਾਅਦ ਸਾਡੇ ਕੋਲ ਇੱਕ ਡਰਾਈਵਰ ਹੁੰਦਾ ਹੈ, 2 ਕਲਾਸ 4 ਹੁੰਦੇ ਆ, ਠੀਕ ਹੈ ਜੀ, ਅਤੇ ਇਸ ਤਰ੍ਹਾਂ ਕਰਕੇ ਸਾਡੀ ਟੀਮ ਗਠਿਤ ਹੁੰਦੀ ਹੈ। ਫਿਰ ਜਿਸ ਏਰੀਏ ਦੀ ਕੰਪਲੇਂਟ ਹੁੰਦੀ ਹੈ, ਇਮੀਡੀਏਟ ਉਹ ਆਫਿਸਰ ਜਿਹੜਾ ਹੈ ਉਸੇ ਵੇਲੇ ਜਾਂਦਾ ਹੈ, ਰੂਟੀਨ 'ਚ ਤਾਂ ਜਾਂਦਾ ਹੀ ਜਾਂਦਾ, ਮੈਂ ਇੱਕ ਸਪੈਸਿਫਿਕ ਕੰਪਲੇਂਟਸ 'ਤੇ ਉਸੇ ਵੇਲੇ ਐਕਟ ਕਰਦਾ ਹੈ, ਮੈਨੂੰ ਫੋਨ ਆ ਜਾਂਦਾ ਹੈ ਜਾਂ ਉਹਨਾਂ ਨੂੰ ਆਉਂਦਾ, ਜੇ ਉਹਨਾਂ ਨੂੰ ਆਉਂਦਾ ਤਾਂ ਮੇਰੇ ਤੋਂ ਮੈਨੂੰ ਫੋਨ 'ਤੇ ਪਰਮਿਸ਼ਨ ਲੈ ਲੈਂਦੇ ਕਈ ਵਾਰੀ, ਕਿਉਂਕਿ ਇਮੀਡੀਏਟ ਜਾਣਾ ਹੁੰਦਾ, ਅਤੇ ਫਿਰ ਮੈਂ ਉਹਨਾਂ ਨੂੰ ਅਲਾਓ ਕਰ ਦਿੰਦਾ, ਫਿਰ ਉਸੇ ਵੇਲੇ ਉਹ ਜਾ ਕੇ ਆਪਣੀ ਕਾਰਵਾਈ ਕਰਦੇ ਆ।
1: ਸਿਰਫ ਖਾਣ ਦੀ ਗੱਲ ਨਹੀਂ, ਸਫਾਈ ਦੀ ਵੀ ਗੱਲ ਹੁੰਦੀ ਹੈ, ਤੇ ਜਿੱਥੇ ਜ਼ਿਆਦਾ ਗੰਦਗੀ ਹੋਊਗੀ ਉੱਥੇ ਚਾਹੇ ਚੀਜ਼ ਚੰਗੀ ਵੀ ਹੋਏਗੀ, ਇਹਦੇ ਬਾਰੇ ਵੀ ਤੁਹਾਡਾ ਫੂਡ ਡਿਪਾਰਟਮੈਂਟ?
0: ਅਸੀਂ ਫੋਸਕੋਸ ਪੋਰਟਲ ਹੈ ਸਾਡਾ ਫੂਡ ਸੇਫਟੀ ਕੰਪਲਾਈਂਸ ਸਿਸਟਮ, ਉਹਦੇ ਉੱਤੇ ਅਸੀਂ ਆਨਲਾਈਨ ਇੰਸਪੈਕਸ਼ਨਸ ਕਰਦੇ ਹਾਂ। ਇੰਸਪੈਕਸ਼ਨਸ ਤੋਂ ਬਾਅਦ ਜੇ ਤਾਂ ਸਾਨੂੰ ਉਹਦੀ ਸਾਫ਼ ਸਫਾਈ ਦੇ ਵਿੱਚ ਲੱਗਦਾ ਹੈ ਕਿ ਇਹਦੇ ਵਿੱਚ ਇੰਪਰੂਵਮੈਂਟ ਕਰ ਸਕਦਾ, ਫਿਰ ਅਸੀਂ ਉਹਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਦੇ ਹਾਂ, ਵਿਦ ਇਨ 14 ਡੇਜ਼ ਉਹਨੇ ਸਾਨੂੰ ਉਹਨਾਂ ਇੰਪਰੂਵਮੈਂਟ ਨੂੰ ਕਰਕੇ ਰਿਪਲਾਈ ਕਰਨਾ ਹੁੰਦਾ। ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਜ਼ਿਆਦਾ ਗੰਦਗੀ ਹੈ ਔਰ ਬਹੁਤ ਜ਼ਿਆਦਾ ਗੰਦਗੀ ਜਗ੍ਹਾ ਦੇ ਉੱਤੇ ਇਹ ਕਰ ਰਿਹਾ ਹੈ ਕੰਮ, ਅਤੇ ਜਿਹੜਾ ਕਿ ਮਤਲਬ ਮਨੁੱਖਤਾ ਦੇ ਨਾਲ ਬਿਲਕੁਲ ਖਿਲਵਾੜ ਹੈ, ਤਾਂ ਫਿਰ ਉਹਦੇ ਉੱਤੇ ਅਸੀਂ ਇਮੀਡੀਏਟਲੀ ਅਨਹਾਈਜੀਨਿਕ ਚਲਾਨ ਐਜ਼ ਪਰ ਦਾ ਫੂਡ ਸੇਫਟੀ ਐਕਟ ਇਸ਼ੂ ਕਰਦੇ ਹਾਂ, ਔਰ

0: ਨੂੰ ਮੈਡਮ ਏਡੀਸੀ ਜੀ ਜਿਹੜੇ ਸਾਡੇ ਨੇ ਮੈਡਮ ਬਰਾੜ ਜੀ ਉਹਨਾਂ ਦੇ ਕੋਲ ਜਿਹੜਾ ਹੈ ਕੇਸ ਲਾਂਚ ਹੁੰਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਉਹਨਾਂ ਵੱਲੋਂ ਜਿਹੜਾ ਫਾਈਨ ਲਗਾਇਆ ਜਾਂਦਾ ਹੈ ਔਰ ਨਾਲ ਹੀ ਅਸੀਂ ਉਹਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਸੁਧਾਰੇਗਾ।
1: ਡਿਪਾਰਟਮੈਂਟ ਦੀ ਹੋਰ ਕਿਹੜੀ ਐਕਟੀਵਿਟੀਜ਼ ਨੇ ਲੇਟੈਸਟ ਜੋ ਐਡਵਾਂਸ ਹੋ ਸਕਦੀਆਂ ਨੇ, ਕੋਈ ਇਹਤਿਆਤ ਵਰਤੀ ਜਾਵੇ ਕਿ ਬਾਅਦ ਚੋਂ ਕੋਈ ਸਮੱਸਿਆ ਹੀ ਨਾ ਹੋਵੇ?
0: ਪ੍ਰੀਵੈਂਟਿਵ ਮੈਜਰਸ ਤੇ ਆਲਵੇਜ਼ ਹੀ ਵਧੀਆ ਹੁੰਦੇ ਆ,
1: ਬਿਲਕੁਲ।
0: ਸੋ ਉਹਦੇ ਲਈ ਤੇ ਡਿਪਾਰਟਮੈਂਟ ਹਮੇਸ਼ਾ ਅਵੇਅਰ ਵੀ ਕਰਦਾ, ਐਜੂਕੇਟ ਵੀ ਕਰਦਾ। ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੱਦਾਂ ਅੱਜ ਆਏ ਹਾਂ, ਇੱਥੇ ਵੀ ਅਵੇਅਰ ਕਰ ਰਹੇ ਹਾਂ, ਆਪਣੇ ਨਿਊਜ਼ ਪੇਪਰ 'ਚ ਦਿੰਦੇ ਹਾਂ, ਪ੍ਰਿੰਟ ਮੀਡੀਆ 'ਚ ਦਿੰਦੇ ਹਾਂ, ਇਲੈਕਟ੍ਰੋਨਿਕ ਮੀਡੀਆ 'ਚ ਦਿੰਦੇ ਹਾਂ, ਹੋਰ ਪਲੈਟਫਾਰਮਸ 'ਤੇ ਸਾਡੇ ਜਿਹੜੇ ਹਾਇਰ ਅਥਾਰਟੀਜ਼ ਨੇ ਉਹ ਵੀ ਅਵੇਅਰ ਕਰਦੇ ਰਹਿੰਦੇ ਆ ਸਭ ਸਾਰੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਪਰ ਕੁਛ ਤੁਹਾਨੂੰ ਪਤਾ ਕੁਛ ਲੋਕ ਹੁੰਦੇ ਨੇ ਸੋਸਾਇਟੀ ਦੇ ਵਿੱਚ, ਚੰਗੇ ਵੀ ਲੋਕ ਨੇ, ਮਾੜੇ ਵੀ ਲੋਕ ਨੇ, ਪਰ ਜਿਹੜੇ ਬਲੈਕ ਸ਼ੀਪਸ ਹੁੰਦੇ ਆ ਫਿਰ ਉਹਨਾਂ 'ਤੇ ਅਸੀਂ ਕਾਰਵਾਈ ਵੀ ਕਰਦੇ।
1: ਲੇਟੈਸਟ ਦੇਖਿਆ ਜਾਵੇ ਤਾਂ ਦੁੱਧ ਪਨੀਰ ਵਿੱਚ ਬੜੀ ਮਿਲਾਵਟ ਪਾਈ ਜਾਂਦੀ ਹੈ, ਇਹਦੇ ਬਾਰੇ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ?
0: ਕਿ ਸਾਡੀ ਲਾਈਕਿੰਗ ਆਫ ਫੂਡ ਵੀ ਜਿਹੜੀ ਆ ਬਹੁਤ ਗਲਤ ਹੋ ਗਈ ਆ। ਅਸੀਂ ਫਰਾਈਡ ਫੂਡ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਹਾਂ,
1: ਫਾਸਟ ਫੂਡ
0: ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਹਾਂ, ਰਾਦਰ ਆਫ ਨਿਊਟ੍ਰੀਸ਼ੀਅਸ ਫੂਡ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਇਹ ਅਪੀਲ ਵੀ ਹੈ ਕਿ ਥੋੜ੍ਹਾ ਜਿਹਾ ਅਸੀਂ, ਠੀਕ ਹੈ ਕਿਤੇ ਮਨ ਕਰਦਾ ਆ ਕੋਈ ਵੰਸ ਇਨ ਅ ਵੀਕ ਜਾਂ ਵੰਸ ਇਨ ਅ ਮੰਥ ਤੁਸੀਂ ਇਹ ਚੀਜ਼ਾਂ ਖਾਓ, ਪਰ ਜਿਹੜੀਆਂ ਆਪਾਂ ਡੇਲੀ ਰੂਟੀਨ ਦੇ ਵਿੱਚ ਆਪਾਂ ਚਾਹ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਔਰ ਫਰਾਈਡ ਚੀਜ਼ਾਂ ਜਿਵੇਂ ਅੱਜ ਕੱਲ੍ਹ ਟ੍ਰੈਂਡ ਬਹੁਤ ਹੈ, ਸਪਰਿੰਗ ਰੋਲ ਹੋ ਗਿਆ, ਨੂਡਲਸ ਹੋ ਗਏ, ਮੋਮੋਜ, ਇਹ ਉਹ, ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਕਰੋ ਔਰ ਫਲ ਫਰੂਟਸ ਵੱਲ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਸੀਰੀਅਸ ਤੁਹਾਨੂੰ ਪਤਾ ਕੰਸਰਨਸ ਹੋ ਜਾਂਦੇ ਨੇ ਹੈਲਥ 'ਤੇ। ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਦੇਖੋ ਤੁਸੀਂ ਹਾਰਟ ਦੀ ਪ੍ਰੋਬਲਮਸ ਹੋ ਰਹੀ ਹੈ। ਸੋ ਦਿਸ ਇਜ਼ ਬਸ ਜਸਟ ਬਿਕੋਜ਼ ਆਫ ਦਾ ਲਾਈਕਿੰਗ ਆਫ ਫੂਡ। ਅਸੀਂ ਬੱਚਿਆਂ ਨੂੰ ਥੋੜ੍ਹਾ ਨਿਊਟ੍ਰੀਸ਼ੀਅਸ ਫੂਡ ਵੱਲ ਲੈ ਕੇ ਜਾਈਏ। ਔਰ ਦੂਸਰਾ ਤੁਹਾਡਾ ਕੰਸਰਨ ਸੀਗਾ ਕਿ ਰਿਗਾਰਡਿੰਗ
1: ਦੁੱਧ ਔਰ ਉਸ ਵਿੱਚ
0: ਦੁੱਧ ਪਨੀਰ
1: ਵਗੈਰਾ।
0: ਸੋ ਸਾਡੀ, ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਜੋ ਵੀ ਸਰਵੇ ਦੇ ਵਿੱਚ ਇਹੀ ਨਿਕਲ ਕੇ ਆਇਆ ਕਿ ਜਿਹੜਾ ਮਿਲਕ ਮਿਲਿੰਗ ਪ੍ਰੋਡਕਟ ਜਿਹੜਾ ਇਸ ਵੇਲੇ ਬਹੁਤ ਵੋਲੇਟਾਈਲ ਸਬਜੈਕਟ ਹੈ। ਸੋ ਸਾਡੀ ਜਿਹੜਾ ਜੇ ਅਸੀਂ ਸੈਂਪਲ ਜੇ ਜਿੰਨੇ ਵੀ ਲੈਂਦੇ ਹਾਂ ਉਹ 'ਚੋਂ 25-30% ਸਿਰਫ ਸਾਡੇ ਮਿਲਕ ਮਿਲਕ ਪ੍ਰੋਡਕਟ ਸੈਂਪਲ ਹੁੰਦੇ ਆ। ਉਹ ਇਸੇ ਕਰਕੇ ਲੈ ਰਹੇ ਹਾਂ ਕਿ ਵੱਧ ਤੋਂ ਵੱਧ ਹੁਣ ਅਸੀਂ ਪਿੱਛੇ ਜਿਹੜਾ ਹੈ ਬਹੁਤ ਸਾਰਾ ਪਨੀਰ ਡਿਸਟਰੋਏ ਵੀ ਕਰਾਇਆ ਹੈ ਔਰ ਪਨੀਰ ਐਨਾਲੋਗ 'ਤੇ ਪੰਜਾਬ ਗਵਰਨਮੈਂਟ ਨੇ ਬੈਨ ਵੀ ਲਗਾਇਆ ਹੈ ਔਰ ਬਹੁਤ ਸਾਰੀਆਂ ਸਟੇਟਸ ਨੇ ਵੀ ਇਸ 'ਤੇ ਬੈਨ ਲਗਾਇਆ ਹੈ। ਸੋ ਡਿਪਾਰਟਮੈਂਟ ਇਜ਼ ਡੂਇੰਗ ਵਰਕ, ਬਟ ਇਹੀ ਹੈ ਕਿ ਆਪਾਂ ਲੋਕਾਂ ਨੂੰ ਹੁਣ ਜਿਵੇਂ ਪਨੀਰ ਆਪਾਂ ਖਰੀਦਦੇ ਹਾਂ, ਪਨੀਰ ਦੀ ਬੜੀ ਸਿੰਪਲ ਜੀ ਹੈਗੀ, ਉਹਨੂੰ ਉਹਦੇ ਕੋਲ ਥੋੜ੍ਹਾ ਜਿਹਾ ਲਓ ਪਨੀਰ, ਉਹਨੂੰ ਆਪਣੇ ਹਥੇਲੀ 'ਤੇ ਮਸਲੋ, ਜੇ ਉਹ ਮਸਲ ਜਾਂਦਾ ਆ ਈਜ਼ੀਲੀ, ਇਟ ਮੀਨਸ ਇਟਸ ਅ ਗੁੱਡ ਪਨੀਰ, ਯੂ ਕੈਨ ਟੇਕ ਇਟ। ਪਰ ਜਦੋਂ ਤੁਹਾਡੇ ਤੁਸੀਂ ਪਨੀਰ ਨੂੰ ਮਸਲਦੇ ਹੋ ਤਾਂ ਉਹ ਤਾਂ ਫਿਰ ਤੁਸੀਂ ਤੁਹਾਡੇ ਉਸੇ ਵੇਲੇ ਮਨ ਦੇ ਵਿੱਚ ਹੁੰਦਾ ਕਿ ਦੇਰ ਇਜ਼ ਸਮਥਿੰਗ ਫਿਸ਼ੀ, ਉਹਨੂੰ ਛੱਡ ਦਿਉ, ਕਿਉਂਕਿ ਫਿਰ ਡਿਪਾਰਟਮੈਂਟ ਨੂੰ ਦੱਸੋ ਕਿ ਅਸੀਂ ਇੱਥੇ ਗਏ ਸੀ ਜੀ, ਇਹ ਸਾਨੂੰ ਆਹ ਚੀਜ਼ 'ਤੇ ਲੱਗ ਰਿਹਾ, ਤੁਸੀਂ ਉਹਦਾ ਸੈਂਪਲ ਲਓ। ਚਲੋ ਹੋ ਸਕਦਾ ਕਿ ਉਹਦੀ ਫੈਟ ਘੱਟ ਹੈ ਕੁਛ ਵੀ, ਪਰ ਆਪਾਂ ਉਹਦੀ ਸੈਂਪਲਿੰਗ ਕਰਾਂਗੇ, ਉਹਦਾ ਜਿਹੜਾ ਜੋ ਵੀ ਨਿਕਲੇਗਾ ਉਹ ਫਿਰ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਇਸੇ ਤਰ੍ਹਾਂ ਹੀ ਦੁੱਧ ਹੈ, ਠੀਕ ਹੈ, ਦੁੱਧ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਪਾਣੀ ਬੜਾ ਬਹੁਤ ਮਿਲਾਉਣ ਵਾਲਾ ਕੰਮ ਹੈ, ਤਾਂ ਉਹ ਤੁਸੀਂ ਜਦੋਂ ਤੁਸੀਂ ਦੇਖੋਗੇ ਕਿ ਉਸਨੂੰ ਸਲਾਂਟਿੰਗ ਸਰਫੇਸ 'ਤੇ ਜਾਂ ਆਪਣੇ ਪਾਮ 'ਤੇ ਹੀ ਇਸ ਤਰ੍ਹਾਂ ਕਰਕੇ ਪਾਓ, ਅਤੇ ਉਹ ਜਦੋਂ ਜਾਏਗਾ ਨੀਚੇ ਨੂੰ ਤਾਂ ਉਹ ਪਿੱਛੇ ਜੇ ਵਾਈਟ ਜੀ ਅਗਰ ਛੱਡਦਾ ਆ ਰਿਹਾ ਟੇਲ, ਤਾਂ ਇਟ ਮੀਨਸ ਕਿ ਉਹ ਗੁੱਡ ਦੁੱਧ ਜਿਹੜਾ ਹੈ ਉਹ ਇਟ ਇਜ਼ ਆਫ ਓਕੇ ਕੁਆਲਿਟੀ। ਪਰ ਜੇ ਉਹ ਤੁਸੀਂ ਉਹਦੀ ਸਲਾਂਟਿੰਗ ਸਰਫੇਸ 'ਤੇ ਰੱਖਿਆ, ਇੱਕ ਦੋ ਡਰੋਪਸ ਕੀਤੇ ਆ ਔਰ ਨਿਕਲ ਗਿਆ ਔਰ ਪਿੱਛੇ ਬਿਲਕੁਲ ਵੀ ਵਾਈਟਿਸ਼ ਉਹਨੇ ਨਹੀਂ ਛੱਡ ਰਿਹਾ, ਇਟ ਮੀਨਸ ਉਹ 'ਚ ਪਾਣੀ ਹੈ।
1: ਓਕੇ,
0: ਹਾਂ। ਸੋ ਛੋਟੀ ਛੋਟੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਆਪਣੇ ਕਰ ਸਕਦੇ ਹਾਂ। ਇੱਕ ਟਿੰਕਚਰ ਆਫ ਆਇਓਡੀਨ ਹੁੰਦਾ, ਉਹ ਤੁਸੀਂ ਜਦੋਂ ਇਹਦੇ ਉੱਤੇ ਕਰਦੇ ਹੋ ਦੇ ਉੱਤੇ ਪਨੀਰ ਦੇ ਉੱਤੇ ਕਰਦੇ ਹੋ, ਅਤੇ ਉਹ ਜਦੋਂ ਬਹੁਤ ਡਾਰਕਿਸ਼ ਕਲਰ ਹੋ ਜਾਂਦਾ ਹੈ ਤਾਂ ਇਟ ਮੀਨਸ ਕਿ ਦੇਰ ਇਜ਼ ਸਮਥਿੰਗ ਫਿਸ਼ੀ ਇਨ ਦੈਟ ਪਨੀਰ। ਸੋ ਛੋਟੀ ਛੋਟੀਆਂ ਗੱਲਾਂ ਹੈਗੀਆਂ ਜਿਹੜੀਆਂ ਮਤਲਬ ਲੋਕ ਆਪਣੇ ਕਰ ਸਕਦੇ, ਪਰ ਮੇਰਾ ਤਾਂ ਸਭ ਤੋਂ ਪਹਿਲਾਂ ਇਹੀ ਕੰਸਰਨ ਹੈ ਕਿ ਅਸੀਂ ਜਿਹੜਾ ਹੈ ਆਪਣੀ ਲਾਈਕਿੰਗ ਆਫ ਫੂਡ ਇਹਨੂੰ ਜਿਹੜਾ ਹੈ ਚੇਂਜ ਕਰੀਏ, ਆਪਣੇ ਘਰ ਦੀ ਦਾਲ ਫੁਲਕੇ ਦੇ ਉੱਤੇ ਆਈਏ ਔਰ ਬੱਚਿਆਂ ਨੂੰ ਜਿਹੜਾ ਹੈ ਉਹ ਫਲ ਫਰੂਟ ਸਬਜ਼ੀਆਂ ਵੱਲ ਲੈ ਕੇ ਆਓ।
1: ਵਲੰਟੀਅਰਸ ਵੀ ਜੁੜਦੇ ਨੇ ਤੁਹਾਡੇ ਕੋਲ ਆ ਕੇ?
0: ਵਲੰਟੀਅਰਸ ਮੈਮ ਜਦੋਂ ਸਾਨੂੰ ਕਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਡਿਪਾਰਟਮੈਂਟ ਵੱਲੋਂ ਜੋ ਆਉਂਦਾ ਹੈ ਹਦਾਇਤ ਉਹਦੇ ਅਕੋਰਡਿੰਗ ਜੋੜਦੇ ਹਾਂ, ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਤੁਸੀਂ ਅਵੇਅਰਨੈਸ ਦੀ ਗੱਲ ਕੀਤੀ, ਅਸੀਂ ਈਟ ਰਾਈਟ ਮੇਲਾਸ ਵੀ ਕਰਵਾਉਂਦੇ ਹਾਂ, ਈਟ ਰਾਈਟ ਮਿਲਟਸ ਮੇਲਾ ਵੀ ਕਰਵਾਏ ਆ ਪਿੱਛੇ, ਅਸੀਂ ਈਟ ਰਾਈਟ ਮੇਲਾਸ ਕਰਵਾਏ ਨੇ। ਸੋ ਜਦੋਂ ਉੱਥੇ ਸਾਨੂੰ ਜ਼ਰੂਰਤ ਹੁੰਦੀ ਹੈ, ਕਿਉਂਕਿ ਉੱਥੇ ਵੀ ਸਾਨੂੰ ਮੈਨ ਪਾਵਰ ਦੀ ਜ਼ਿਆਦਾ ਜ਼ਰੂਰਤ ਹੁੰਦੀ, ਫਿਰ ਉੱਥੇ ਅਸੀਂ ਵਲੰਟੀਅਰਸ ਦੀ ਹੈਲਪ ਲੈਂਦੇ ਹਾਂ ਜੀ।
1: ਤੇ ਵਲੰਟੀਅਰਸ ਹੈਲਪ ਕਰਦੇ ਨੇ ਜਾਨਣ ਨੂੰ ਚੀਜ਼ਾਂ?
0: ਬਿਲਕੁਲ ਬਿਲਕੁਲ ਬਿਲਕੁਲ, ਦੇਰ ਆਰ ਸੋ ਮੈਨੀ ਐਨਜੀਓਜ਼ ਆਰ ਦੇਅਰ, ਹੈ ਨਾ, ਸੋਸ਼ਲ ਵਰਕਰਸ ਨੇ, ਉਹ ਸਾਡੀ ਪੂਰੀ ਹੈਲਪ ਕਰਦੇ ਆ ਜੀ। ਤੇ

0: ਵਿੱਚ ਇਹ ਹੁੰਦਾ ਕਿ ਮੰਨ ਲਓ ਕੋਈ ਕਸਟਮਰ ਆ ਗਿਆ ਤੇ ਇੱਕ ਦੁਕਾਨਦਾਰ ਕੋਲ ਤੁਸੀਂ ਚਲੇ ਗਏ, ਆਰਗੂਮੈਂਟ ਹੋ ਗਿਆ ਕਿ ਨਹੀਂ ਮੇਰਾ ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ ਕਦੇ ਕਦੇ?
1: ਮੈਮ ਦਿਸ ਇਜ਼ ਅ ਪਾਰਟ ਆਫ ਜੋਬ, ਇਹ ਚੱਲਦਾ ਹੀ ਰਹਿੰਦਾ ਹੈ। ਇਹ ਤਾਂ ਹੁਣ ਦੇਖੋ ਕਈ ਵਾਰੀ ਕੀ ਹੁੰਦਾ, ਕਈ ਵਾਰੀ ਸਾਡੇ ਕੋਲ ਕੰਪਲੇਂਟ ਆ ਜਾਂਦੀ ਹੈ, ਉਹ ਕੰਪਲੇਂਟ ਜਦੋਂ ਅਸੀਂ ਸ਼ੋਪ 'ਤੇ ਜਾ ਕੇ ਦੇਖਦੇ ਹਾਂ ਤਾਂ ਉਹ ਮਸਲਾ ਕੋਈ ਹੋਰ ਹੋਇਆ ਹੁੰਦਾ। ਮਸਲਾ ਹੁੰਦਾ ਦੁਕਾਨ ਖਾਲੀ ਕਰਾਉਣ ਦਾ, ਯੂਜ਼ ਡਿਪਾਰਟਮੈਂਟ ਦਾ ਕਰਦੇ ਹੈ ਨਾ, ਫਿਰ ਉੱਥੇ ਜਾ ਕੇ ਕਈ ਵਾਰੀ ਦਿਸ ਇਟਸ ਅ ਪਾਰਟ ਆਫ ਜੋਬ, ਉਹ ਫਿਰ ਅਸੀਂ ਉੱਥੇ ਜਾ ਕੇ ਰਿਜ਼ੋਲਵ ਕਰਦੇ, ਉਹ ਤਾਂ ਫਿਰ ਮੌਕੇ 'ਤੇ ਜਿਵੇਂ ਚੀਜ਼ ਹੁੰਦੀ ਅਸੀਂ ਉਸਨੂੰ ਲੈ ਕੇ ਫਿਰ ਰਿਜ਼ੋਲਵ ਕਰਦੇ ਹਾਂ।
0: ਐਜ਼ ਅ ਫੂਡ ਸੇਫਟੀ ਆਫਿਸਰ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ?
1: ਕਿ ਜਦੋਂ ਫਿਰ ਅਸੀਂ ਗਵਰਨਮੈਂਟ ਦੀਆਂ ਗਾਈਡਲਾਈਨਸ ਨੂੰ ਜਦੋਂ ਅਸੀਂ ਅਪਲਾਈ ਕਰਾਉਣਾ ਫੀਲਡ ਦੇ ਵਿੱਚ, ਤਾਂ ਬਹੁਤ ਸਾਰੀਆਂ ਸਾਨੂੰ ਚੁਣੌਤੀਆਂ ਆਉਂਦੀਆਂ, ਚੈਲੇਂਜਸ ਆਉਂਦੇ ਆ। ਪਰ ਦੇਖੋ ਫਿਰ ਉਹੀ ਗੱਲ ਆਉਂਦੀ ਹੈ ਕਿ ਉਹ ਹਰ ਇੱਕ ਚੀਜ਼ ਨੂੰ ਅਗਰ ਤੁਸੀਂ ਬਹੁਤ ਤਰੀਕੇ ਦੇ ਨਾਲ, ਬੈਲੈਂਸਿੰਗ ਦੇ ਨਾਲ ਕਰਦੇ ਹੋ ਤਾਂ ਉਹ ਚੀਜ਼ਾਂ ਸਹੀ ਵੀ ਹੋ ਜਾਂਦੀਆਂ। ਕਈ ਵਾਰੀ ਚੀਜ਼ਾਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੋ ਜਾਂਦਾ, ਚੀਜ਼ਾਂ ਮਿਸਲੀਡ ਵੀ ਹੋ ਜਾਂਦੀਆਂ, ਪਰ ਉਹ ਸਮਾਂ ਪਾ ਕੇ ਫਿਰ ਜੋ ਕਹਿੰਦੇ ਨੇ ਜੋ ਸੱਚ ਉਹ ਸੱਚ ਹੀ ਰਹਿਣਾ, ਫਿਰ ਸਮਾਂ ਪਾ ਕੇ ਉਹ ਫਿਰ ਠੀਕ ਵੀ ਹੋ ਜਾਂਦਾ।
0: ਐਜ਼ ਅ ਫੂਡ ਸੇਫਟੀ ਆਫਿਸਰ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦਿਓਗੇ, ਕੀ ਕਹਿਣਾ ਚਾਹੋਗੇ?
1: ਦੇਖੋ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੀ ਪਬਲਿਕ ਨੂੰ, ਜਿੰਨੇ ਵੀ ਮੈਨੂੰ ਇਸ ਵੇਲੇ ਸੁਣ ਰਹੇ ਆ, ਮੇਰੀ ਅਪੀਲ ਹੈ ਸਭ ਨੂੰ ਕਿ ਤੁਸੀਂ ਜਿਹੜਾ ਹੈ, ਖਾਸ ਕਰਕੇ ਦੁਕਾਨਦਾਰਾਂ ਨੂੰ ਪਹਿਲਾਂ ਮੇਰੀ ਅਪੀਲ ਹੈ ਕਿ ਤੁਸੀਂ ਆਪਣੀਆਂ ਵਰਕਸ਼ਾਪਸ ਨੂੰ ਬਹੁਤ ਨੀਟ ਐਂਡ ਕਲੀਨ ਰੱਖੋ, ਔਰ ਸਾਫ਼ ਸੁਥਰਾ ਭੋਜਨ ਜਿਹੜਾ ਹੈ ਜਲੰਧਰ ਵਾਸੀਆਂ ਨੂੰ ਦਿਓ, ਪੰਜਾਬ ਵਾਸੀਆਂ ਨੂੰ ਦਿਓ। ਜਿੱਥੇ ਜਿੱਥੇ ਵੀ ਕੋਈ ਚੀਜ਼ ਬਣਾ ਰਿਹਾ ਹੈ ਉੱਥੇ ਪ੍ਰੋਪਰ ਉਹਦੀ ਹਾਈਜੀਨ ਦਾ ਧਿਆਨ ਰੱਖੋ। ਜਿਹੜੇ ਲੋਕ ਬਣਾ ਵੀ ਰਹੇ ਆ, ਜਿਹੜੇ ਤੁਹਾਡੇ ਵਰਕਰਸ ਨੇ, ਉਹਨਾਂ ਦੇ ਨੇਲਸ ਜਿਹੜੇ ਆ ਉਹ ਟ੍ਰਿਮ ਹੋਣੇ ਚਾਹੀਦੇ ਆ, ਕੈਪਸ ਉਹਨਾਂ ਦੇ ਉੱਤੇ ਉਹਨਾਂ ਦੇ ਸਿਰਾਂ 'ਤੇ ਹੋਣੀਆਂ ਚਾਹੀਦੀਆਂ, ਕਿਉਂਕਿ ਮੋਸਟ ਆਫ ਦਾ ਟਾਈਮਸ ਵਾਲ ਜਿਹੜਾ ਹੈ ਬੜਾ ਮੇਨ ਇਸ਼ੂ ਹੈ। ਕੈਪਸ ਉਹਨਾਂ 'ਤੇ ਹੋਣ, ਐਪਰਨਸ ਉਹਨਾਂ ਨੇ ਪਾਏ ਹੋਣ, ਪੈਰਾਂ ਦੇ ਵਿੱਚ ਉਹਨਾਂ ਨੇ ਆਪਣੇ ਅੱਜ ਕੱਲ੍ਹ ਪੋਲੀ ਸ਼ੂਜ਼ ਜੇ ਵੀ ਆ ਜਾਂਦੇ ਜਿਹੜੇ ਉਹਨਾਂ ਨੇ ਪਾਏ ਹੋਣ, ਤੋਂ ਇੱਦਾਂ ਦੀਆਂ ਛੋਟੀ ਛੋਟੀਆਂ, ਹਾਈਜੀਨ ਪ੍ਰੋਪਰ ਹੋਵੇ, ਡਰੇਨੇਜ ਪ੍ਰੋਪਰ ਹੋਣੀ ਚਾਹੀਦੀ ਹੈ, ਗਲਵਸ, ਚਲੋ ਜਿੱਥੇ ਜਿੱਥੇ ਗਲਵਸ, ਜਿੱਥੇ ਤੇ ਕਟਿੰਗ ਦਾ ਚੋਪਿੰਗ ਦਾ ਕੰਮ ਕਰ ਰਹੇ ਉੱਥੇ ਗਲਵਸ ਪਾਏ ਹੋਣ, ਹੀਟ ਵਾਲੇ ਕੰਮ ਦੇ ਉੱਤੇ ਨਹੀਂ, ਪਰ ਜਿੱਦਾਂ ਖੋਆ ਵਗੈਰਾ ਬਣ ਰਹਿੰਦਾ ਹੀਟ 'ਤੇ ਉੱਥੇ ਨਹੀਂ, ਪਰ ਜਿੱਥੇ ਤੁਸੀਂ ਕਟਿੰਗ ਦਾ, ਚੋਪਿੰਗ ਦਾ ਜਾਂ ਸੋਰਟਿੰਗ ਦਾ ਕੰਮ ਕਰ ਰਹੇ ਹੋ, ਜਾਂ ਕੋਈ ਚੀਜ਼ ਜਿਵੇਂ ਅੱਜ ਗੋਲ ਗੱਪੇ ਆਪਾਂ ਖਵਾਉਂਦੇ ਆਪਾਂ ਆਮ ਤੌਰ 'ਤੇ ਤੁਸੀਂ ਵੇਖਦੇ ਹੋ, ਅਤੇ ਉਹ ਗੋਲ ਗੱਪੇ ਜਿਹੜਾ ਖਵਾ ਰਿਹਾ ਉਹ ਜਿਸ ਹੱਥ ਦੇ ਨਾਲ ਉਹ ਮਤਲਬ ਕਰ ਰਿਹਾ ਉਸਨੂੰ ਉਹ ਗਲਵਸ ਪਾਉਣੇ ਚਾਹੀਦੇ ਆ, ਕੈਪ ਪਾਉਣੀ ਚਾਹੀਦੀ ਹੈ। ਅਤੇ ਔਰ ਸਭ ਤੋਂ ਮੇਨ ਮੈਂ ਜਿਹੜੀ ਹੈ ਕਿ ਆਮ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਜਿਹੜਾ ਭਰਮ ਬਣਿਆ ਹੋਇਆ ਨਾ ਕਿ ਜਿਹੜਾ ਸਾਨੂੰ ਰੰਗ ਬਹੁਤ ਭਰਮਾਉਂਦਾ ਹੈ, ਰੰਗ ਵਾਲੀਆਂ ਚੀਜ਼ਾਂ ਨੂੰ ਘੱਟ,
0: ਗਲੈਮਰਸ ਕਲਰ
1: ਜਿਹੜੇ ਉਹਨਾਂ ਤੋਂ ਥੋੜ੍ਹਾ ਬਚਾ ਕਰੋ, ਔਰ ਕੋਸ਼ਿਸ਼ ਕਰੋ ਕਿ ਬਗੈਰ ਕਲਰ ਵਾਲੀ ਮਿਠਾਈ ਤੁਸੀਂ ਖਾਓ। ਜੇ ਕਲਰ ਵਾਲੀ ਮਿਠਾਈ ਵੀ ਖਾਣੀ ਹੈ ਤਾਂ ਉਹਦਾ ਦੇਖੋ ਕਿ ਬਹੁਤ ਜ਼ਿਆਦਾ ਕਲਰ ਤਾਂ ਨਹੀਂ ਪਾਇਆ, ਬੜਾ ਲਾਈਟ ਜਿਹਾ ਕਲਰ ਹੈ ਤਾਂ ਉਹ ਖਾਓ। ਪਹਿਲਾਂ ਤਾਂ ਵੈਸੇ ਇਹ ਜਿਹੜਾ ਸਿਰਫ ਐਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਸੋ ਇਸ ਕਰਕੇ ਐਵੇਂ ਆਪਾਂ ਉਹ ਕਲਰ ਦੇ ਮਗਰ ਲੱਗ ਕੇ ਮੈਂ ਅਸੀਂ ਬੜਾ ਕਹਿੰਦੇ ਹਾਂ ਲੋਕਾਂ ਨੂੰ ਕਿ ਤੁਸੀਂ ਕਲਰ ਘੱਟ ਪਾਓ, ਔਰ ਉਹਨਾਂ ਦੀ ਅੱਗੇ ਪਲੀ ਹੁੰਦੀ ਜੀ ਸਾਡੇ ਕੋਲ ਆ ਕੇ ਗਾਹ ਕਿ ਇਹ ਕਹਿੰਦੇ ਇਹੋ ਜਿਹਾ ਮੰਗਦੇ ਆ। ਸੋ ਮੇਰੀ ਐਜ਼ ਏ ਗਾਹਕ ਜਿੰਨੇ ਵੀ ਤੁਸੀਂ ਸਾਰੇ ਲੋਕ ਹੋ, ਮੇਰੀ ਅਪੀਲ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ, ਕਿਉਂਕਿ ਸਭ ਤੋਂ ਪਹਿਲਾਂ ਸਾਡੀ ਸੈਲਫ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਚੀਜ਼ ਕੋਈ ਮਾਰਕੀਟ 'ਚ ਵਿਕੇਗੀ ਨਹੀਂ ਤਾਂ ਬਣਾਏਗਾ ਨਹੀਂ। ਜੇ ਉਹ ਚੀਜ਼ ਬਣ ਰਹੀ ਹੈ, ਕਿਉਂ ਬਣ ਰਹੀ ਹੈ, ਕਿਉਂਕਿ ਉਹ ਵਿਕ ਰਹੀ ਹੈ, ਔਰ ਵਿਕ ਕਿਉਂ ਰਹੀ ਹੈ, ਕਿਉਂਕਿ ਅਸੀਂ ਖਰੀਦ ਰਹੇ ਹਾਂ। ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਧਿਆਨ ਕਰੀਏ। ਜਦੋਂ ਚੀਜ਼ ਮਾਰਕੀਟ ਦੇ ਵਿੱਚ ਵਿਕਣੀ ਬੰਦ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਥੋੜ੍ਹੇ ਟਾਈਮ ਸਮੇਂ ਬਾਅਦ ਉਹ ਖਤਮ ਹੋ ਜਾਂਦੀ ਹੈ।
0: ਔਰ ਕੁੱਲ ਮਿਲਾ ਕੇ ਕਿ ਦੁਕਾਨਦਾਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ, ਔਰ ਇਹ ਵੀ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਵੀ ਕਾਫੀ ਕੰਮ ਕਰ ਰਿਹਾ ਹੈ।
1: ਜੀ ਮੈਮ,
0: ਅਸੀਂ ਇਹ ਕਹਿਣਾ ਚਾਹਾਂਗੇ ਕਿ ਖਾਣ ਪੀਣ ਦਾ ਜ਼ਰੂਰ ਧਿਆਨ ਰੱਖੋ, ਪਰ ਇਹ ਵੀ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਉਹ ਵਧੀਆ ਢੰਗ ਨਾਲ ਹੋ ਰਿਹਾ ਹੈ, ਪਰ ਇਹ ਹੈ ਕਿ ਹਰ ਜਗ੍ਹਾ 'ਤੇ ਜਿਹੜੇ ਫੂਡ ਸੇਫਟੀ ਡਿਪਾਰਟਮੈਂਟ ਦੇ ਮੈਂਬਰਸ ਨੇ ਨਹੀਂ ਪਹੁੰਚ ਸਕਦੇ, ਇਸ ਕਰਕੇ ਲੋਕਾਂ ਨੂੰ ਆਪਣਾ ਜਿਹੜਾ ਧਿਆਨ ਹੈ ਜ਼ਰੂਰ ਰੱਖਣਾ ਚਾਹੀਦਾ ਹੈ। ਅਤੇ ਰਜਿੰਦਰ ਜੀ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਮੈਮ, ਥੈਂਕ ਯੂ ਜੀ।
2: ਸੁਣਿਆ ਕਮਲ ਜੀ?
3: ਹਾਂਜੀ, ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਉਹਨਾਂ ਨੇ,
2: ਅਤੇ ਮੇਰੇ ਖਿਆਲ ਸਰੋਤਿਆਂ ਨੂੰ ਇਹ ਪਤਾ ਲੱਗ ਗਿਆ ਹੋਏਗਾ ਕਿ ਤਿਉਹਾਰ ਵਧੀਆ ਉਦੋਂ ਜਾਣਗੇ ਜਦੋਂ ਆਪਾਂ ਚੁਕੰਨੇ
3: ਹੋਵਾਂਗੇ। ਬਿਲਕੁਲ ਠੀਕ ਜੀ।
2: ਚਾਰਾ ਪਸ਼ੂਆਂ ਲਈ,
3: ਹਾਂਜੀ,
2: ਤਦੇ ਦੁੱਧ ਵਧੀਆ ਹੋਏਗਾ ਜੇ ਚਾਰੇ ਦੀ ਸਪਲਾਈ ਵੀ ਵਧੀਆ ਹੋਵੇ, ਸਾਂਭ ਸੰਭਾਲ ਤੇ ਪੈਦਾਵਾਰ।
3: ਬਿਲਕੁਲ,
2: ਇਸੇ ਬਾਬਤ ਡਾਕਟਰ ਰਾਹੁਲ ਕਪੂਰ ਨਾਲ ਕੀਤੀ ਗੱਲਬਾਤ ਸੁਣਾਉਂਦੇ ਹਾਂ। ਹਾੜੀ ਲਈ ਹਰੇ ਚਾਰੇ
3: ਸੁਣਾਓ ਜੀ।
4: ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਰਾਹੁਲ ਕਪੂਰ, ਸੀਨੀਅਰ ਚਾਰਾ ਬਰੀਡਰ, ਅੱਜ ਤੁਹਾਡੇ ਰੂਬਰੂ ਹੋ ਰਿਹਾ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਿਲਡਿੰਗ ਅਤੇ ਜਨੈਟਿਕਸ ਵਿਭਾਗ ਦੇ ਵਿੱਚ ਸੀਨੀਅਰ ਚਾਰਾ ਬਰੀਡਰ ਦੇ ਤੌਰ 'ਤੇ ਕੰਮ ਕਰ ਰਿਹਾ ਹਾਂ, ਅਤੇ ਮੇਰਾ 18 ਸਾਲ ਦਾ ਅਨੁਭਵ ਹੈ, ਮੈਨੂੰ ਜਿਹੜਾ ਐਕਸਪੀਰੀਅੰਸ ਹੈ ਉਹ ਚਾਰਿਆਂ ਦਾ 18 ਸਾਲ ਦਾ ਹੋ ਗਿਆ ਹੈ। ਅੱਜ ਜਿਹੜਾ ਆਪਣਾ ਵਿਸ਼ਾ ਰੱਖਿਆ ਹੈ ਉਹ ਹੈ

ਹਾੜੀ ਦੇ ਚਾਰਿਆਂ ਦੀ ਕਾਸ਼ਤ ਕਿਵੇਂ ਕਰੀਏ, ਕਿਵੇਂ ਆਪਾਂ ਚੋਖਾ ਮੁਨਾਫਾ ਲੈ ਸਕਦੇ ਹਾਂ ਡੈਰੀ ਦੇ ਧੰਦੇ ਤੋਂ, ਜਦੋਂ ਆਪਾਂ ਹਰੇ ਚਾਰੇ ਆਪਾਂ ਚਾਰ ਰਹੇ ਹਾਂ ਆਪਣੇ ਡੰਗਰਾਂ ਵਾਸਤੇ, ਅਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੁੱਖ ਧਿਆਨ ਰੱਖਣ ਦੀ ਲੋੜ ਹੈ, ਅਤੇ ਕਿਹੜੇ ਕਿਹੜੇ ਨੁਕਤੇ ਅਸੀਂ ਅਪਣਾਉਣੇ ਹਨ ਤਾਂ ਕਿ ਅਸੀਂ ਹਰੇ ਚਾਰੇ ਜਿਹੜੇ ਹੈ ਉਹ ਵਧੀਆ ਢੰਗ ਨਾਲ ਉਤਪਾਦਨ ਕਰਕੇ ਅਤੇ ਆਪਣੇ ਪਸ਼ੂਆਂ ਦੀ ਸਿਹਤ ਵੀ ਠੀਕ ਰੱਖੀਏ, ਅਤੇ ਆਪਾਂ ਜਿਹੜਾ ਹੈ ਉਹ ਬਹੁਤ ਹੀ ਘੱਟ ਖਰਚਾ ਕਰਕੇ ਆਪਾਂ ਵੱਧ ਮੁਨਾਫਾ ਕਮਾ ਸਕਦੇ ਹਾਂ। ਤੋ ਇਸ ਵਿੱਚ ਸਭ ਤੋਂ ਪਹਿਲਾਂ ਮੇਰੀ ਜਿਹੜੀ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਮੰਤਵ ਹੈ ਉਹ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜਾ ਚਾਰੇ ਹਰੇ ਚਾਰੇ ਹੈ ਉਹਦਾ ਸਾਡੇ ਜਿਹੜੇ ਡੇਅਰੀ ਦਾ ਜਿਹੜਾ ਧੰਦਾ ਹੈ ਉਹ ਉਹਦੇ 'ਚ ਉਹਦਾ ਕੀ ਰੋਲ ਹੈ, ਮਤਲਬ ਉਹਦੇ 'ਚ ਉਹਦਾ ਕੀ ਹਰੇ ਚਾਰਿਆਂ ਦਾ ਕੀ ਰੋਲ ਹੈ। ਤੋ ਹਰੇ ਚਾਰੇ ਜਿਹੜੇ ਹੈ ਉਹ ਇੱਕ ਤਾਂ ਪਹਿਲੀ ਗੱਲ ਹੈ ਵੀ ਜਿਵੇਂ ਆਪਾਂ ਤਾਜ਼ੀ ਰੋਟੀ ਖਾਂਦੇ ਹਾਂ ਉਵੇਂ ਹੀ ਸਾਡਾ ਹਰੇ ਚਾਰਿਆਂ ਦਾ ਰੋਲ ਹੈ। ਹਰੇ ਚਾਰੇ ਪਾਵਾਂਗੇ ਤਾਂ ਸਾਡੀ ਜਿਹੜੀ ਦੁੱਧ ਦੀ ਜਿਹੜੀ ਉਤਪਾਦਨ ਹੈ ਉਹ ਵਧੂਗਾ, ਅਤੇ ਉਹ ਲੋਅ ਕੋਸਟ ਮਤਲਬ ਵੀ ਘੱਟ ਖਰਚਾ ਕਰਕੇ ਅਸੀਂ ਵੱਧ ਉਤਪਾਦਨ ਲੈ ਸਕਦੇ ਹਾਂ, ਅਤੇ ਉਸ ਦੇ ਲਈ ਸਾਨੂੰ ਹਰੇ ਚਾਰੇ ਜਿਹੜੇ ਹੈ ਉਹ ਜ਼ਰੂਰ ਬੀਜਣੇ ਚਾਹੀਦੇ ਨੇ, ਅਤੇ ਡੰਗਰਾਂ ਨੂੰ ਵੀ ਹਰੇ ਚਾਰੇ ਦੇ ਉੱਤੇ ਰੱਖਣਾ ਚਾਹੀਦਾ ਹੈ। ਤੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਇੱਕ ਸਿਹਤਮੰਦ ਪਸ਼ੂ ਹੈ ਜਿਹਦਾ ਭਾਰ 300 ਤੋਂ 400 ਕੁਇੰਟਲ ਪ੍ਰਤੀ ਐਨੀਮਲ ਹੁੰਦਾ ਹੈ, ਪ੍ਰਤੀ ਪਸ਼ੂ ਹੁੰਦਾ ਹੈ, ਉਹਨੂੰ ਰੋਜ਼ ਅਸੀਂ 40 ਕਿਲੋ ਹਰਾ ਚਾਰਾ ਜਿਹੜਾ ਉਹਨੂੰ ਖਵਾਉਣਾ ਜ਼ਰੂਰੀ ਹੁੰਦਾ ਹੈ, ਲਾਜ਼ਮੀ ਹੁੰਦਾ ਹੈ। ਤੋ 40 ਕਿਲੋ ਹਰਾ ਚਾਰਾ ਜਿਹੜਾ ਉਹ ਅਸੀਂ ਉਹਨੂੰ 2 ਟਾਈਮ 3 ਟਾਈਮ ਤੋੜੀ ਦੇ ਨਾਲ ਰਲਾ ਕੇ ਤਾਂ ਕਿ ਉਹਨੂੰ ਡਰਾਈ ਮੈਟਰ ਵੀ ਜਿਹੜਾ ਸੁੱਕਾ ਮਾਦਾ ਵੀ ਮਿਲਦਾ ਰਹੇ ਅਤੇ ਨਾਲ ਨਾਲ ਹਰਾ ਚਾਰਾ ਵੀ ਮਿਲਦਾ ਰਹੇ। ਤੋ ਕਿਉਂਕਿ ਜੇ ਅਸੀਂ ਹਰਾ ਚਾਰਾ ਨਹੀਂ ਦੇਵਾਂਗੇ ਅਤੇ ਇਕੱਲਾ ਵੰਡ ਦਾਣੇ 'ਤੇ ਹੀ ਨਿਰਭਰ ਰਹਾਂਗੇ ਤਾਂ ਵੰਡ ਦਾਣਾ ਜਿਹੜਾ ਤੁਹਾਨੂੰ ਪਤਾ ਹੈ ਉਹਦੀ ਜਿਹੜੀ ਲਾਗਤ ਹੈ ਬਹੁਤ ਵੱਧਦੀ ਜਾ ਰਹੀ ਹੈ, ਅਤੇ ਵੰਡ ਦਾਣਾ ਪਾਉਣ ਦੇ ਨਾਲ ਉਨੀ ਸਿਹਤ ਵੀ ਚੰਗੀ ਨਹੀਂ ਰਹਿੰਦੀ, ਅਤੇ ਹਾਂ ਉਹਦਾ ਦੁੱਧ ਦਾ ਉਤਪਾਦਨ ਥੋੜ੍ਹਾ ਜਿਹਾ ਜ਼ਰੂਰ ਵੱਧਦਾ ਹੈ, ਪਰ ਉਹ ਜਿਹੜੀ ਕੁਆਲਿਟੀ ਹੈ ਯਾਨੀ ਜਿਹੜੀ ਗੁਣਤਾ ਹੈ ਉਹ ਸਾਨੂੰ ਹਰੇ ਚਾਰੇ ਤੋਂ ਹੀ ਮਿਲਦੀ ਹੈ। ਤੋ ਇਹ ਸਾਡਾ ਜਿਹੜਾ ਮੁੱਖ ਹਰੇ ਚਾਰੇ ਨੂੰ ਖਵਾਉਣ ਦਾ ਜਿਹੜਾ ਡੰਗਰਾਂ ਨੂੰ ਉਹ ਇਹਦਾ ਮਤਲਬ ਇਹ ਹੈ। ਤੋ ਹਰੇ ਚਾਰੇ ਜਿਹੜੇ ਆਪਾਂ ਹੁਣ ਗੱਲ ਕਰੀਏ ਹਾੜੀ ਦੇ ਮੌਸਮ ਦੇ ਵਿੱਚ ਕਿਹੜੇ ਹਰੇ ਚਾਰੇ ਤੁਸੀਂ ਮੈਨੂੰ ਪੁੱਛਣਾ ਚਾਹੋਗੇ, ਤਾਂ ਹਰੇ ਚਾਰੇ ਸਾਡੇ ਕੋਲ ਇਸ ਤਰ੍ਹਾਂ ਸਭ ਤੋਂ ਜਿਹੜੀ ਮੁੱਖ ਫਸਲ ਹਰੇ ਚਾਰਿਆਂ ਦੀ ਹੈ ਉਹ ਬਰਸੀਮ ਦੀ ਫਸਲ ਹੈ। ਬਰਸੀਮ ਤੁਸੀਂ ਸਾਰੇ ਜਾਣਦੇ ਹੀ ਹੋ, ਪੰਜਾਬ ਦੇ ਵਿੱਚ ਲਗਭਗ 2 ਲੱਖ ਤੋਂ 2.25 ਲੱਖ ਹੈਕਟੇਅਰ ਥੱਲੇ ਇਹਦੀ ਖੇਤੀ ਹੁੰਦੀ ਹੈ। ਤਾਂ ਇਹ ਮਨ ਭਾਉਂਦਾ ਚਾਰਾ ਡੰਗਰਾਂ ਦਾ ਵੀ ਹੈ ਅਤੇ ਤੁਹਾਡਾ ਸਾਰਿਆਂ ਕਿਸਾਨ ਭਰਾਵਾਂ ਦੇ ਸਾਉਣੀਆਂ ਦਾ ਸਾਰਿਆਂ ਦਾ ਵੀ ਇਹ ਮਨ ਭਾਉਂਦਾ ਚਾਰਾ ਹੈ। ਕਿਉਂ ਇਹ ਮਨ ਭਾਉਂਦਾ ਚਾਰਾ ਹੈ, ਸਾਨੂੰ ਇਸ ਦੀ ਬਿਜਾਈ ਕਿਉਂ ਕਰਨੀ ਚਾਹੀਦੀ ਹੈ, ਕਿਉਂਕਿ ਬਰਸੀਮ ਜਿਹੜਾ ਹੈ ਜੀ ਉਹ ਇੱਕ ਫਲੀਦਾਰ ਚਾਰਾ ਹੈ। ਸਾਉਣੀ ਦੇ ਚਾਰਿਆਂ ਵੱਲ ਦੇਖੀਏ ਜਿਹੜੇ ਹੁਣ ਤੁਸੀਂ ਬੀਜੇ ਹੋਏ ਸੀ ਜਾਂ ਜਿਹੜੇ ਵੱਢ ਕੇ ਤੁਸੀਂ ਪਾ ਦਿੱਤੇ ਉਹਨਾਂ ਵਿੱਚ ਸਾਡੇ ਕੋਲ ਕੋਈ ਮੁੱਖ ਜਿਹੜਾ ਫਲੀਦਾਰ ਚਾਰਾ ਰਵਾਂ ਨੂੰ ਛੱਡ ਕੇ ਜਿਹਨੂੰ ਅਸੀਂ ਕਾਓ ਪੀਸ ਕਹਿੰਦੇ ਹਾਂ ਉਹਨੂੰ ਛੱਡ ਕੇ ਸਾਡੇ ਕੋਲ ਕੋਈ ਵੀ ਫਲੀਦਾਰ ਚਾਰਾ ਨਹੀਂ ਸੀਗਾ। ਪਰ ਹੁਣ ਹਾੜੀ ਦੇ ਮੌਸਮ ਦੇ ਵਿੱਚ ਜਿਵੇਂ ਮੈਂ ਦੱਸਿਆ ਸਾਡੇ ਕੋਲ ਬਰਸੀਮ ਜਿਹੜਾ ਉਹ ਫਲੀਦਾਰ ਚਾਰਾ ਹੈ। ਇਹਦੀ ਖਾਸੀਅਤ ਇਹ ਹੈ ਵੀ ਇਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਆਪ ਜਿਹੜਾ ਉਹ ਆਪਣੀ ਨਾਈਟ੍ਰੋਜਨ ਫਿਕਸ ਕਰ ਲੈਂਦਾ ਹੈ, ਅਤੇ ਸਾਨੂੰ ਜਿਹੜਾ ਇਹਦੇ ਵਿੱਚ ਵਾਰ ਵਾਰ ਨਾਈਟ੍ਰੋਜਨ ਪਾਉਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਯੂਰੀਏ ਦਾ ਚਿੱਟਾ ਦੇਣ ਦੀ ਲੋੜ ਨਹੀਂ ਹੈ। ਮੈਂ ਇਸ ਗੱਲ ਨੂੰ ਵਾਰ ਵਾਰ ਦੁਹਰਾ ਰਿਹਾ ਕਿ ਜਿਹੜੇ ਮੇਰੇ ਕਿਸਾਨ ਭਰਾ ਭੈਣ ਜਿਹੜੇ ਵੀ ਬਰਸੀਮ ਦੀ ਕਾਸ਼ਤ ਕਰਦੇ ਆ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਪੰਜਾਬ 'ਚ ਇਸ ਦੀ ਕਾਸ਼ਤ ਹੁੰਦੀ ਹੈ, ਤਾਂ ਜਿਹੜੇ ਵੀ ਕਿਸਾਨ ਭਰਾ ਅਤੇ ਭੈਣਾਂ ਜਿਹੜੇ ਹੈ ਉਹ ਇਹਦਾ ਕਾਸ਼ਤ ਕਰਦੇ ਹੈ ਉਹਨਾਂ ਨੂੰ ਇਹ ਗੱਲ ਮੁੱਖ ਨੁਕਤਾ ਧਿਆਨ ਰੱਖਣ ਦੀ ਲੋੜ ਹੈ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ। ਕਈ ਵਾਰੀ ਪੁੱਛਦੇ ਹੋ ਡਾਕਟਰ ਸਾਹਿਬ ਉਹ ਵਾਰਜ ਹੀ ਆ ਜੂ, ਨਹੀਂ ਉਹ ਵਾਰਜ ਨਹੀਂ ਆਉਣਾ, ਪਹਿਲੀ ਵਾਰ ਜਿਹੜੀ ਹੈ ਆਪਾਂ 60 ਦਿਨ 'ਤੇ ਲੈ ਲੈਣੀ ਹੈ, ਉਸ ਤੋਂ ਬਾਅਦ ਆਪਾਂ ਇਹ 'ਚ ਖਾਦ ਪਾਉਣੀ ਹੈ, ਇਹ ਗੱਲ ਦਾ ਧਿਆਨ ਰੱਖਣਾ ਹੈ। ਜਦੋਂ ਆਪਾਂ 2 ਵਾਢਾਂ ਵਾਲੀ ਜਵੀ ਬੀਜਣੀ ਹੈ ਤਾਂ ਆਪਾਂ ਪਹਿਲੀ ਵਾਰ ਲੈ ਕੇ ਪਹਿਲਾ ਲੋ ਲੈ ਕੇ ਆਪਾਂ ਅੱਧਾ ਗੱਟਾ ਯੂਰੀਆ ਜਿਹੜਾ ਉਹ ਜ਼ਰੂਰ ਪਾਉਣਾ, ਫਿਰ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਅੱਧਾ ਗੱਟਾ ਯੂਰੀਆ ਪਾ ਦੇਣਾ, ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਛੱਡ ਦੇਣਾ ਅਗਲੇ ਲੋ ਵਾਸਤੇ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ, ਜਿਹੜੀ ਤੁਸੀਂ ਗਲਤੀ ਕਰਦੇ ਹੋ ਜਦੋਂ ਜਵੀ ਦੀ ਕਟਾਈ ਲੈਂਦੇ ਹੋ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਰਗੜ ਕੇ ਵੱਢ ਦਈਏ, ਕਿਉਂਕਿ ਦਸੰਬਰ ਦੇ ਵਿੱਚ ਆਪਣੇ ਕੋਲ ਚਾਰਿਆਂ ਦੀ ਘਾਟ ਹੁੰਦੀ ਹੈ, ਆਪਾਂ ਨੂੰ ਐਂ ਹੁੰਦਾ ਵੀ ਇਹਨੂੰ ਰਗੜ ਕੇ ਵੱਢ ਦਈਏ ਖਰੇ ਪੱਠੇ ਜ਼ਿਆਦਾ ਆ ਜਾਣਗੇ। ਉਹ ਭਾਈ ਤੁਸੀਂ ਬੂਟੇ ਦਾ ਪੂਰਾ ਜ਼ੋਰ ਲਵਾ ਦਿੱਤਾ ਕਿ ਉਹਨੇ ਜਦੋਂ ਦੁਬਾਰਾ ਫੁਟਾਰਾ ਲੈਣਾ ਉਹ ਫੁਟਾਰਾ ਕਿਵੇਂ ਲਊਗਾ ਜਦੋਂ ਤੁਸੀਂ ਇਹਨੂੰ ਰਗੜ ਹੀ ਦਿੱਤਾ। ਤੋ ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਆਪਾਂ ਜਵੀ ਦੀ ਕਟਾਈ ਲੈਣੀ ਹੈ ਤਾਂ ਇਹਨੂੰ ਆਪਾਂ ਥੱਲੋਂ 4 ਇੰਚ 5 ਇੰਚ ਛੱਡ ਕੇ ਵੱਢੀਏ, ਉਹਦੇ ਨਾਲ ਤੁਸੀਂ ਦੇਖੋਗੇ ਵੀ ਇਹਦਾ ਫੁਟਾਰਾ ਜਿਹੜਾ ਜ਼ਿਆਦਾ ਪੈਂਦਾ ਨਾਲੇ ਛੇਤੀ ਪੈਂਦਾ, ਉਹਦੇ ਨਾਲ ਜਿਹੜੀ ਅਗਲੀ ਕਟਾਈ ਹੈ ਉਹ ਤੁਹਾਨੂੰ ਜਲਦੀ ਮਿਲੂਗੀ। ਤੋ ਇਸ ਪਾਸੋਂ ਸੋਚੋ ਨਾ ਕਿ ਇਸ ਪਾਸੋਂ ਵੀ ਅਸੀਂ ਪਹਿਲੀ ਵਾਰ 'ਚ ਹੀ ਸਾਰਾ ਵੱਢ ਲਈਏ, ਤੋ ਇਹ ਲਾਲਚ ਨਹੀਂ ਕਰਨਾ। ਆਪਾਂ ਜਦੋਂ ਵੀ ਜਵੀ ਦੀ ਵਾੜ ਲੈਣੀ ਹੈ ਆਪਾਂ ਉਹਨੂੰ ਥੱਲੋਂ 4 ਤੋਂ 5 ਇੰਚ ਆਪਾਂ ਛੱਡ ਕੇ ਫਿਰ ਉਹਦੀ ਵਾਢੀ ਕਰਨੀ ਹੈ, ਪਾਣੀ ਲਾ ਦਿਓ, ਅੱਧਾ ਗੱਟਾ ਯੂਰੀਆ ਪਾ ਕੇ ਛੱਡ ਦਿਓ, ਦੇਖੋ ਕਿੱਡੀ ਸੋਹਣੀ ਵਾੜ ਉਹਦੀ ਆਉਂਦੀ ਹੈ।

0: ਅਗਲੀ ਵਾਰ ਜਿਹੜੀ ਦੂਜੀ ਵਾਰ ਲੈਣੀ ਹੈ ਉਹ ਆਪਾਂ ਪਹਿਲਾਂ ਹੀ ਨਹੀਂ ਲੈ ਲੈਣੀ, ਕੱਲ੍ਹ ਹੀ ਨਹੀਂ ਕਰਨੀ। ਹੱਥ ਜੋੜ ਕੇ ਫਿਰ ਬੇਨਤੀ ਹੈ, ਆਪਾਂ ਫਰਵਰੀ ਅਖੀਰ ਤੱਕ, ਮਾਰਚ ਦੇ ਪਹਿਲੇ ਹਫ਼ਤੇ ਤੱਕ ਜਦੋਂ ਦਾਣਾ ਪੈ ਜਾਵੇ, ਦਾਣਾ ਦੁੱਧ ਦੇ ਆ ਜਾਵੇ, ਮਤਲਬ ਦਾਣੇ ਨੂੰ ਦਬਾ ਕੇ ਦੇਖੋ ਦਾਣੇ 'ਚੋਂ ਜਿਵੇਂ ਦੁੱਧ ਨਿਕਲਦਾ, ਜਿਵੇਂ ਮੱਕੀ ਦੇ ਵਿੱਚ ਆਪਾਂ ਅਚਾਰ ਪਾਉਂਦੇ ਹੋ, ਸਾਈਲੇਜ ਪਾਉਂਦੇ ਹੋ, ਉਹਦੇ 'ਚ ਮੱਕੀ ਛੱਲੀ 'ਚ ਮੱਕੀ ਦਾ ਦਾਣਾ ਦੱਬ ਕੇ ਦੇਖਦੇ ਹੋ ਵੀ ਉਹ 'ਚ ਦੁੱਧ ਨਿਕਲਿਆ ਕਿ ਨਹੀਂ। ਇਸੇ ਤਰ੍ਹਾਂ ਹੀ ਜਦੋਂ ਆਪਾਂ ਜਵੀ ਚਾਰਨੀ ਹੈ, ਜੇ ਆਪਾਂ ਜਵੀ ਦਾ ਦਾਣਾ ਦੱਬ ਕੇ ਦੇਖਾਂਗੇ ਉਹ 'ਚ ਦੁੱਧ ਨਿਕਲ ਰਿਹਾ, ਇਹਦਾ ਮਤਲਬ ਹੁਣ ਚਾਰਾ ਖਵਾਉਣ ਵਾਸਤੇ ਜਮ੍ਹਾਂ ਤਿਆਰ ਹੈ। ਜਿਹੜੇ ਉਹਦੇ ਖੁਰਾਕੀ ਤੱਤ ਵਧੀਆ ਬਣਨੇ ਸੀ, ਕੁਆਲਿਟੀ ਬਣਨੀ ਸੀ, ਉਹ ਹੁਣ ਬਣੀ ਹੈ। ਜਿਹੜੇ ਪਹਿਲਾਂ ਹੀ ਆਪਾਂ ਹਰਾ ਹਰੇ ਚਾਰ ਦਿੱਤਾ, ਉਹਦਾ ਕੀ ਫਾਇਦਾ? ਫਿਰ ਆਪਾਂ ਇੰਨਾ ਇੰਤਜ਼ਾਰ ਕਿਉਂ ਕੀਤਾ? ਫਿਰ ਤਾਂ ਆਪਾਂ ਪਹਿਲਾਂ ਹੀ ਵੱਢ ਲੈਂਦੇ। ਤੋ ਇਹ ਗੱਲ ਆਪਾਂ ਨਹੀਂ ਕਰਨੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਵੀ ਆਪਾਂ ਜਵੀ ਦੂਜੀ ਲੋ ਅਤੇ ਦੂਜਾ ਲੋ ਉਦੋਂ ਹੀ ਲੈਣਾ ਜਦੋਂ ਉਹਨੂੰ ਦਾਣਾ ਪੈ ਜਾਵੇ ਅਤੇ ਦਾਣਾ ਜਿਹੜਾ ਉਹ ਦੁੱਧ 'ਤੇ ਆ ਜਾਵੇ। ਅਤੇ ਵਾਧੂ ਜਿੰਨਾ ਅਸੀਂ ਸਿਫਾਰਿਸ਼ ਕੀਤੀ ਹੈ ਉਸ ਤੋਂ ਇਲਾਵਾ ਕੋਈ ਸਪਰੇਅ ਨਹੀਂ ਕਰਨੀ, ਕੋਈ ਬਿਮਾਰੀ ਦੀ ਸਪਰੇਅ ਨਹੀਂ ਕਰਨੀ, ਕੋਈ ਕੀੜਿਆਂ ਦੀ ਸਪਰੇਅ ਨਹੀਂ ਕਰਨੀ। 2.5 ਲੱਖ ਤੋਂ ਥੱਲੇ 16-15 ਕਿਲੋ ਦੁੱਧ ਦੇਣ ਵਾਲੀ ਮੱਝ ਮੈਨੂੰ ਲੈ ਕੇ ਦਿਖਾ ਦਿਓ, ਕੋਈ ਨਹੀਂ ਮਿਲਦੀ। ਤੋ ਡੰਗਰ ਬਹੁਤ ਮਹਿੰਗੇ ਨੇ, ਉਹਨਾਂ ਨੂੰ ਜ਼ਹਿਰ ਨਾ ਖਵਾਓ, ਉਹ ਜ਼ਹਿਰ ਉਹੀ ਦੁੱਧ ਖਾਣੀ ਤੁਹਾਡੇ ਘਰ ਆ ਜਾਣਾ। ਤੋ ਇਸ ਕਰਕੇ ਆਪਾਂ ਕੋਈ ਦਵਾਈ, ਕੋਈ ਕਿਸੇ ਚੀਜ਼ ਦੀ ਸਿਫਾਰਿਸ਼ ਨਹੀਂ ਕਰ ਰਹੇ। ਬਹੁਤ ਵਧੀਆ ਕਿਸਮਾਂ ਯੂਨੀਵਰਸਿਟੀ ਨੇ ਡਿਵੈਲਪ ਕੀਤੀਆਂ ਤੁਹਾਡੇ ਵਾਸਤੇ, ਉਨ੍ਹਾਂ ਕਿਸਮਾਂ, ਇਹਨਾਂ ਕਿਸਮਾਂ ਨੂੰ ਲਾਓ। ਇਸ ਤੋਂ ਬਾਅਦ 14 ਦੀ ਮੈਂ ਗੱਲ ਕੀਤੀ ਹੈ, ਫਿਰ ਮੈਂ ਆ ਜਾਂਦਾ ਜਿਹੜੀਆਂ ਸਿੰਗਲ ਕਟਾਈ ਵਾਲੀਆਂ ਕਿਸਮਾਂ ਨੇ, OL 15, ਅਤੇ ਪਿਛਲੇ ਸਾਲ ਅਸੀਂ ਇੱਕ ਨਵੀਂ ਕਿਸਮ ਦਿੱਤੀ ਹੈ OL 17, ਬਹੁਤ ਵਧੀਆ ਕਿਸਮ ਹੈ। 6 ਫੁੱਟ ਦਾ ਬੰਦਾ ਮੇਰੇ ਵਰਗਾ ਵਿੱਚ ਬੰਦਾ ਖੜਿਆ ਨਹੀਂ ਦਿਖਦਾ, ਤੁਸੀਂ ਪੁੱਛ ਲਓ ਡਾਕਟਰ ਸਾਹਿਬ, ਇਹ ਬਹੁਤ ਵਧੀਆ ਸਿੰਗਲ ਵਾਰਡ ਵਾਲੀ ਕਿਸਮ ਹੈ, ਜਿਨ੍ਹਾਂ ਦੇ ਥੋੜ੍ਹੇ ਜਿਹੇ ਪਸ਼ੂ ਜ਼ਿਆਦਾ ਰੱਖੇ ਹੋਏ ਹੈ, 5-7-10 ਪਸ਼ੂ ਹੈਗੇ ਹੈ, ਉਹ ਜ਼ਰੂਰ ਮੇਰੇ ਹਿਸਾਬ ਨਾਲ 10 ਤੋਂ ਵੱਧ ਪਸ਼ੂ ਹੈ। ਜਾਂ ਜਿਹੜਾ ਅਚਾਰ ਪਾਉਣਾ ਚਾਹੁੰਦੇ ਨੇ, ਕਈਆਂ ਨੂੰ ਹੁੰਦਾ ਨਾ ਵੀ ਡਾਕਟਰ ਸਾਹਿਬ ਸਪਰਿੰਗ ਦੇ ਵਿੱਚ, ਯਾਨੀ ਕਿ ਜਦੋਂ ਆਪਾਂ ਗਰਮੀ ਰੁੱਤ ਦੇ ਵਿੱਚ ਆ ਜਾਂਦੇ ਹਾਂ, ਬਹਾਰ ਰੁੱਤ 'ਚ ਆ ਜਾਂਦੇ ਹਾਂ, ਉਦੋਂ ਤਾਂ ਸਾਡੇ ਕੋਲ ਸਾਈਲੇਜ ਅਚਾਰ ਪਾਉਣ ਲਈ ਮੱਕੀ ਹੈਗੀ ਹੈ। ਸਰਦੀਆਂ 'ਚ ਕਿਹੜੀ ਕਿਸਮ ਹੈ, ਕਿਹੜੀ ਫਸਲ ਹੈ ਜਿਹਦਾ ਅਸੀਂ ਅਚਾਰ ਪਾਈਏ? ਤੋ ਸੁਣੋ ਭਾਈ, ਤੁਸੀਂ ਜਵੀ ਦਾ ਬਹੁਤ ਸੋਹਣਾ ਅਚਾਰ ਪਾ ਸਕਦੇ ਹੋ ਜੇ ਤੁਹਾਡੇ ਕੋਲ ਸਰਪਲਸ ਹੈ। ਸਰਪਲਸ ਦਾ ਮਤਲਬ ਜੇ ਸਾਡੇ ਕੋਲ ਵਾਧਾ ਚਾਰ ਹੈ। ਤੋ ਜੇ ਵਾਧਾ ਚਾਰ ਹੈ ਤਾਂ ਬਹੁਤ ਸੋਹਣੇ ਤੁਸੀਂ ਪਿੱਟ ਬਣਾਏ ਹੋਏ, ਜੇ ਤੁਸੀਂ ਗੱਡੇ ਨਹੀਂ ਖੁੱਲਦੇ ਹੋਏ, ਪਿੱਟ ਨਹੀਂ ਬਣਾਏ ਹੋਏ, ਮੱਕੀ ਦਾ ਕੰਮ ਨਹੀਂ ਕਰ ਰਹੇ, ਤਾਂ ਵੀ ਤੁਸੀਂ ਇਹਦਾ ਅਚਾਰ ਪਾ ਸਕਦੇ ਹੋ। ਫਿਰ ਤੁਸੀਂ ਕਹੋਗੇ ਡਾਕਟਰ ਸਾਹਿਬ ਉਹ ਕਿਵੇਂ ਪਾ ਸਕਦੇ ਹਾਂ? ਭਾਈ ਤੁਸੀਂ ਸਾਈਲੋ ਬੈਗ ਲੈ ਲਓ, ਹੋਰ ਵੀ ਕੁਛ, ਤਾਂ ਤੁਸੀਂ ਯੂਰੀਏ ਵਾਲੇ ਬੈਗ ਮੁੱਦੇ ਕਰਕੇ ਧੋ ਕੇ ਸੁਕਾ ਕੇ ਉਹਦੇ 'ਚ ਅਚਾਰ ਪਾ ਸਕਦੇ ਹੋ। ਤੋ ਤਰੀਕਾ ਉਹੀ ਆ ਜਿਵੇਂ ਆਪਾਂ ਮੱਕੀ 'ਚ ਆਪਾਂ ਟੋਟਾ ਕਰ ਰਹੇ ਹਾਂ, 2-3 ਸੈਂਟੀਮੀਟਰ ਦਾ ਆਪਾਂ ਟੋਟਾ ਕਰਕੇ ਇਹਦਾ ਬੜਾ ਬੜਾ ਸੋਹਣਾ ਆਪਾਂ ਅਚਾਰ ਜਿਹੜਾ ਉਹ ਪਾ ਸਕਦੇ ਹਾਂ। ਤੋ ਇਹ ਮੈਂ ਤੁਹਾਨੂੰ ਅੱਜ ਬਰਸੀਮ ਅਤੇ ਜਵੀ ਦੀਆਂ ਦੋ ਹਾੜੀ ਦੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ, ਨੁਕਤੇ ਦੱਸੇ ਵੀ ਕਿਵੇਂ ਆ, ਅਚਾਰ ਜ਼ਰੂਰ ਪਾਇਆ ਕਰੋ। ਜਿਵੇਂ ਆਪਾਂ ਹੜ੍ਹਾਂ ਦਾ ਦੇਖਿਆ ਭਾਈ, ਜਿਨ੍ਹਾਂ ਦੇ ਫਸਲਾਂ ਰੁੜ ਗਈਆਂ ਤਾਂ ਥੋੜ੍ਹੇ ਅਚਾਰ ਜਿਨ੍ਹਾਂ ਨੇ ਪਾਏ ਹੋਏ ਸੀ, ਜਾਂ ਜਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ ਉਹ ਅਚਾਰਾਂ ਦੇ ਥਰੂ ਹੀ ਹੋਈ ਹੈ, ਜਾਂ ਬੇਲਾਂ ਬਣਾਈਆਂ ਹੋਈਆਂ ਨੇ, ਬੇਲ ਬਣਾਏ ਹੋਏ ਨੇ, ਉਹ ਤੁਹਾਡੇ ਤੱਕ ਪਹੁੰਚੀਆਂ ਨੇ, ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਾਲ ਦੀ ਨਾਲ ਕੋਸ਼ਿਸ਼ ਕਰੋ ਜੇ ਯੂਨੀਵਰਸਿਟੀ ਦਾ ਵੀ ਮਿਲ ਜੇ ਉਹ ਲੈ ਕੇ, ਕਿਉਂਕਿ ਉਹਨਾਂ ਦਾ ਝਾੜ ਵੱਧ ਹੈ, ਉਹ ਤੁਹਾਡੇ ਡੰਗਰਾਂ ਦਾ ਚਾਰਾ ਵੀ ਪੂਰਾ ਕਰਨਗੀਆਂ ਅਤੇ ਨਾਲ ਦੀ ਨਾਲ ਤੁਹਾਡੇ ਕੋਲ ਵਾਧੂ ਚਾਰਾ ਵੀ ਹੋਜੂਗਾ, ਤਾਂ ਉਹਦਾ ਤੁਸੀਂ ਜ਼ਰੂਰ ਅਚਾਰ ਬਣਾਓ। ਬਰਸੀਮ ਦੀ ਹੇ ਬਣਾ ਸਕਦੇ ਹੈ, ਕਈਆਂ ਲਈ ਨਵਾਂ ਸ਼ਬਦ ਹੋ ਸਕਦਾ ਕਿ ਹੇ ਕੀ ਹੁੰਦੀ ਹੈ। ਜਿਵੇਂ ਆਪਾਂ ਜਵੀ ਦੀ ਦੱਸੀ ਹੈ ਵੀ ਉਹਦਾ ਆਪਾਂ ਅਚਾਰ ਬਣਾਉਣਾ, ਉਵੇਂ ਆਪਾਂ ਜੇ ਵਾਧੂ ਬਰਸੀਮ ਹੈ ਤਾਂ ਉਹਨੂੰ ਪੱਕੇ ਫਰਸ਼ 'ਤੇ ਸੁਕਾ ਕੇ 2 ਦਿਨ ਧੁੱਪ ਲਵਾ ਕੇ ਉਹਨੂੰ ਹੱਥ ਦੇ ਵਿੱਚ ਫੜ ਕੇ ਉਹਨੂੰ ਮਰੋੜ ਕੇ ਦੇਖਣਾ ਵੀ ਉਹਦੇ ਵਿੱਚ ਕੋਈ ਵੀ ਜਿਹੜਾ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ ਨਾ ਹੋਵੇ। ਜਦੋਂ ਆਪਾਂ ਨੂੰ ਸੁੱਕਾ ਸੁੱਕਾ ਲੱਗਣ ਲੱਗ ਜੇ ਉਹਨੂੰ ਵੀ ਬੋਰੀਆਂ 'ਚ ਭਰ ਕੇ ਆਪਦੇ ਭਾਈ ਅੰਦਰ ਸੁੱਕੀ ਥਾਂ ਰੱਖ ਲਓ, ਤਾਂ ਕਿ ਉਹਨੂੰ ਆਪਾਂ ਜਦੋਂ ਆਪਣੇ ਕੋਲ ਪੱਠਿਆਂ ਦੀ ਘਾਟ ਹੈ ਤਾਂ ਆਪਾਂ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਖੋਲ੍ਹ ਕੇ ਆਪਣੇ ਡੰਗਰਾਂ ਨੂੰ ਉਹਨੂੰ ਖਵਾ ਸਕੀਏ। ਤੋ ਇਸ ਤਰ੍ਹਾਂ ਜਿਹੜੀ ਆਪਣੇ ਕੋਲ ਜਵੀ ਅਤੇ ਬਰਸੀਮ ਆਪਾਂ ਚੰਗੇ ਤਰੀਕੇ ਨਾਲ ਇਹਦੀ ਕਾਸ਼ਤ ਇਸ ਸੀਜ਼ਨ ਕਰਨੀ ਹੈ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ,
2: ਸੁਣਿਆ ਬੱਚਿਆਂ ਵਾਲਿਓ?
1: ਬਿਲਕੁਲ ਜੀ ਬਿਲਕੁਲ। ਅਤੇ ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦੇ ਬਾਰੇ ਵੀ ਦੱਸ ਦਿਉ, ਵੀ ਕੋਈ ਮੀਂਹ ਕਣੀ ਦਾ ਕੋਈ ਖਦਸ਼ਾ ਹੈ?
2: ਸਵੇਰੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਨਵੇਂ ਬਾਗਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਅਤੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਹੋਇਆ ਜੀ।
1: ਅੱਛਾ ਜੀ।
2: ਕਈ ਥਾਵਾਂ 'ਤੇ ਗਰਜ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਰੱਬ ਸੁੱਖ ਰੱਖੇ।
1: ਬਿਲਕੁਲ।
2: ਖੇਤਾਂ 'ਚ ਅਤੇ ਮੰਡੀਆਂ 'ਚ ਜ਼ਿਮੀਦਾਰ ਦੇ ਸਾਹ ਸੁੱਕੇ ਪਏ।
1: ਬਿਲਕੁਲ।
2: ਅਤੇ ਆਪਾਂ ਚੱਲੀਏ ਜੀ ਹੁਣ।
1: ਚਲੋ ਜੀ। ਜੈ

ਹੁਣ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਗੀਤ।

0: ਹੁਣ ਤੁਸੀਂ ਸੁਣ ਰਹੇ ਸੀ ਫਿਲਮ ਲਮਹੇ ਦਾ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ ਡਬਲਯੂ

0: ਖਿਲੇਗਾ ਇੰਡੀਆ ਖਿਲੇਗਾ ਇੰਡੀਆ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਖੇਡ ਦੇ ਲਈ ਦਿੱਤੇ ਇਸ ਨਾਅਰੇ ਨੇ ਪੂਰੇ ਦੇਸ਼ ਵਿੱਚ ਖੇਡ ਅੰਦੋਲਨ ਨੂੰ ਵਧਾਵਾ ਦਿੱਤਾ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਪਿਛਲੇ 2 ਦਹਾਕਿਆਂ ਤੋਂ ਦੇਸ਼ ਨੇ ਖੇਡ ਇਤਿਹਾਸ ਦਾ ਸੁਨਹਿਰੀ ਦੌਰ ਮਹਿਸੂਸ ਕੀਤਾ ਹੈ। ਇਹ ਸਫ਼ਰ ਗੁਜਰਾਤ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ, ਜਿਸ ਦਾ ਆਗਾਜ਼ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਗੁਜਰਾਤ ਵਿੱਚ ਸਾਲ 2010 ਵਿੱਚ ਖੇਲ ਮਹਾਕੁੰਭ ਦੇ ਰੂਪ ਵਿੱਚ ਸ਼ੁਰੂ ਕੀਤਾ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਪਹਿਲੇ ਖੇਲ ਮਹਾਕੁੰਭ ਵਿੱਚ 13 ਲੱਖ ਖਿਡਾਰੀ ਇਹਦਾ ਹਿੱਸਾ ਬਣੇ, ਪਰ ਸਮੇਂ ਦੇ ਨਾਲ ਨਾਲ ਇਹ ਅੰਕੜਾ 50 ਲੱਖ ਵੀ ਪਾਰ ਕਰ ਗਿਆ ਸੀ। ਗੁਜਰਾਤ ਦੇ ਨੌਜਵਾਨਾਂ ਅਤੇ ਮੁਟਿਆਰਾਂ ਵਿੱਚ ਖੇਡ ਮੈਦਾਨਾਂ ਦੇ ਪ੍ਰਤੀ ਜਨੂੰਨ ਪੈਦਾ ਹੋਇਆ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਦੇਸ਼ ਵਿੱਚ ਖੇਡਾਂ ਪ੍ਰਤੀ ਰੁਚੀ ਵਧੀ ਹੈ। ਭਾਰਤੀ ਬਾਕਸਿੰਗ ਫੈਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰਾਜੇਸ਼ ਭੰਡਾਰੀ ਮਹਿਸੂਸ ਕਰਦੇ ਨੇ ਕਿ ਪਿਛਲੇ ਸਾਲਾਂ ਤੋਂ ਬਾਕਸਿੰਗ ਦੇ ਪ੍ਰਤੀ ਵੀ ਨੌਜਵਾਨਾਂ ਅਤੇ ਮੁਟਿਆਰਾਂ ਦਾ ਰੁਝਾਨ ਵਧਿਆ।
1: ਮੈਂ 1970 ਸੇ ਲੇਕਰ ਬਾਕਸਿੰਗ ਖੇਲ ਰਹਾ ਹੂੰ, ਇੱਕ ਖਿਲਾੜੀ ਕੇ ਰੂਪ ਮੇਂ ਵੀ, ਔਰ 80 ਕੇ ਬਾਅਦ ਇੱਕ ਕੋਚ ਔਰ ਇੱਕ ਪ੍ਰਸ਼ਾਸਕ ਕੇ ਰੂਪ ਮੇਂ ਵੀ ਮੈਂ ਖੇਲੋ ਮੇਂ ਹੂੰ। ਤੋ ਮੈਨੇ ਉਸ ਵਕਤ ਦੇਖਾ ਕਿ ਹਮਾਰੇ ਵਕਤ ਮੇਂ ਖੇਲੋ ਕੇ ਪ੍ਰਤੀ ਲੋਕੋਂ ਕਾ ਇਤਨਾ ਰੁਝਾਨ ਨਹੀਂ ਹੋਤਾ ਥਾ, ਔਰ ਖਾਸਕਰ ਬਾਕਸਿੰਗ ਕਾ ਖੇਲ ਤੋ ਐਸਾ ਖੇਲ ਥਾ ਕਿ ਜਿਸਮੇ ਕਿ ਲੋਕ ਜਾਤੇ ਹੋਏ ਵੀ ਡਰਤੇ ਥੇ, ਖਾਸਕਰ ਪੇਰੈਂਟਸ ਵੀ। ਮੈਂ ਆਪਣੀ ਬਾਤ ਕਰੂੰਗਾ ਤੋ ਹਮ ਲੋਕ ਬੜੀ ਮੁਸ਼ਕਿਲ ਸੇ ਪਰਮਿਸ਼ਨ ਮਿਲਤੀ ਥੀ ਬਾਕਸਿੰਗ ਖੇਲਣੇ ਕੀ, ਕਿਉਂਕਿ ਖੇਲੋ ਕੇ ਬਾਰੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਹੋਤੀ ਥੀ, ਅਵੇਅਰਨੈਸ ਨਹੀਂ ਥੀ ਲੋਕੋਂ ਕੀ, ਔਰ ਨਾ ਹੀ ਉਸ ਵਕਤ ਕੀ ਜੋ ਸਰਕਾਰੇ ਥੀ ਔਰ ਸਾਧਨ ਸੀਮਿਤ ਹੋਤੇ ਥੇ। ਲੇਕਿਨ ਮੈਂ ਆਜ ਦੇਖਤਾ ਹੂੰ ਕਿ ਖੇਲੋ ਕੇ ਪ੍ਰਤੀ ਜਿਸ ਤਰ੍ਹਾਂ ਸੇ ਜੋ ਹਮਾਰੀ ਭਾਰਤ ਸਰਕਾਰ ਹੈ ਪ੍ਰੋਤਸਾਹਿਤ ਕਰ ਰਹੀ ਹੈ। ਹਮਾਰੇ ਵਕਤ ਮੇਂ ਬਜਟ ਨਹੀਂ ਹੋਤਾ ਥਾ, ਹਮ ਲੋਕ ਨੰਗੇ ਪਾਓ ਖੇਲਤੇ ਥੇ, ਘਰ ਸੇ ਖਰਚਾ ਕਰਕੇ ਜਾਤੇ ਥੇ। ਲੇਕਿਨ ਆਜ ਸਰਕਾਰ ਕੀ ਓਰ ਸੇ ਪੂਰੀ, ਖਾਸਕਰ ਭਾਰਤ ਸਰਕਾਰ ਕੀ ਓਰ ਸੇ ਪੂਰੀ ਸੁਵਿਧਾਏ ਦੀ ਜਾ ਰਹੀ ਹੈ। ਖੇਲੋ ਕੇ ਪ੍ਰਤੀ ਹਮ ਲੋਕ ਕਾਫੀ ਜਾਗਰੂਕ ਹੈ, ਬੱਚੋਂ ਕੋ ਵੀ ਜਾਗਰੂਕ ਕਰ ਰਹੇ ਹੈ ਕਿ ਖੇਲੋ ਕੇ ਕਿਆ ਫਾਇਦੇ ਹੈ। ਬਹੁਤ ਅੱਛਾ ਪ੍ਰੋਗਰਾਮ ਹੈ ਭਾਰਤ ਸਰਕਾਰ ਕਾ ਖੇਲੋ ਇੰਡੀਆ ਕਾ। ਮੈਂ ਤੋ ਇਹ ਕਹੂੰਗਾ ਕਿ ਹਮੇ ਯੇ ਖੇਲ ਪੰਚਾਇਤੋਂ ਕੋ ਜ਼ਰੂਰ ਇਸਮੇ ਇਨਵੋਲਵ ਕਰਨਾ ਚਾਹੀਏ, ਕਿਉਂਕਿ ਗ੍ਰਾਸ ਰੂਟ ਲੈਵਲ ਪੇ ਪੰਚਾਇਤੇ ਜੋ ਕਾਮ ਕਰ ਸਕਤੀ ਹੈ, ਸਕੂਲ ਜੋ ਕਾਮ ਕਰ ਸਕਤੇ ਹੈ, ਉਹ ਦੂਸਰੀ ਕੋਈ ਆਰਗੇਨਾਈਜੇਸ਼ਨ ਨਹੀਂ ਕਰ ਸਕਤੀ ਹੈ।
0: ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦਾ ਮੰਨਣਾ ਹੈ ਕਿ ਖੇਡਾਂ ਦੇ ਨਾਲ ਹੀ ਦੇਸ਼ ਦੀ ਜਵਾਨੀ ਆਬਾਦ ਹੋਏਗੀ, ਤੰਦਰੁਸਤ ਹੋਏਗੀ, ਦੇਸ਼ ਨੂੰ ਵਿਕਾਸ ਦੀਆਂ ਰਾਹਾਂ ਤੇ ਤੋਰੇਗੀ। ਇਸੇ ਲਈ ਸਾਲ 2017-18 ਵਿੱਚ ਇੱਕ ਇਤਿਹਾਸਿਕ ਯੋਜਨਾ ਦੀ ਸ਼ੁਰੂਆਤ ਹੋਈ, ਜਿਸ ਦਾ ਨਾਮ ਰੱਖਿਆ ਗਿਆ ਖੇਲੋ ਇੰਡੀਆ। ਖੇਲੋ ਇੰਡੀਆ ਯੂਥ ਗੇਮਸ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਤੇ ਖੇਲੋ ਇੰਡੀਆ ਵਿੰਟਰ ਗੇਮਸ ਰਾਹੀਂ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਿਆ। ਇਸ ਯੋਜਨਾ ਤਹਿਤ ਚੁਣੇ ਗਏ ਹੋਣਹਾਰ ਖਿਡਾਰੀਆਂ ਨੂੰ ਹਰ ਸਾਲ 5 ਲੱਖ ਰੁਪਏ ਦੀ ਵਿੱਤੀ ਸਹਾਇਤਾ 8

0: साल दे लई दित्ती जांदी है तां जो ओ बिना किसे आर्थिक तंगी दे अपनी ट्रेनिंग कर सकन। कुश्ती दे राष्ट्र पद्धर दे कोच विक्रम शर्मा ए मनदे ने कि खेलो इंडिया गेम्स ने ते होर खेड नीतियां ने पहलवाना दे हुनर नूं निखारन विच बहुत वड्डी मदद कीती है।
1: सब तो पहले तो मैं तुम दसना चाहवा जिहड़ी खेलो इंडिया स्कीम आ ਇਹਦੇ ਵਿੱਚ ਵੀ ਕਾਫੀ ਸਕੀਮਾਂ ਨੇ, ਜਿਸ ਤਰ੍ਹਾਂ ਅਖਾੜਾ ਸਕੀਮ ਵੀ ਇੱਕ ਇਹਦੇ ਵਿੱਚ ਹੈਗੀ ਆ ਕਿ ਜਿਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਅਖਾੜਿਆਂ ਦੇ ਵਿੱਚੋਂ ਜਿਹੜੇ ਬੱਚੇ ਆ ਉਹਨਾਂ ਨੂੰ ਸਕੀਮਾਂ ਦਿੱਤੀਆਂ ਗਈਆਂ, ਜਿਸ ਤਰ੍ਹਾਂ 1,000 ਰੁਪਇਆ ਪਰ ਮੰਥ, 20,000 ਰੁਪਇਆ ਸਾਲਾਨਾ ਕਿੱਟ। ਫਿਰ ਜੇ ਕਿਤੇ ਉਹਦਾ ਟੂਰਨਾਮੈਂਟ 'ਤੇ ਜਾਂਦਾ ਆ ਬੱਚਾ ਤਾਂ ਉਹਦਾ ਖਰਚਾ ਦਿੰਦੀ ਆ ਗੌਰਮੈਂਟ। ਫਿਰ ਉਹਦੇ ਇਲਾਵਾ ਅਖਾੜੇ ਨੂੰ ਜਿਹੜਾ ਇਕੁਪਮੈਂਟ ਜਿਹੜਾ ਆ ਉਹ ਗੌਰਮੈਂਟ ਦਿੰਦੀ ਆ। ਫਿਰ ਇਹਦੇ ਨਾਲ ਨਾਲ ਜਿਹੜੇ ਇਹ ਖੇਲੋ ਇੰਡੀਆ ਜਿਹੜੀ ਟੂਰਨਾਮੈਂਟ ਅਲੱਗ ਤੋਂ ਕਰਾਏ ਜਾ ਰਹੇ, ਖੇਲੋ ਇੰਡੀਆ ਸਕੂਲ ਗੇਮਸ ਵੀ ਹੋ ਰਹੀਆਂ, ਯੂਨੀਵਰਸਿਟੀ ਗੇਮਸ ਵੀ ਹੋ ਰਹੀਆਂ, ਖੇਲੋ ਇੰਡੀਆ ਗੇਮਸ ਅਲੱਗ ਤੋਂ ਅਲੱਗ ਹੋ ਰਹੀਆਂ, ਅਤੇ ਉਹਦਾ ਸਾਨੂੰ ਕਾਫੀ ਕੁਛ ਬੈਨੀਫਿਟ ਹੋਇਆ ਕਿ ਜਿਸ ਤਰ੍ਹਾਂ ਕਈ ਪਲੇਅਰਸ ਟੂਰਨਾਮੈਂਟ ਨਹੀਂ ਸੀ ਇੰਨੇ ਮਿਲ ਰਹੇ, ਇੱਕ ਤਾਂ ਟੂਰਨਾਮੈਂਟ ਉਹਨਾਂ ਨੂੰ ਜ਼ਿਆਦਾ ਮਿਲਣੇ ਸ਼ੁਰੂ ਹੋ ਗਏ ਆ, ਦੂਸਰਾ ਉਹਨਾਂ ਨੂੰ ਜਿਸ ਤਰ੍ਹਾਂ ਕਿ ਘਰ ਘਰ ਜਿਸ ਤਰ੍ਹਾਂ ਪਿੰਡ ਪਿੰਡ ਦੇ ਵਿੱਚ ਪਹਿਲਾਂ ਮੈਟ ਨਹੀਂ ਸੀ ਹੁੰਦਾ, ਉਹਨੂੰ ਮੈਟ ਜਿਹੜਾ ਪਹਿਲੇ ਇੱਕ ਜ਼ਿਲ੍ਹੇ 'ਚ ਇੱਕ ਅੱਧਾ ਮੈਟ ਹੀ ਹੁੰਦਾ ਸੀ, ਉਹਨੇ ਇੱਕ ਜ਼ਿਲ੍ਹਿਆਂ ਦੇ ਵਿੱਚ ਅਖਾੜੇ ਅਖਾੜੇ ਦੇ ਵਿੱਚ ਜਿਹੜੇ ਆ ਮੈਟ ਪਹੁੰਚ ਚੁੱਕੇ ਆ, ਜਿਹਦੇ ਨਾਲ ਰੈਸਲਿੰਗ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ। 15 ਆ, ਅੰਡਰ 20 ਆ, ਜਾਂ ਯੂਨੀਵਰਸਿਟੀ ਗੇਮਸ ਆ, ਇਹ ਜਿਹੜੇ ਟੂਰਨਾਮੈਂਟ ਪਹਿਲੇ ਬੱਚਿਆਂ ਨੂੰ ਇੰਨੇ ਟੂਰਨਾਮੈਂਟ ਨਹੀਂ ਸੀ ਮਿਲਦੇ, ਬਸ ਉਹ ਆਪਣੇ ਆਉਂਦੇ ਸੀਗੇ ਆਪਣੀ ਤਿਆਰੀ ਕਰੀ ਜਾਂਦੇ ਸੀ ਪਰ ਟੂਰਨਾਮੈਂਟ ਖੇਲਣ ਦਾ ਮੌਕਾ ਨਹੀਂ ਸੀ ਮਿਲਦਾ। ਹੁਣ ਜਿਹੜਾ ਇਹਨਾਂ ਨੇ ਮੁਹਿੰਮ ਚਲਾਈ ਆ ਇਹਦੇ ਨਾਲ ਟੂਰਨਾਮੈਂਟ ਵੱਧ ਗਏ ਆ, ਮੈਡਲ ਮਿਲ ਗਏ ਬੱਚਿਆਂ ਨੂੰ, ਮੈਡਲ ਦੇ ਜਿਹੜੇ ਬੱਚੇ ਮੈਡਲ ਵਿਨਰ ਆਉਂਦੇ ਆ ਉਹਨਾਂ ਨੂੰ ਉਸ ਤੋਂ ਜ਼ਿਆਦਾ ਬੈਨੀਫਿਟ ਦੇ ਦਿੰਦੇ ਆ ਕਿ ਜਿਸ ਤਰ੍ਹਾਂ ਕੋਈ ਬੱਚਾ ਮੈਡਲ ਹੋਣ ਤਾਂ ਕੁਛ ਦਿਨਾਂ ਬਾਅਦ ਸਕੀਮ ਸ਼ੁਰੂ ਹੋ ਜੂਗੀ ਜਿਹੜੇ ਬੱਚੇ ਮੈਡਲ ਜੇਤੂ ਆ ਇਹਨਾਂ ਦੇ ਖੇਲੋ ਇੰਡੀਆ ਦੇ ਉਹਨਾਂ ਦੀ ਜਿਹੜੀ ਮੰਥਲੀ ਆ ਉਹ ਵਜ਼ੀਫਾ ਟਾਈਪ 'ਚ ਲੱਗ ਜੂਗਾ, ਜਿਸ ਤਰ੍ਹਾਂ 5,000, 7,000 ਜਾਂ 10,000 ਕੁਛ ਇਸ ਤਰ੍ਹਾਂ ਇਹ ਫਿਕਸ ਕਰਨ ਲੱਗੇ ਆ, ਉਹਨਾਂ ਨੂੰ ਮੰਥਲੀ ਆਉਣਾ ਸ਼ੁਰੂ ਹੋ ਜਾਏਗਾ। ਜਿਹੜੀਆਂ ਫੈਡਰੇਸ਼ਨਾਂ ਦੇ ਬਹੁਤ ਵਧੀਆ ਕੰਮ ਕਰ ਰਹੀਆਂ ਉਹਨਾਂ ਵਿੱਚ ਸਾਡੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਜਿਹੜੀ ਆ ਮੈਂ ਨੰਬਰ 1 'ਤੇ ਕਹਾਂਗਾ, ਕਿਉਂਕਿ ਸਾਡੀਆਂ ਸਾਲ ਦੇ ਵਿੱਚ ਜਿੰਨੀਆਂ ਵੀ ਟੀਮਾਂ ਇੰਟਰਨੈਸ਼ਨਲ ਲੈਵਲ 'ਤੇ ਪਾਰਟੀਸਪੇਟ ਕਰਦੀਆਂ ਅਤੇ ਮੈਨੂੰ ਲੱਗਦਾ 2-3 ਗੇਮਾਂ ਦੀਆਂ ਹੋਣਗੀਆਂ ਔਰ ਜਿਹੜੀਆਂ ਪਾਰਟੀਸਪੇਟ ਕਰਦੀਆਂ ਹੋਣਗੀਆਂ, ਕਿਉਂਕਿ ਰੈਸਲਿੰਗ ਇੱਕ ਇਹੋ ਜਿਹਾ ਇਵੈਂਟ ਹੈ ਜਿਹੜੀ ਵਰਲਡ ਲੈਵਲ 'ਤੇ ਏਸ਼ੀਆ ਲੈਵਲ 'ਤੇ ਹਰ ਏਜ ਗਰੁੱਪ ਦੇ ਵਿੱਚ ਮੈਡਲ ਜਿੱਤ ਕੇ ਲੈਂਦਾ ਆ, ਅਤੇ ਇਸ ਕਰਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਤਾਂ ਇੱਕ ਵੀ ਟੀਮ ਨਹੀਂ ਸਾਲ ਦੇ ਵਿੱਚ ਰੁਕਦੀ, ਸਾਰੀਆਂ ਟੀਮਾਂ ਦਾ ਜਿਹੜਾ ਖਰਚਾ ਉਹ ਭਾਰਤ ਸਰਕਾਰ ਕਰਦੀ ਆ। ਅਤੇ ਜਿਸ ਤਰ੍ਹਾਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਕੰਮ ਕਰ ਰਹੀ ਆ ਅਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਓਲੰਪਿਕ ਗੇਮ ਆ ਭਾਰਤ ਸਰਕਾਰ ਨੂੰ ਜਿਸ ਤਰ੍ਹਾਂ ਲਾਸਟ ਓਲੰਪਿਕ ਗੇਮ 2008 ਤੋਂ ਕੰਟੀਨਿਊ ਅਸੀਂ ਮੈਡਲ ਦੇ ਵਿੱਚ ਆ ਅਤੇ ਜਿਹੜੀ ਸਾਡੀ ਹੁਣ ਆਉਣ ਵਾਲੀ ਓਲੰਪਿਕ ਗੇਮਸ ਆ ਉਹਦੇ 'ਚ ਸਾਡੇ ਜਿਹੜੇ ਮੈਡਲ ਆ ਉਹ ਜ਼ਿਆਦਾ ਹੋ ਜਾਣਗੇ।

0: ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਖੇਡ ਨੀਤੀਆਂ ਅਤੇ ਯੋਜਨਾਵਾਂ ਨੇ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ 'ਤੇ ਜਿੱਤਣਾ ਸਿਖਾਇਆ। ਓਲੰਪਿਕਸ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਨੇ ਖਿਡਾਰੀਆਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ, ਵਿਸ਼ਵ ਪੱਧਰੀ ਕੋਚਿੰਗ ਅਤੇ ਹਰ ਮਹੀਨੇ 50,000 ਰੁਪਏ ਦਾ ਜੇਬ ਭੱਤਾ ਦਿੱਤਾ। ਅੰਕੜੇ ਗਵਾਹੀ ਦਿੰਦੇ ਨੇ ਕਿ ਟੋਕੀਓ ਓਲੰਪਿਕਸ 2020 ਵਿੱਚ ਭਾਰਤ ਨੇ ਰਿਕਾਰਡ 7 ਮੈਡਲ ਜਿੱਤੇ, ਜਿਸ ਵਿੱਚ ਨੀਰਜ ਚੋਪੜਾ ਦਾ ਇਤਿਹਾਸਿਕ ਗੋਲਡ ਮੈਡਲ ਸ਼ਾਮਿਲ ਸੀ। ਇਸੇ ਤਰ੍ਹਾਂ ਟੋਕੀਓ ਪੈਰਾ ਓਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਨੇ ਸਾਰੇ ਰਿਕਾਰਡ ਤੋੜਦਿਆਂ 19 ਮੈਡਲ ਆਪਣੇ ਨਾਮ ਕੀਤੇ। 2023 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕਰਦਿਆਂ 107 ਮੈਡਲ ਜਿੱਤ ਕੇ ਇਤਿਹਾਸ ਰਚਿਆ। ਖੇਡਾਂ ਦੇ ਵਿੱਚ ਭਾਰਤ ਦੀ ਇਸ ਕਾਮਯਾਬੀ ਵਿੱਚ ਖੇਲੋ ਇੰਡੀਆ ਯੋਜਨਾ ਦਾ ਕਿਸ ਤਰੀਕੇ ਦੇ ਨਾਲ ਹੱਥ ਰਿਹਾ, ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਉੱਗੇ ਖੇਡ ਲੇਖਕ ਤੇ ਖੇਡ ਅਧਿਆਪਕ ਮਨਦੀਪ ਸਿੰਘ ਸੁਨਾਮ ਹੋਰਾਂ ਦੇ ਨਾਲ। ਮਨਦੀਪ ਸਿੰਘ ਸੁਨਾਮ ਜੀ, ਸਾਨੂੰ ਖੇਲੋ ਇੰਡੀਆ ਦੇ ਪਿਛੋਕੜ ਬਾਰੇ ਦੱਸੋ ਜੀ ਕਿ ਕਿੱਦਾਂ ਇਹਨਾਂ ਦਾ ਆਗਾਜ਼ ਹੋਇਆ ਸੀ ਔਰ ਕੀ ਪ੍ਰਭਾਵ ਰਿਹਾ ਇਹਨਾਂ ਦਾ?
1: ਸਰ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਸ ਤੋਂ ਬਾਅਦ 2016-17 ਦੇ ਵਿੱਚ ਇਹ ਸਕੀਮ ਜਿਹੜੀ ਲੈ ਕੇ ਆਉਂਦੀ ਗਈ।

0: ਦੇ ਵਿੱਚ ਤੇ ਇਸ ਦੀ ਜਿਹੜੀ ਰੂਪਰੇਖਾ ਤਿਆਰ ਕਰਕੇ ਪਹਿਲੀਆਂ ਜਿਹੜੀਆਂ ਖੇਲੋ ਇੰਡੀਆ ਸਕੂਲ ਗੇਮਸ ਨੇ ਉਹ 2018 ਦੇ ਵਿੱਚ 31 ਜਨਵਰੀ ਤੋਂ 8 ਫਰਵਰੀ ਤੱਕ ਨਵੀਂ ਦਿੱਲੀ ਵਿਖੇ ਕਰਵਾਈਆਂ ਗਈਆਂ। ਸੋ ਇਹ ਜਿਹੜੀਆਂ ਖੇਲੋ ਇੰਡੀਆ ਖੇਡਾਂ ਨੇ ਉਹ ਸਕੂਲ ਲੈਵਲ ਤੋਂ ਤਾਂ ਸ਼ੁਰੂ ਕਰਵਾਈਆਂ ਗਈਆਂ ਕਿ ਗ੍ਰਾਸ ਰੂਟ ਲੈਵਲ ਤੋਂ ਹੀ ਬੱਚਿਆਂ ਨੂੰ, ਬੱਚਿਆਂ ਦੀ ਪਨੀਰੀ ਤੋਂ ਲੈ ਕੇ ਹੀ ਬੱਚਿਆਂ ਨੂੰ ਚੰਗੀ ਖੇਡ ਸਹੂਲਤਾਂ ਔਰ ਚੰਗੀ ਖੇਡ ਟ੍ਰੇਨਿੰਗ ਦੇ ਕੇ ਉਹਨਾਂ ਦੀਆਂ ਖੇਡਾਂ ਕਰਵਾ ਕੇ ਉਹਨਾਂ ਨੂੰ ਓਲੰਪਿਕ ਪੱਧਰ ਦੇ ਖਿਡਾਰੀ ਤਿਆਰ ਕੀਤਾ ਜਾਵੇ। ਉਸ ਤੋਂ ਬਾਅਦ ਖੇਲੋ ਇੰਡੀਆ ਯੂਥ ਖੇਡਾਂ ਜਿਹੜੀਆਂ 2019 ਦੇ ਵਿੱਚ ਕਰਵਾਈਆਂ ਗਈਆਂ ਤੇ ਹਰ ਸਾਲ ਫਿਰ ਇਹ ਜਿਹੜੀਆਂ ਖੇਡਾਂ ਉਹ ਕਰਵਾਈਆਂ ਜਾਂਦੀਆਂ ਨੇ। ਇਹਦਾ ਮੁੱਖ ਮਕਸਦ ਹੈਗਾ ਟਾਰਗੇਟ ਓਲੰਪਿਕ ਪੋਡੀਅਮ, ਜੇ ਜੋ ਕਿ ਖੇਲੋ ਇੰਡੀਆ ਦਾ ਹੀ ਇੱਕ ਪਾਰਟ ਹੈ। ਟਾਰਗੇਟ ਓਲੰਪਿਕ ਪੋਡੀਅਮ ਟੌਪ ਸਕੀਮ ਹੈ ਖੇਲੋ ਇੰਡੀਆ ਦੀ। ਇਹਦਾ ਮੁੱਖ ਮਕਸਦ ਖੇਲੋ ਇੰਡੀਆ ਦਾ ਇਹੀ ਹੈ ਕਿ ਬੱਚਿਆਂ ਨੂੰ, ਨੌਜਵਾਨਾਂ ਨੂੰ ਅੱਗੇ ਯੂਨੀਵਰਸਿਟੀ ਪੱਧਰ ਤੇ ਵੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਕਰਵਾਈਆਂ ਜਾਂਦੀਆਂ ਨੇ। ਟਾਰਗੇਟ ਓਲੰਪਿਕ ਪੋਡੀਅਮ ਦੇ ਤਹਿਤ ਬੱਚਿਆਂ ਨੂੰ ਓਲੰਪਿਕ ਪੋਡੀਅਮ ਤੱਕ ਲੈ ਕੇ ਜਾਣਾ, ਯਾਨੀ ਕਿ ਓਲੰਪਿਕ ਪੱਧਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਖੇਲੋ ਇੰਡੀਆ ਸਕੀਮ ਦੇ ਤਹਿਤ ਕਰਵਾਈਆਂ ਜਾਣੀਆਂ, ਇਹਦਾ ਮੁੱਖ ਮਕਸਦ ਹੈ।
1: ਵਾਕਈ ਜੀ, ਔਰ ਇਹਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਵੀ ਮਨਦੀਪ ਜੀ ਮਿਲ ਰਹੀ ਹੈ। ਔਰ ਜਦੋਂ ਇਹਦਾ ਆਗਾਜ਼ ਹੋਇਆ ਸੀ ਤੇ ਅੱਜ ਜਦੋਂ ਅਸੀਂ ਖੇਲੋ ਇੰਡੀਆ ਨੂੰ ਵੇਖਦੇ ਹਾਂ, ਤੁਸੀਂ ਕਿੰਨਾ ਕੁ ਫਰਕ ਦੇਖਦੇ ਹੋ ਕਿ ਟੈਲੈਂਟ ਵਿੱਚ, ਕੰਪੀਟੀਸ਼ਨਸ ਵਿੱਚ ਔਰ ਖੇਡਾਂ ਦਾ ਜਿਹੜਾ ਅੰਦੋਲਨ ਹੈ ਭਾਰਤ ਦੇ, ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ?
0: ਦੇਖੋ ਸਰ, ਪਤਾ ਗੱਲ ਕੀ ਹੈ, ਆਪਾਂ 2020 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਆਪਣੀਆਂ ਪ੍ਰਾਪਤੀਆਂ ਦੇਖੀਆਂ ਓਲੰਪਿਕ ਖੇਡਾਂ ਦੇ ਵਿੱਚ ਕਿ ਸਾਡੇ ਕਿੰਨੇ ਮੈਡਲ ਸੀਗੇ। ਨੋ ਡਾਊਟ ਇਹੋ ਜਿਹੀਆਂ ਸਕੀਮਾਂ ਨੂੰ ਟਾਈਮ ਬਹੁਤ ਲੱਗਦਾ ਸਕਸੈਸਫੁਲ ਹੋਣ ਦੇ ਲਈ, ਬੱਚਿਆਂ ਨੂੰ ਤਿਆਰ ਕਰਨ ਦੇ ਲਈ, ਕਿਉਂਕਿ ਖੇਡਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਉਹ ਇੱਕ ਲੌਂਗ ਟਾਈਮ ਪ੍ਰੋਸੈਸ ਹੁੰਦਾ। 2020 ਦੀਆਂ ਟੋਕਿਓ ਓਲੰਪਿਕ ਦੇ ਵਿੱਚ ਸਾਡੇ ਪਹਿਲੀ ਵਾਰ ਰਿਕਾਰਡ 8-7 ਮੈਡਲ ਆਏ, ਜਿਹਦੇ ਵਿੱਚ ਇੱਕ ਤਗਮਾ ਸੋਨ ਤਗਮਾ ਨੀਰਜ ਚੋਪੜਾ ਜੈਵਲਿਨ ਥਰੋ ਦਾ ਵੀ ਰਿਹਾ। ਉਸ ਤੋਂ ਪਹਿਲਾਂ ਸਾਡੇ ਏਕਾ ਦੁੱਕਾ ਮੈਡਲ ਜਿਹੜੇ ਓਲੰਪਿਕ ਦੇ ਵਿੱਚ ਆਉਂਦੇ ਰਹੇ, ਕਦੇ ਨਹੀਂ ਵੀ ਆਇਆ ਮੈਡਲ। ਸੋ ਇਹ ਖੇਲੋ ਇੰਡੀਆ ਸਕੀਮ ਦਾ ਹੀ ਹਿੱਸਾ ਸੀ। ਨੀਰਜ ਚੋਪੜਾ ਵੀ ਟੌਪ ਸਕੀਮ ਦਾ ਹਿੱਸਾ ਸੀ, ਹੋਰ ਅਥਲੀਟਸ ਵੀ ਸਾਡੇ ਟੌਪ ਸਕੀਮ ਜੋ ਕਿ ਖੇਲੋ ਇੰਡੀਆ ਦਾ ਹੀ ਪਾਰਟ ਹੈ ਉਹਦਾ ਹਿੱਸਾ ਸੀ। ਉਹਦਾ ਕਾਰਨ ਇਹੀ ਸੀ ਕਿ ਗ੍ਰਾਸ ਰੂਟ ਲੈਵਲ ਤੋਂ ਸਹੂਲਤਾਂ ਦੇ ਕੇ, ਟ੍ਰੇਨਿੰਗਸ ਦੇ ਕੇ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਖੇਲੋ ਇੰਡੀਆ ਸਕੀਮ ਦੇ ਤਹਿਤ ਸਹੂਲਤਾਂ ਦੇ ਕੇ ਬੱਚਿਆਂ ਨੂੰ ਓਲੰਪਿਕ ਤੱਕ, ਏਸ਼ੀਆ, ਕਾਮਨਵੈਲਥ, ਅੰਤਰਰਾਸ਼ਟਰੀ ਪ੍ਰਾਪਤੀਆਂ ਲਈ ਤਿਆਰ ਕੀਤਾ ਗਿਆ। ਸੋ ਨੋ ਡਾਊਟ ਕਾਫੀ ਜਿਹੜਾ ਹੈ ਉਹ ਫਰਕ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਐਸੋਟਫ ਤਿਆਰ ਕੀਤੇ ਜਾ ਰਹੇ ਨੇ, ਸਿੰਥੈਟਿਕ ਟਰੈਕ ਤਿਆਰ ਕੀਤੇ ਜਾ ਰਹੇ ਨੇ, ਚੰਗੀਆਂ ਆਧੁਨਿਕ ਸਹੂਲਤਾਂ ਦੇ ਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ
1: ਜੀ। ਮਨਦੀਪ ਸਿੰਘ ਸੁਨਾਮ ਜੀ, ਇੱਕ ਹੋਰ ਕ੍ਰਾਂਤੀਕਾਰੀ ਕਦਮ ਜਿਹੜਾ ਖੇਡ ਦੀ ਦੁਨੀਆ ਵਿੱਚ, ਸਾਡੇ ਦੇਸ਼ ਵਿੱਚ ਹੋਇਆ, ਉਹ ਸੀ 25 ਮਾਰਚ 2026 ਤੋਂ ਲੈ ਕੇ 3 ਅਪ੍ਰੈਲ 2026 ਤੱਕ ਖੇਲੋ ਇੰਡੀਆ ਟ੍ਰਾਈਬਲ ਗੇਮਸ ਦਾ ਕਰਾਉਣਾ। ਛੱਤੀਸਗੜ੍ਹ ਰਾਜ ਦੇ 3 ਜ਼ਿਲ੍ਹਿਆਂ 'ਚ ਖੇਡਾਂ ਕਰਵਾਈਆਂ ਗਈਆਂ, ਇਹ ਤੁਸੀਂ ਕਿੱਦਾਂ ਦਾ ਕਦਮ ਸਮਝਦੇ ਹੋ ਕਿ ਕਬਾਇਲੀ ਖੇਤਰਾਂ 'ਚੋਂ ਜਿਹੜੀ ਤਾਕਤ ਹੈ ਨੌਜਵਾਨਾਂ ਦੀ, ਮੁਟਿਆਰਾਂ ਦੀ, ਉਹਨੂੰ ਸਪੋਰਟਸ ਦੇ ਵਿੱਚ ਬਦਲਣਾ?
0: ਸਰ, 2025 ਮਾਰਚ ਤੋਂ 3 ਅਪ੍ਰੈਲ 2026 ਤੱਕ ਛੱਤੀਸਗੜ੍ਹ ਦੇ ਰਾਏਪੁਰ, ਜਗਦਲਪੁਰ ਅਤੇ ਸਰਗੁਜਾ ਵਿੱਚ ਇਹਨਾਂ ਖੇਡਾਂ ਨੂੰ ਕਰਵਾਇਆ ਗਿਆ। ਇਸ ਦੇ ਵਿੱਚ 7 ਖੇਡਾਂ ਹੋਈਆਂ, ਜਿਹਦੇ ਵਿੱਚ ਅਥਲੈਟਿਕਸ, ਫੁੱਟਬਾਲ, ਹਾਕੀ, ਵੇਟ ਲਿਫਟਿੰਗ, ਤੀਰਅੰਦਾਜ਼ੀ, ਤੈਰਾਕੀ ਅਤੇ ਕੁਸ਼ਤੀ। ਸੋ ਟ੍ਰਾਈਬਲ ਜਿਹੜੀਆਂ ਖੇਡਾਂ ਉਹ ਇਹਨਾਂ, ਜੇ ਆਪਾਂ ਕਹੀਏ ਕਿ ਕਬਾਇਲੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੁੰਦਾ, ਸਪੋਜ਼ ਕਰੋ ਤੀਰਅੰਦਾਜ਼ੀ, ਕਿਉਂਕਿ ਇਹ ਆਪਣੇ ਪ੍ਰਾਚੀਨ ਸਮੇਂ ਤੋਂ ਹੀ ਜਿਹੜੀਆਂ ਤੀਰਅੰਦਾਜ਼ੀ ਖੇਡਾਂ ਦੇ ਵਿੱਚ ਭਾਗ ਲੈਂਦੇ ਆਏ ਨੇ। ਸੋ ਮਤਲਬ ਆਦਿਵਾਸੀ ਲੋਕਾਂ ਨੂੰ ਵੀ ਖੇਡਾਂ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਚੰਗੀਆਂ ਜਿਹੜੀਆਂ ਸਕੀਮਾਂ ਲੈ ਕੇ ਆਈਆਂ ਜਾ ਰਹੀਆਂ ਨੇ, ਤਾਂ ਕਿ ਉਹ ਲੋਕ ਵੀ ਮੁੱਖ ਧਾਰਾ ਦੇ ਵਿੱਚ ਆ ਕੇ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਨ ਔਰ ਸਾਡੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕਰਨਾ। ਕਬਾਇਲੀ ਜਿਹੜੀਆਂ ਖੇਡਾਂ ਨੇ ਉਹ ਇੱਕ ਨਵਾਂ ਅਧਿਆਇ, ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਖੇਡਾਂ ਦੇ ਵਿੱਚ ਇੱਕ ਨਵਾਂ ਅਧਿਆਇ ਹੈ, ਕਿਉਂਕਿ ਇਹਦਾ ਮੁੱਖ ਮਕਸਦ ਸਿਰਫ ਮੈਡਲ ਜਿੱਤਣ ਤੱਕ ਹੀ ਨਹੀਂ ਹੈਗਾ, ਉਹਨਾਂ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆ ਕੇ ਉਹਨਾਂ ਨੂੰ ਇੱਕ ਮੁਕਾਬਲਾ ਕਰਵਾ ਕੇ ਉਹਨਾਂ ਨੂੰ ਸਾਡੇ ਸਮਾਜ ਦੇ ਆਮ ਨਾਗਰਿਕਾਂ ਵਾਂਗੂ ਵਿਚਰਨ ਦੇਣ ਦਾ ਮੌਕਾ ਵੀ ਸਭ ਤੋਂ ਵੱਡੀ ਇੱਕ, ਮੈਂ ਕਹਿੰਦਾ ਕਿ ਸਰਕਾਰ ਦੀ ਪ੍ਰਾਪਤੀ ਹੈ। ਮੈਂ ਕਹਿੰਦਾ ਕਿ ਪਿੰਡਾਂ ਦੇ ਵਿੱਚ, ਟ੍ਰਾਈਬਲ ਏਰੀਏ ਦੇ ਵਿੱਚ ਟੈਲੈਂਟ ਸ਼ਹਿਰਾਂ ਨਾਲੋਂ ਜ਼ਿਆਦਾ ਹੁੰਦਾ, ਕਿਉਂਕਿ ਇਹ ਲੋਕ ਇਹਨਾਂ ਡੀਲ ਡੋਲ ਸਰੀਰ ਪੱਖੋਂ ਮਜ਼ਬੂਤ ਹੁੰਦੇ ਨੇ। ਜਦੋਂ ਤੱਕ ਇਹਨਾਂ ਨੂੰ ਅਸੀਂ ਗਰਾਊਂਡ ਪੱਧਰ ਤੇ, ਗ੍ਰਾਸ ਰੂਟ ਲੈਵਲ ਤੇ ਜਾ ਕੇ ਸਹੂਲਤਾਂ ਨਹੀਂ ਦੇਵਾਂਗੇ,

0: ਇਹਨਾਂ ਨੂੰ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਨ ਦੇ ਮੌਕੇ ਨਹੀਂ ਦੇਵਾਂਗੇ ਤਾਂ ਇਹ ਆਪਣਾ ਟੈਲੈਂਟ ਕਿਵੇਂ ਦਿਖਾ ਸਕਦੇ ਨੇ? ਔਰ ਜਦੋਂ ਤੱਕ ਇਹ ਟੈਲੈਂਟ ਨਹੀਂ ਦਿਖਾਉਣਗੇ, ਮੈਂ ਕਹਿੰਦਾ ਦੇਸ਼ ਦੇ ਵਿੱਚ ਜਿਹੜੇ ਮੈਡਲ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਮੈਡਲ ਨੇ ਉਹਨਾਂ ਦੀ ਘਾਟ ਹੀ ਰਹੇਗੀ। ਸੋ ਇਹੋ ਜਿਹੇ ਲੋਕਾਂ ਨੂੰ ਖੇਡਾਂ ਦੇ ਵਿੱਚ ਭਾਗ ਜਦੋਂ ਲੈਣ ਦਾ ਮੌਕਾ ਮਿਲਦਾ, ਇਹਨਾਂ ਨੂੰ ਸਹੀ ਗਾਈਡੈਂਸ ਮਿਲਦੀ ਆ, ਚੰਗੀਆਂ ਸਹੂਲਤਾਂ ਮਿਲਦੀਆਂ ਨੇ, ਤਾਂ ਇਹ ਵੀ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ।
1: ਔਰ ਇੱਕ ਹੋਰ ਵਧੀਆ ਗੱਲ ਹੋਈ ਸੀ ਕਿ ਇਸ ਮੌਕੇ ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ 3,158.15 crore ਦੇ ਜਿਹੜੇ 344 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀ। ਇਹ ਸਾਡੇ ਖੇਡਾਂ ਦੇ ਭਵਿੱਖ ਲਈ ਕਾਫੀ ਪ੍ਰਭਾਵਸ਼ਾਲੀ ਸਾਬਿਤ ਹੋਣਗੇ ਜੀ।
0: ਬਿਲਕੁਲ ਸਰ, ਦੇਖੋ ਹੁਣ ਆਪਾਂ 2030 ਦੇ ਵਿੱਚ ਕਾਮਨਵੈਲਥ ਖੇਡਾਂ ਦੀ ਜਿਹੜੀ ਆਪਾਂ ਬਿੱਡ ਜਿੱਤ ਗਏ ਸੀ, 2030 ਦੀਆਂ ਜਿਹੜੀਆਂ ਕਾਮਨਵੈਲਥ ਖੇਡਾਂ ਨੇ ਉਹ ਸਾਡੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਹੋ ਰਹੀਆਂ ਨੇ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ

0: ਹੋਣਗੇ ਜੀ?
1: ਬਿਲਕੁਲ ਸਰ, ਦੇਖੋ ਹੁਣ ਆਪਾਂ 2030 ਦੇ ਵਿੱਚ ਕਾਮਨਵੈਲਥ ਖੇਡਾਂ ਦੀ ਜਿਹੜੀ ਆਪਾਂ ਬਿੱਡ ਜਿੱਤ ਗਏ ਸੀ, 2030 ਦੀਆਂ ਜਿਹੜੀਆਂ ਕਾਮਨਵੈਲਥ ਖੇਡਾਂ ਨੇ ਉਹ ਸਾਡੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਹੋ ਰਹੀਆਂ ਨੇ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਲਗਾਏ ਜਾ ਰਹੇ ਨੇ। ਔਰ ਅਸੀਂ 2036 ਦੀਆਂ ਓਲੰਪਿਕ ਖੇਡਾਂ ਦੇ ਲਈ ਵੀ ਆਪਣੀ ਬਿੱਡ ਦੀ ਤਿਆਰੀ ਕੀਤੀ ਹੋਈ ਹੈ, ਅਸੀਂ ਦਾਅਵਾ ਠੋਕਿਆ ਹੋਇਆ, ਕਿਉਂਕਿ ਮੈਂ ਕਹਿੰਦਾ ਕਿ ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਮੁਕਾਬਲੇ ਨਹੀਂ ਹੋਣਗੇ, ਖੇਡ ਭਾਵਨਾ ਨੂੰ ਵਧਾਵਾ ਨਹੀਂ ਮਿਲ ਸਕਦਾ। ਔਰ ਜਦੋਂ ਅਸੀਂ ਦੇਸ਼ ਦੇ ਵਿੱਚ ਇਹ ਖੇਡ ਮੁਕਾਬਲੇ ਕਰਵਾਉਣੇ ਨੇ, ਏਸ਼ੀਆ ਓਲੰਪਿਕ ਤੇ ਕਾਮਨਵੈਲਥ ਖੇਡਾਂ ਦੇ ਵਰਗੇ ਮੁਕਾਬਲੇ ਕਰਵਾਉਣੇ ਨੇ, ਤਾਂ ਸਾਨੂੰ ਆਪਣੇ ਦੇਸ਼ ਦਾ ਸਪੋਰਟਸ ਇਨਫਰਾਸਟ੍ਰਕਚਰ ਬਹੁਤ ਮਜ਼ਬੂਤ ਬਣਾਉਣਾ ਪੈਣਾ। ਔਰ ਇਹ ਇਨਫਰਾਸਟ੍ਰਕਚਰ ਮਜ਼ਬੂਤ ਬਣਾਉਣ ਦੇ ਨਾਲ ਵਿਸ਼ਵ ਪੱਧਰ ਤੇ ਸਾਡੇ ਦੇਸ਼ ਦਾ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਬਹੁਤ ਵੱਡਾ ਨਾਮ ਹੋਏਗਾ ਕਿ ਉਸ ਦੇਸ਼ ਕੋਲੇ ਅਤਿ ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਨੇ, ਅਤਿ ਆਧੁਨਿਕ ਸਹੂਲਤਾਂ ਵਾਲਾ ਖੇਡ ਇਨਫਰਾਸਟ੍ਰਕਚਰ ਹੈ। ਔਰ ਜਦੋਂ ਇਹ ਸਾਡੇ ਦੇਸ਼ ਦੇ ਕੋਲ ਇਨਫਰਾਸਟ੍ਰਕਚਰ ਹੋਏਗਾ, ਫਿਰ ਹੀ ਅਸੀਂ ਜਿਹੜੇ ਵੱਡੇ ਪੱਧਰ ਦੇ ਮੁਕਾਬਲੇ ਕਰਵਾ ਸਕਦੇ ਹਾਂ। ਔਰ ਸਰਕਾਰ ਪਿਛਲੇ ਸਮੇਂ ਤੋਂ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਕਿ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਅਤਿ ਆਧੁਨਿਕ ਸਟੇਡੀਅਮ ਔਰ ਖੇਡ ਕੰਪਲੈਕਸ ਤਿਆਰ ਕਰ ਰਹੀ
0: ਹੈ। ਮਨਦੀਪ ਸਿੰਘ ਸੁਨਾਮ ਜੀ, ਇੱਕ ਹੋਰ ਬਦਲਾਅ ਖੇਡਾਂ ਦੀ ਦੁਨੀਆ 'ਚ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਜਿਹੜੀਆਂ ਖੇਡਾਂ ਨੇ ਉਹਨਾਂ ਦੀਆਂ ਸਟੇਟ ਪੱਧਰ 'ਤੇ ਲੀਗਸ ਹੋਣੀਆਂ ਸ਼ੁਰੂ ਹੋ ਗਈਆਂ ਨੇ, ਜਿੱਦਾਂ ਕ੍ਰਿਕਟ ਦੀ IPL ਹੈ, ਸੂਬਾ ਪੱਧਰ 'ਤੇ ਲੀਗ ਹੋਣੀ ਸ਼ੁਰੂ ਹੋ ਗਈ ਹੈ, ਇਸੇ ਤਰ੍ਹਾਂ ਬੈਡਮਿੰਟਨ ਦਾ ਹੈ ਜੀ, ਇਸੇ ਤਰ੍ਹਾਂ ਹਾਕੀ ਦੀਆਂ ਨੇ। ਸੋ ਖੇਡਾਂ 'ਚ ਇਹ ਜਿਹੜਾ ਪੈਸਾ ਆ ਰਿਹਾ, ਤੁਸੀਂ ਸਮਝਦੇ ਹੋ ਕਿ ਇਹ ਬੱਚਿਆਂ ਦੇ ਮਾਂ ਬਾਪ ਨੂੰ ਵੀ ਪ੍ਰੇਰਿਤ ਕਰਦਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ ਕੈਰੀਅਰ ਦੇ ਤੌਰ 'ਤੇ ਚੁਣਨ ਲਈ ਤਰਜੀਹ ਦੇਣ?
1: ਹਾਂਜੀ ਬਿਲਕੁਲ ਸਰ, ਦੇਖੋ ਜਿਵੇਂ ਤੁਸੀਂ ਦੱਸਿਆ ਕਿ ਸਟੇਟ ਪੱਧਰ 'ਤੇ ਵੀ ਜਿਹੜੀਆਂ ਲੀਗ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਦੇਖੋ ਵਿਸ਼ਵ ਦੇ ਵਿੱਚ ਸਭ ਤੋਂ ਵੱਡੀ ਆਬਾਦੀ ਸਾਡੇ ਦੇਸ਼ ਦੀ ਹੈ, ਔਰ ਸਾਡੇ ਦੇਸ਼ ਦੇ ਵਿੱਚ ਖੇਡ ਟੈਲੈਂਟ ਨੂੰ ਲੱਭਣ ਦੇ ਲਈ ਇਹੋ ਜਿਹੀਆਂ ਲੀਗਸ, ਇਹੋ ਜਿਹੇ ਖੇਡ ਮੁਕਾਬਲੇ ਕਰਵਾਉਣ ਦੀ ਸਖ਼ਤ ਦਰਕਾਰ ਹੈ, ਸਖ਼ਤ ਲੋੜ ਹੈ। ਔਰ ਜਦੋਂ ਤੱਕ ਖੇਡ ਲੀਗਸ ਨਹੀਂ ਹੋਣਗੀਆਂ, ਮੁਕਾਬਲੇ ਨਹੀਂ ਹੋਣਗੇ, ਉਦੋਂ ਤੱਕ ਅਸੀਂ ਟੈਲੈਂਟ ਨਹੀਂ ਲੱਭ ਸਕਦੇ। ਔਰ ਇਹਨਾਂ ਲੀਗਸ ਨੂੰ ਕਰਵਾਉਣ ਦੇ ਲਈ ਜਦੋਂ ਸਰਕਾਰ ਪੈਸਾ ਖਰਚ ਕਰਦੀ ਹੈ, ਤਾਂ ਪੇਰੈਂਟਸ, ਜਿਵੇਂ ਤੁਸੀਂ ਕਿਹਾ ਕਿ ਪੇਰੈਂਟਸ, ਮਾਪੇ ਵੀ ਉਤਸ਼ਾਹਿਤ ਹੁੰਦੇ ਨੇ, ਮਾਪੇ ਵੀ ਪ੍ਰੇਰਿਤ ਹੁੰਦੇ ਨੇ ਕਿ ਹਾਂ ਸਾਡੇ ਬੱਚੇ ਨੂੰ ਇਸ ਟੂਰਨਾਮੈਂਟ ਦੇ ਵਿੱਚ ਜਾਣ ਲਈ ਸਹੂਲਤਾਂ ਮਿਲਣਗੀਆਂ, ਉੱਥੇ ਉਹਨੂੰ ਚੰਗੇ ਇਨਾਮ ਮਿਲਣਗੇ, ਕੈਸ਼ ਪ੍ਰਾਈਜ਼ ਮਿਲਣਗੇ, ਤਾਂ ਉਹ ਆਪਣੇ ਬੱਚਿਆਂ ਨੂੰ ਖੁਸ਼ੀ ਖੁਸ਼ੀ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਦਿਵਾਉਂਦੇ ਨੇ।

ਆਸ ਕਰਦੇ ਹਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਇਸ ਤਰ੍ਹਾਂ ਦੀਆਂ ਖੇਡ ਨੀਤੀਆਂ ਬਣਦੀਆਂ ਰਹਿਣਗੀਆਂ, ਖੇਡਾਂ ਨੂੰ ਪ੍ਰੋਤਸਾਹਨ ਮਿਲਦਾ ਰਹੇਗਾ ਅਤੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੇ ਖਿਡਾਰੀ ਪੂਰੇ ਸੰਸਾਰ ਵਿੱਚ ਭਾਰਤ ਮਾਤਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

0: ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:30 ਨੇ, ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਕਿਹਾ, ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਬੰਦੀ ਲਗਾਉਣ ਦੀ ਬਜਾਏ ਜਨਤਕ ਜਾਗਰੂਕਤਾ ਤੇ ਸਵੈ ਇੱਛਤ ਹਿੱਸੇਦਾਰੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ। ਕੇਂਦਰ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਲੀਨਿਕਲ ਅਦਾਰਿਆਂ 'ਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਦੀਆਂ ਦਰਾਂ ਸਪਸ਼ਟ ਤੌਰ 'ਤੇ ਦਰਸਾਉਣ ਲਈ ਕਿਹਾ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸਾਲ 2030 ਤੱਕ ਭਾਰਤ ਬਰਤਾਨੀਆ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਸੱਦਾ ਦਿੱਤਾ। ਪੰਜਾਬ 'ਚ ਵਿਸ਼ੇਸ਼ ਤੀਬਰ ਸੋਧ SIR 2026 ਮੁਕੰਮਲ। ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਮ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਈਆਂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਸ਼ੀਆਈ ਖੇਡਾਂ 'ਚ 27 ਤਮਗੇ ਜਿੱਤਣ ਵਾਲੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਰਵਉੱਚ ਅਦਾਲਤ ਨੇ ਕਿਹੈ ਕਿ ਦਿੱਲੀ NCR ਵਿਚ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਬੰਦੀ ਲਗਾਉਣ ਦੀ ਬਜਾਏ ਜਨਤਕ ਜਾਗਰੂਕਤਾ ਤੇ ਸਵੈ ਇੱਛਤ ਹਿੱਸੇਦਾਰੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ। ਅਦਾਲਤ ਨੇ ਕਿਹੈ ਕਿ ਪਾਬੰਦੀਸ਼ੁਦਾ ਹੁਕਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਮੁਸ਼ਕਿਲ ਹੋ ਸਕਦੈ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਤੇ ਵੀ ਮੋਹਨਾ ਦੇ ਬੈਂਚ ਨੇ ਕਿਹੈ ਕਿ ਅਦਾਲਤ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗੀ। ਉਨ੍ਹਾਂ ਨੇ ਪਟਾਕਿਆਂ ਦੇ ਨੁਕਸਾਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਇੱਕ ਸੰਤੁਲਿਤ ਤੇ ਵਿਹਾਰਕ ਪਹੁੰਚ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਬੈਂਚ ਨੇ ਵੀ ਕਿਹਾ ਕਿ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਏ ਬਿਨਾਂ ਪਾਬੰਦੀਸ਼ੁਦਾ ਹੁਕਮ ਜਾਰੀ ਨਹੀਂ ਕੀਤੇ ਜਾ ਸਕਦੇ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ। ਕੇਂਦਰ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਲੀਨਿਕਲ ਅਦਾਰਿਆਂ ਵਿਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਤੇ ਸਹੂਲਤਾਂ ਦੀਆਂ ਦਰਾਂ ਸਪਸ਼ਟ ਤੌਰ ਤੇ ਦਰਸਾਉਣ ਲਈ ਕਿਹੈ। ਇਸ ਪਹਿਲਕਦਮੀ ਦਾ ਉਦੇਸ਼ ਮਰੀਜ਼ਾਂ ਨੂੰ ਇਲਾਜ ਬਾਰੇ ਸਹੀ ਫੈਸਲੇ ਲੈਣ ਦੇ ਸਮਰੱਥ ਬਣਾਉਣਾ, ਬਿੱਲਾਂ ਨਾਲ ਜੁੜੇ ਵਿਵਾਦਾਂ ਨੂੰ ਰੋਕਣਾ ਤੇ ਸਿਹਤ ਸੰਭਾਲ ਸੇਵਾਵਾਂ 'ਚ ਵਿਸ਼ਵਾਸ ਵਧਾਉਣਾ ਏ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਇਸ ਸਬੰਧ ਵਿਚ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ। ਸ੍ਰੀਮਤੀ ਸ਼੍ਰੀਵਾਸਤਵ ਨੇ ਕਿਹਾ ਕਿ ਇਲਾਜ ਦੀਆਂ ਦਰਾਂ ਨੂੰ ਸਪਸ਼ਟ ਤੌਰ 'ਤੇ ਦਰਸਾਉਣ ਨਾਲ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰ ਨੂੰ ਇਲਾਜ ਦੀ ਸੰਭਾਵਿਤ ਲਾਗਤ ਦਾ ਅੰਦਾਜ਼ਾ ਲਗਾਉਣ, ਸਹੀ ਫੈਸਲੇ ਲੈਣ ਤੇ ਆਪਣੇ ਡਾਕਟਰੀ ਖਰਚਿਆਂ ਦੀ ਯੋਜਨਾ ਬਣਾਉਣ ਵਿਚ ਮਦਦ ਮਿਲੇਗੀ। ਸਰਵਉੱਚ ਅਦਾਲਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਦਾਲਤ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਨੇ ਅਤੇ ਕਿਸੇ ਵੀ ਆਮ ਨਾਗਰਿਕ ਜਾਂ ਚੁਣੀ ਹੋਈ ਸੰਸਥਾ ਦੇ ਮੈਂਬਰ ਵੱਲੋਂ ਦਾਇਰ ਕੀਤੀ ਗਈ ਕਿਸੇ ਵੀ ਪਟੀਸ਼ਨ ਦਾ ਸਵਾਗਤ ਹੈ।
3: ਸੁਪਰੀਮ ਕੋਰਟ ਕੇ ਦੁਆਰ ਸਭ ਕੇ ਲਈ ਖੁੱਲ੍ਹੇ ਹੈ। ਕੋਈ ਵੀ ਪਟੀਸ਼ਨ ਕਿਸੀ ਵੀ ਕੋਈ ਵੀ ਚਾਹੇ ਵੋ ਆਮ ਨਾਗਰਿਕ ਹੈ ਯਾ ਕੋਈ ਮਾਨਨੀਯ ਸਦਸਯ ਹੈ ਕਿਸੀ ਇਲੈਕਟਿਡ ਬੋਡੀ ਕਾ ਕੋਈ ਵੀ ਹੈ, ਭਾਰਤ ਕਾ ਹਰ ਨਾਗਰਿਕ ਕਾ ਉਸਕਾ ਅਧਿਕਾਰ ਹੈ ਵੋ ਹਮਾਰੇ ਪਾਸ ਆਏ। ਹਮ ਕਾਨੂੰਨ ਕੀ ਵਿਵਸਥਾ ਔਰ ਕਾਨੂੰਨ ਕੇ ਅਨੁਰੂਪ ਸੁਣਵਾਈ ਕਰੇਂਗੇ ਔਰ ਜੋ ਜਿਸਕੋ ਬਣਤਾ ਹੈ ਉਸਕੋ ਜ਼ਰੂਰ ਉਸਕਾ ਅਧਿਕਾਰ ਵੋ ਦੇਂਗੇ।
2: ਜਸਟਿਸ ਸੂਰਿਆਕਾਂਤ ਨੇ ਨਵੀਂ ਦਿੱਲੀ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ 33ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਇਹ ਗੱਲ ਕਹੀ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸਾਲ 2030 ਤੱਕ ਭਾਰਤ ਬਰਤਾਨੀਆ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਸੱਦਾ ਦਿੱਤਾ। ਸ੍ਰੀ ਗੋਇਲ ਨੇ ਅੱਜ ਨਵੀਂ ਦਿੱਲੀ 'ਚ ਭਾਰਤ ਬਰਤਾਨੀਆ ਸੰਯੁਕਤ ਆਰਥਿਕ ਤੇ ਵਪਾਰਕ ਕਮੇਟੀ ਦੇ 16ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਸ੍ਰੀ ਗੋਇਲ ਨੇ ਨਿਰੰਤਰ ਸੰਪਰਕ, ਮਜ਼ਬੂਤ ਸੰਸਥਾਗਤ ਢਾਂਚੇ ਤੇ ਵਧੇਰੇ ਸਹਿਯੋਗ ਰਾਹੀਂ ਭਾਰਤ ਬਰਤਾਨੀਆ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਵਿਚ ਕਾਰੋਬਾਰਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਮੰਤਰੀ ਨੇ ਭਾਰਤ ਤੇ ਬਰਤਾਨੀਆ ਦੇ ਕਾਰੋਬਾਰਾਂ ਨੂੰ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ ਰਾਹੀਂ ਪੈਦਾ ਹੋਏ ਮੌਕਿਆਂ ਨੂੰ ਵਧੇਰੇ ਵਪਾਰ, ਨਿਵੇਸ਼, ਭਾਈਵਾਲੀ ਤੇ ਰੁਜ਼ਗਾਰ ਸਿਰਜਣ ਵਿਚ ਤਬਦੀਲ ਕਰਨ ਦਾ ਸੱਦਾ ਦਿੱਤਾ। ਬਿਮਸਟੈਕ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਭਲਕੇ ਨਵੀਂ ਦਿੱਲੀ ਵਿਚ ਹੋਣ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਮੈਂਬਰ ਮੁਲਕਾਂ ਦੇ ਸਾਰੇ ਗ੍ਰਹਿ ਮੰਤਰੀਆਂ ਤੇ ਵਫਦਾਂ ਦਾ ਸਵਾਗਤ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਮੀਟਿੰਗ ਦਹਿਸ਼ਤਗਰਦੀ, ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ ਕਾਨੂੰਨੀ ਵਿੱਤੀ ਲੈਣ ਦੇਣ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਬਿਮਸਟੈਕ ਮੁਲਕਾਂ ਦੇ ਸਾਂਝੇ ਸੰਕਲਪ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNNewsJalandhar ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੇਤਾ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉੱਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਦੇਸ਼ ਦਾ ਅਕਸ ਖਰਾਬ ਕਰਨ ਦਾ ਇਲਜ਼ਾਮ ਲਗਾਇਆ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਇਲਜ਼ਾਮ ਲਗਾਇਆ

0: ਇਹ ਚੋਣਾਂ 'ਚ ਹਾਰ ਤੋਂ ਬਾਅਦ ਕਾਂਗਰਸ ਕਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਕਦੇ ਚੋਣ ਕਮਿਸ਼ਨ 'ਤੇ ਸਵਾਲ ਉਠਾਉਂਦੀ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਕਾਂਗਰਸ ਨੂੰ ਸਿਰਫ਼ ਇਲਜ਼ਾਮ ਲਗਾਉਣ ਦੀ ਬਜਾਏ ਉਹਨਾਂ ਦੀ ਹਮਾਇਤ ਵਿੱਚ ਸਬੂਤ ਪੇਸ਼ ਕਰਨੇ ਚਾਹੀਦੇ ਨੇ। ਪੰਜਾਬ ਵਿੱਚ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਵਿਸ਼ੇਸ਼ ਤੀਬਰ ਸੋਧ SIR ਅਭਿਆਸ ਤੋਂ ਬਾਅਦ ਅੰਤਮ ਵੋਟਰ ਸੂਚੀਆਂ ਅੱਜ ਪ੍ਰਕਾਸ਼ਿਤ ਕੀਤੀਆਂ ਗਈਆਂ। 13 ਅਗਸਤ 2026 ਨੂੰ ਪਹਿਲਾਂ ਪ੍ਰਕਾਸ਼ਿਤ ਖਰੜਾ ਸੂਚੀ ਵਿੱਚ ਦੱਸੇ 1,93,94,435 ਦੇ ਮੁਕਾਬਲੇ ਸੂਬੇ 'ਚ ਵੋਟਰਾਂ ਦੀ ਕੁੱਲ ਗਿਣਤੀ 2,10,00,000 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਵਿੱਚ 506 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਨੇ। ਇਹ ਵਾਧਾ 3.64% ਦੇ ਵਾਧੇ ਨੂੰ ਦਰਸਾਉਂਦਾ ਹੈ। ਇਹ ਯੋਗ ਵੋਟਰ ਹੁਣ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨਗੇ। ਅੰਤਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਧਿਕਾਰੀਆਂ ERO ਤੇ BLOs ਦੇ ਦਫ਼ਤਰਾਂ ਵਿੱਚ ਉਪਲਬਧ ਨੇ। ਇਹਨਾਂ ਨੂੰ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਅਧਿਕਾਰਤ ਵੈਬਸਾਈਟ ਤੇ ਨਾਗਰਿਕ ਸੇਵਾ ਪੋਰਟਲ voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਦੱਸਿਆ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚਣ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਨੇ। ਪੰਜਾਬ ਸਰਕਾਰ ਨੇ ਸਾਬਕਾ ਦਿੱਗਜ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਵੱਲੋਂ ਸਥਾਪਿਤ UWE CAN ਫਾਊਂਡੇਸ਼ਨ ਨਾਲ ਜ਼ਿਲ੍ਹਾ ਪਟਿਆਲਾ ਵਿਖੇ ਛਾਤੀ ਦੇ ਮੂੰਹ ਦੇ ਕੈਂਸਰ ਦੀ ਵਿਆਪਕ ਸਕਰੀਨਿੰਗ ਦਾ ਪ੍ਰੋਜੈਕਟ ਚਲਾਉਣ ਲਈ ਇੱਕ ਸਮਝੌਤਾ ਸਹਿਮਤ ਕੀਤਾ ਹੈ। ਇਸ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਕੈਂਸਰ ਦੀ ਪਛਾਣ ਅਤੇ ਸ਼ੁਰੂਆਤੀ ਗੇੜ ਵਿੱਚ ਇਸ ਦੀ ਜਾਂਚ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਸਮਝੌਤੇ ਉੱਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ 'ਚ ਵਿਭਾਗ ਦੀ ਡਾਇਰੈਕਟਰ ਡਾਕਟਰ ਹਤਿੰਦਰ ਕੌਰ ਅਤੇ ਯੁਵਰਾਜ ਸਿੰਘ ਫਾਊਂਡੇਸ਼ਨ ਦੀ ਟਰੱਸਟੀ ਪੂਨਮ ਨੰਦਾ ਵੱਲੋਂ ਰਸਮੀ ਤੌਰ 'ਤੇ ਹਸਤਾਖਰ ਕੀਤੇ ਗਏ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਨਿਯਮਿਤ ਜਾਂਚ ਨੂੰ ਉਤਸ਼ਾਹਿਤ ਕਰਨਾ ਅਤੇ ਸਕਰੀਨਿੰਗ ਪ੍ਰਤੀ ਲੋਕਾਂ ਦੇ ਡਰ ਨੂੰ ਦੂਰ ਕਰਨਾ ਏ। ਪੰਜਾਬ 'ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਨੂੰ 19 LHP ਬ੍ਰੌਡਗੇਜ ਮੁਸਾਫਰ ਕੋਚਾਂ ਵਾਲਾ ਪਹਿਲਾ ਰੇਕ ਰਵਾਨਾ ਕੀਤਾ ਹੈ। ਪਹਿਲੇ ਰੇਕ ਵਿੱਚ 3 AC ਸਲਿਪਰ ਕਾਰ, 3 AC ਚੇਅਰ ਕਾਰ, 11 ਨਾਨ AC ਚੇਅਰ ਕਾਰਾਂ ਅਤੇ 2 ਪਾਵਰ ਕਾਰ ਸ਼ਾਮਲ ਨੇ। ਇਹਨਾਂ ਡੱਬਿਆਂ 'ਚ ਕਈ ਵਿਲੱਖਣ ਡਿਜ਼ਾਈਨ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਨੇ। ਕੋਚਾਂ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਅਤੇ ਮੁਸਾਫਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਗਿਆ। ਦਿੱਲੀ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਲਈ 3 ਨਵੀਆਂ ਥਾਵਾਂ ਨਿਰਧਾਰਤ ਕੀਤੀਆਂ ਨੇ। ਇਹਨਾਂ ਵਿੱਚ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ਵਿੱਚ CBD ਗਰਾਊਂਡ ਸ਼ਾਮਲ ਨੇ। ਉਧਰ ਦਿੱਲੀ ਮੈਟਰੋ ਨੇ ਐਲਾਨ ਕੀਤਾ ਕਿ ਮੈਟਰੋ ਨੈਟਵਰਕ ਦੇ ਸਾਰੇ ਸਟੇਸ਼ਨਾਂ ਉੱਤੇ ਦਾਖਲ ਹੋਣ ਅਤੇ ਬਾਹਰ ਨਿਕਲਣ ਵਾਲੇ ਗੇਟ ਦੁਬਾਰਾ ਖੋਲ੍ਹ ਦਿੱਤੇ ਗਏ ਨੇ। ਸਾਰੇ ਸਟੇਸ਼ਨਾਂ 'ਤੇ ਮੈਟਰੋ ਲਾਈਨਾਂ ਬਦਲਣ ਦੀਆਂ ਸਹੂਲਤਾਂ ਵੀ ਉਪਲਬਧ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਹਿਮਾਚਲ ਪ੍ਰਦੇਸ਼ 'ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੇ ਰਹੀ ਹੈ। ਉਹ ਅੱਜ ਲਾਹੌਲ ਸਪੀਤੀ ਦੇ ਕਬਾਇਲੀ ਜ਼ਿਲ੍ਹੇ ਵਿੱਚ ਕੇਲਾਂਗ ਵਿਖੇ ਭਾਰਤੀ ਮੈਡੀਕਲ ਖੋਜ ਕੌਂਸਲ 'ਚ ਦੇਸ਼ ਦੇ ਪਹਿਲੇ ਉੱਚ ਉਚਾਈ ਵਾਲੇ ਸਿਹਤ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਣ ਮੌਕੇ ਬੋਲ ਰਹੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜਾਪਾਨ ਵਿੱਚ ਹਾਲ ਹੀ 'ਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ 'ਚ 27 ਤਮਗੇ ਜਿੱਤਣ ਵਾਲੇ 3 ਹਥਿਆਰਬੰਦ ਸੈਨਾਵਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਹਨਾਂ ਅਥਲੀਟਾਂ ਨੇ 6 ਸੋਨੇ, 11 ਚਾਂਦੀ ਅਤੇ 10 ਕਾਂਸੀ ਦੇ ਤਮਗੇ ਜਿੱਤੇ ਨੇ। ਉਹਨਾਂ ਦੇ ਪ੍ਰਦਰਸ਼ਨ ਨੇ ਭਾਰਤ ਦੀ ਕੁੱਲ ਤਮਗਾ ਸੂਚੀ 85 'ਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਰਾਜਨਾਥ ਸਿੰਘ ਨੇ ਖਿਡਾਰੀਆਂ ਦੇ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਟੀਮ ਭਾਵਨਾ ਦੀ ਸ਼ਲਾਘਾ ਕੀਤੀ।
1: एक मेडल के पीछे बहुत सारी कहानियां होती हैं, बहुत सारे संघर्ष भी होते हैं, कितनी कठिनाइयों का आपको सामना करना पड़ता है, फिर भी आपका हौसला, आपका जज्बा बराबर बुलंद रहता है। आपके पूरे संघर्ष के पीछे आपके कोच की भी बहुत महत्वपूर्ण भूमिका है, आपके सपोर्ट स्टाफ, आपके फिजियो और जो न्यूट्रिशनिस्ट हैं और परिवार, सभी का योगदान है। मैं उन सभी का आज अपनी तरफ से अभिनंदन करता हूँ।
0: ਸਾਊਦੀ ਅਰਬ ਦੇ ਰਿਆਦ ਵਿੱਚ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ ਹਫ਼ਤੇ ਹੋਏ ਘਾਤਕ ਹਮਲੇ ਤੋਂ ਬਾਅਦ ਉਡਾਣਾਂ ਦੇ ਸੰਚਾਲਨ 'ਤੇ ਰੋਕ ਦੀ ਮਿਆਦ ਵਧਾ ਦਿੱਤੀ ਗਈ ਹੈ। ਅਧਿਕਾਰੀ ਹਵਾਈ ਅੱਡੇ ਦੀ ਸੁਰੱਖਿਆ ਦੀ ਜਾਂਚ ਕਰ ਰਹੇ ਨੇ। ਸਾਊਦੀ ਅਰਬ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਕਿਹਾ ਕਿ ਸਬੰਧਤ ਏਜੰਸੀਆਂ ਨਾਲ ਹਵਾਈ ਅੱਡੇ ਦੀ ਸੁਰੱਖਿਆ ਅਤੇ ਸੰਚਾਲਨ ਸਮਰੱਥਾ ਦੀ ਜਾਂਚ ਪੂਰੀ ਹੋਣ ਤੱਕ ਉਡਾਣਾਂ 'ਤੇ ਰੋਕ ਜਾਰੀ ਰਹੇਗੀ। ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਇਸ ਸਾਲ ਅਮਰੀਕਾ ਦੇ ਅਰਥ ਸ਼ਾਸਤਰੀਆਂ ਰਾਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਨੀਤੀ ਨਿਰਮਾਤਾਵਾਂ ਨੂੰ ਆਰਥਿਕ ਉਛਾਲ ਅਤੇ ਮੰਦੀ ਦੌਰਾਨ ਅਰਥ ਵਿਵਸਥਾਵਾਂ ਨੂੰ ਸਥਿਰ ਕਰਨ 'ਚ ਮਦਦ ਕਰਨ ਵਾਲੇ ਵਿਆਪਕ ਆਰਥਿਕ ਮਾਡਲ ਵਿਕਸਿਤ ਕੀਤੇ ਨੇ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਕਿਹਾ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਬੰਦੀ ਲਗਾਉਣ ਦੀ ਬਜਾਏ ਜਨਤਕ ਜਾਗਰੂਕਤਾ ਅਤੇ ਸਵੈ ਇੱਛਤ ਹਿੱਸੇਦਾਰੀ ਵਧੇਰੇ ਪ੍ਰਭਾਵਸ਼ਾਲੀ ਹੋਏਗੀ। ਕੇਂਦਰ ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਲੀਨਿਕਲ ਅਦਾਰਿਆਂ 'ਚ ਮੁਹੱਈਆ

0: ਕਿਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦੀਆਂ ਦਰਾਂ ਸਪਸ਼ਟ ਤੌਰ ਤੇ ਦਰਸਾਉਣ ਲਈ ਕਿਹਾ। ਪੰਜਾਬ 'ਚ ਵਿਸ਼ੇਸ਼ ਤੀਬਰ ਸੋਧ SIR 2026 ਮੁਕੰਮਲ। ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਈਆਂ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਪੰਜਾਬੀ ਗੀਤ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ 'ਚ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9:30 ਤੇ 10 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਨਾਟਕ

0: ਨੂੰ?
1: ਮੈਂ ਅੱਜ ਹੀ ਜਾਣਾ, ਬਲਕਿ ਹੁਣੇ ਜਾਣਾ ਉਹਨਾਂ ਕੋਲ। ਅੱਜ ਹੈ ਵੀ ਛੁੱਟੀ ਹੈ, ਘਰ ਹੀ ਹੋਣਗੇ ਉਹ।
2: ਕਰਮਜੀਤ ਜੀ, ਵਾਹ ਵਾਹ, ਵੈਲਕਮ। ਅੱਜ ਕਿੱਦਾਂ ਯਾਦ ਆਈ ਸਾਡੀ?
1: ਕਮਾਲ ਹੈ ਪ੍ਰੋਫੈਸਰ ਸਾਹਿਬ, ਤੁਸੀਂ ਤਾਂ ਮੈਨੂੰ ਪਛਾਣ ਲਿਆ।
2: ਕਮਾਲ ਤਾਂ ਤੁਸੀਂ ਕਰ ਰਹੇ ਹੋ, ਤੁਸੀਂ ਤਾਂ ਮੇਰੀ ਸਭ ਤੋਂ ਜ਼ਹੀਨ ਸਟੂਡੈਂਟ ਰਮਨ ਦੇ ਪਾਪਾ ਹੋ। ਵੈਸੇ ਵੀ ਆਪਾਂ ਕਿੰਨੀ ਵਾਰੀ ਤਾਂ ਮਿਲ ਚੁੱਕੇ ਹਾਂ।
1: ਮੈਂ ਤੁਹਾਡੇ ਨਾਲ ਰਮਨ ਬਾਰੇ ਗੱਲ ਕਰਨ ਆਇਆ ਸੀ।
2: ਹਾਂ ਹਾਂ, ਜ਼ਰੂਰ ਕਰੋ, ਪਰ ਪਹਿਲਾਂ ਅੰਦਰ ਦੇ ਆਓ। ਹਾਂ ਆਓ, ਅੰਦਰ ਆਓ, ਬੈਠੋ, ਆਰਾਮ ਨਾਲ ਬੈਠੋ ਜੀ। ਹੁਣ ਦੱਸੋ,
1: ਰਮਨ ਵਾਪਸ ਆ ਗਈ ਹੈ, ਉਹਦੇ ਨਾਲ ਅਮਰੀਕਾ 'ਚ ਜੋ ਹੋਇਆ ਉਹ ਬੇਹੱਦ ਬੁਰਾ ਸੀ। ਉਹ ਮੁੰਡਾ ਕੁਲਜੀਤ ਪਹਿਲਾਂ ਤੋਂ ਹੀ ਮੈਰਿਡ ਸੀ ਕਿਸੇ ਅਮਰੀਕਨ ਲੜਕੀ ਨਾਲ। ਰਮਨ ਨੂੰ ਉਹਨੇ ਬਹੁਤ ਟਾਰਚਰ ਕੀਤਾ। ਉਹ ਕੁੜੀ ਕਿਸ ਤਰ੍ਹਾਂ ਬਚ ਕੇ ਇੱਥੇ ਆਈ ਹੈ ਉਹ ਹੀ ਜਾਣਦੀ ਹੈ। ਇਸ ਵੇਲੇ ਉਹ ਬਹੁਤ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ, ਡਿਪਰੈਸ਼ਨ 'ਚ ਚਲੀ ਗਈ ਹੈ। ਅਸੀਂ ਸਾਰੇ ਹੀ ਉਹਦੀ ਹਾਲਤ ਦੇਖ ਕੇ ਬਹੁਤ ਦੁਖੀ ਹਾਂ। ਮੈਂ ਤੁਹਾਡੇ ਕੋਲ ਮਦਦ ਲਈ ਆਇਆ ਪ੍ਰੋਫੈਸਰ ਸਾਹਿਬ। ਤੁਹਾਡੀ ਉਹ ਬਹੁਤ ਇੱਜ਼ਤ ਕਰਦੀ ਹੈ, ਤੁਹਾਡੀ ਗੱਲ ਉਹ ਕਦੀ ਨਹੀਂ ਟਾਲ ਸਕਦੀ। ਪਲੀਜ਼ ਪਲੀਜ਼ ਹੈਲਪ ਅਸ, ਪਲੀਜ਼ ਡੂ ਸਮਥਿੰਗ।
2: ਕਰਮਜੀਤ ਜੀ, ਰਮਨ ਬਾਰੇ ਮੈਨੂੰ ਪਤਾ ਤਾਂ ਕਈ ਦਿਨ ਪਹਿਲਾਂ ਲੱਗ ਗਿਆ ਸੀ, ਪਰ ਮੈਂ ਜਾਣ ਬੁੱਝ ਕੇ ਤੁਹਾਡੇ ਘਰ ਆਉਣਾ ਅਵੋਇਡ ਕਰ ਰਿਹਾ ਸੀ। ਸਮਝ ਨਹੀਂ ਸੀ ਆ ਰਹੀ ਮੈਨੂੰ ਕਿ ਮੈਂ ਕਿੱਦਾਂ ਉਹਦੇ ਸਮਝ ਆਊਂਗਾ, ਅੱਗਿਓਂ ਉਹ ਪਤਾ ਨਹੀਂ ਕਿੱਦਾਂ ਰਿਐਕਟ ਕਰੇਗੀ।
1: ਤਕਦੀਰ ਨੇ ਅਜੀਬ ਖੇਡ ਖੇਡਿਆ ਸਾਡੇ ਨਾਲ ਜੀ। ਮੈਨੂੰ ਅੱਜ ਲੱਗਦਾ ਕਿ ਉਸ ਵੇਲੇ ਤੁਹਾਡੀ ਗੱਲ ਨਾ ਮੰਨ ਕੇ ਬੜੀ ਵੱਡੀ ਗਲਤੀ ਕੀਤੀ। ਤੁਸੀਂ ਉਸ ਵੇਲੇ ਇਸ ਸ਼ਾਦੀ ਦੇ ਹੱਕ ਵਿੱਚ ਨਹੀਂ ਸੀ।
2: ਨਹੀਂ ਕਰਮਜੀਤ, ਮੈਂ ਉਸ ਵੇਲੇ ਸ਼ਾਦੀ ਦੇ ਹੱਕ ਵਿੱਚ ਇਸ ਕਰਕੇ ਨਹੀਂ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਇੱਕ ਬਹੁਤ ਹੀ ਸ਼ਾਨਦਾਰ ਕਰੀਅਰ ਖਤਮ ਹੋ ਰਿਹਾ, ਜਿਹੜੀ ਗੱਲ ਮੈਨੂੰ ਚੰਗੀ ਨਹੀਂ ਸੀ ਲੱਗ ਰਹੀ।
1: ਪਰ ਹੁਣ ਤਾਂ ਉਹਦੀ ਜ਼ਿੰਦਗੀ ਦਾ ਸਵਾਲ ਹੈ ਜੀ, ਹੁਣ ਸਾਡੀ ਮਦਦ ਕਰੋ, ਸਾਨੂੰ ਗਾਈਡ ਕਰੋ, ਕੋਈ ਰਸਤਾ ਦਿਖਾਓ ਸਾਨੂੰ। ਮੈਨੂੰ ਯਕੀਨ ਹੈ ਤੁਸੀਂ ਅਗਰ ਕੋਸ਼ਿਸ਼ ਕਰੋ ਤਾਂ ਉਹ ਨੋਰਮਲ ਹੋ ਸਕਦੀ ਹੈ।
2: ਤੁਹਾਨੂੰ ਜੇ ਕਰਨਾ ਯਕੀਨ ਹੈ ਤਾਂ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਬਲਕਿ ਮੈਂ ਤਾਂ ਚਾਹਾਂਗਾ ਕਿ ਰਮਨ ਪੂਰੀ ਤਰ੍ਹਾਂ ਠੀਕ ਹੋ ਕੇ ਵਾਪਸ ਆਪਣੇ ਫਿਊਚਰ, ਆਪਣੇ ਕਰੀਅਰ 'ਤੇ ਧਿਆਨ ਦੇਵੇ।
1: ਪਲੀਜ਼ ਪਲੀਜ਼ ਇਹ ਕੋਸ਼ਿਸ਼ ਤੁਸੀਂ ਜ਼ਰੂਰ ਕਰੋ।
2: ਸ਼ੋਰ ਸ਼ੋਰ।
3: ਰਮਨ ਦੀਦੀ, ਰਮਨ ਦੀਦੀ,
4: ਕੀ ਹੋਇਆ?
3: ਉਹਦੇ ਡਰਾਇੰਗ ਰੂਮ 'ਚ ਪਾਪਾ ਦੇ ਨਾਲ ਪਤਾ ਕੌਣ ਬੈਠਾ ਹੈ?
4: ਕੌਣ ਬੈਠਾ?
3: ਪ੍ਰੋਫੈਸਰ ਪਾਟੀਆ ਸਰ।
4: ਸਰ ਸਰ ਕੀ ਕਰਨ ਆਏ ਨੇ? ਤੂੰ ਤੂੰ ਉਹਨਾਂ ਨੂੰ ਨਾ ਦੱਸੀ ਕਿ ਮੈਂ ਇੱਥੇ ਬੈਠੀ ਹਾਂ, ਜਾ ਕੇ ਕਹਿ ਦੇ ਕਿ ਮੈਂ ਘਰ ਨਹੀਂ ਹਾਂ।
2: ਰਮਨ ਰਮਨ ਬੇਟਾ।
4: ਸਰ ਸਰ ਤੁਸੀਂ ਅਚਾਨਕ?
2: ਨਾ, ਤੈਨੂੰ ਕੀ ਲੱਗ ਰਿਹਾ ਸੀ ਕਿ ਮੈਂ ਤੈਨੂੰ ਮਿਲੇ ਬਗੈਰ ਚਲਾ ਜਾਵਾਂਗਾ?
4: ਪਤਾ ਨਹੀਂ ਸਰ, ਮੈਨੂੰ ਕੁਝ ਨਹੀਂ ਪਤਾ।
2: ਕਮਲ ਬੇਟਾ, ਤੂੰ ਜਾ ਸਾਡੇ ਲਈ ਚਾਹ ਬਣਾ ਕੇ ਲਿਆ।
3: ਜੀ ਸਰ।
4: ਕਮਲ ਕਮਲ, ਤੂੰ ਕਿੱਥੇ ਚੱਲੀ ਹੈ? ਤੂੰ ਰੁਕ, ਮੈਂ ਜਾਂਦੀ ਹਾਂ ਸਰ ਵਾਸਤੇ।
3: ਦੀਦੀ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ, ਤੁਸੀਂ ਸਰ ਦੇ ਨਾਲ ਗੱਲਾਂ ਕਰੋ।
4: ਕਮਲ ਚਲੀ ਗਈ।
2: ਰਮਨ ਤੂੰ ਬੈਠ, ਮੈਨੂੰ ਇੱਕ ਗੱਲ ਦੱਸ, ਕੌਣ ਹੈ ਤੂੰ? ਤੂੰ ਰਮਨ ਤਾਂ ਨਹੀਂ ਹੋ ਸਕਦੀ। ਮੇਰੀ ਸਟੂਡੈਂਟ ਰਮਨ, ਇੱਕ ਬੇਹੱਦ ਸਟਰੋਂਗ, ਬੇਹੱਦ ਜ਼ਹੀਨ, ਬੇਹੱਦ ਮਜ਼ਬੂਤ ਇਰਾਦੇ ਵਾਲੀ ਕੁੜੀ ਸੀ। ਮੈਂ ਇਸ ਤਰ੍ਹਾਂ ਦੀ ਕਨਫਿਊਜ਼ਡ, ਕਮਜ਼ੋਰ ਰਮਨ ਨੂੰ ਮਿਲਣ ਨਹੀਂ ਆਇਆ।
4: ਠੀਕ ਠੀਕ ਕਹਿ ਰਹੇ ਹੋ ਤੁਸੀਂ ਸਰ, ਤੁਹਾਡੀ ਉਹ ਰਮਨ ਤਾਂ ਅਮੈਰੀਕਾ ਚਲੀ ਗਈ ਸੀ ਨਾ, ਉੱਥੇ ਹੀ ਮਰ ਗਈ ਉਹ। ਮੈਂ ਮਾਰਿਆ ਉਹਨੂੰ ਆਪਣੇ ਹੱਥੀਂ, ਅਤੇ ਬਾਕੀ ਜੋ ਕੁਝ ਬਚਿਆ ਉਹ ਤੁਹਾਡੇ ਸਾਹਮਣੇ।
2: ਨੋ ਨੋ ਨੋ, ਆਈ ਹੈਵ ਨੋਟ ਕਮ ਹੇਅਰ ਟੂ ਮੀਟ ਦਿਸ ਰਮਨ। ਮੈਂ ਤਾਂ ਆਪਣੀ ਰਮਨ ਨੂੰ ਮਿਲਣ ਆਇਆ ਸੀ, ਮੇਰੀ ਉਹ ਸਟੂਡੈਂਟ ਜਿਸ 'ਤੇ ਮੈਨੂੰ ਨਾਜ਼ ਸੀ।

0: ਹੈਲੋ, ਤੁਸੀਂ ਦਵਿੰਦਰ ਜੀ ਹੋ ਨਾ?
1: ਜੀ ਤੁਸੀਂ?
0: ਮੈਂ ਪ੍ਰੋਫੈਸਰ ਭਾਟੀਆ।
1: ਓ ਆਓ ਪਲੀਜ਼ ਬੈਠ।
0: ਲੱਗਦਾ ਤੁਸੀਂ ਮੇਰਾ ਨਾਂ ਸੁਣਿਆ ਹੋਇਆ।
1: ਜੇ ਕਰਮਜੀਤ ਅਕਸਰ ਤੁਹਾਡਾ ਜ਼ਿਕਰ ਕਰਦਾ ਸੀ।
0: ਜੀ ਜੀ, ਤੁਹਾਡੇ ਤਾਂ ਬੜੇ ਨਜ਼ਦੀਕੀ ਦੋਸਤ ਰਹੇ ਨੇ ਉਹ।
1: ਦੋਸਤੀ ਤਾਂ ਅੱਜ ਵੀ ਆਪਣੀ ਜਗ੍ਹਾ ਹੈ, ਪਰ ਤਕਦੀਰ ਨੇ ਕੈਸਾ ਮੋੜ ਲਿਆ ਕਿ ਮੈਂ ਉਹਨਾਂ ਨੂੰ ਆਪਣਾ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ।
0: ਜੀ, ਜੋ ਹੋਇਆ ਵੈਸੇ ਬਹੁਤ ਬੁਰਾ ਹੋਇਆ।
1: ਇੰਨਾ ਬੁਰਾ ਤਾਂ ਰੱਬ ਦੁਸ਼ਮਣ ਨਾਲ ਵੀ ਨਾ ਕਰੇ। ਕਰਮਜੀਤ ਤਾਂ ਮੇਰਾ ਦੋਸਤ ਹੈ, ਪਰ ਯਕੀਨ ਮੰਨੋ ਪ੍ਰੋਫੈਸਰ ਸਾਹਿਬ, ਮੈਨੂੰ ਆਪਣੇ ਖੂਨ ਨੇ ਧੋਖਾ ਦਿੱਤਾ। ਮੈਨੂੰ ਪਿਣਕ ਵੀ ਪੈ ਜਾਂਦੀ ਨਾ ਆਪਣੇ ਮੁੰਡੇ ਦੀ ਕਰਤੂਤ ਦੀ, ਤਾਂ ਮੈਂ ਆਪਣੇ ਯਾਰ ਨਾਲ ਇਹ ਜ਼ਿਆਦਤੀ ਕਦੀ ਨਾ।

0: ਜੀ ਜੀ ਮੈਨੂੰ ਪਤਾ, ਪਰ ਤੁਹਾਡੇ ਉਸ ਯਾਰ ਦੀ ਧੀ ਤਕਰੀਬਨ ਪਾਗਲਪਨ ਦੀ ਹਾਲਤ 'ਚ ਹਸਪਤਾਲ 'ਚ ਪਈ ਹੈ।
1: ਮੈਨੂੰ ਮੇਰੇ ਰੱਬ ਦੀ ਸੌਂ ਪ੍ਰੋਫੈਸਰ ਸਾਹਿਬ, ਮੈਨੂੰ ਇਹ ਗੱਲ ਨਹੀਂ ਪਤਾ। ਉਹ ਮੇਰੀ ਆਪਣੀ ਧੀ ਹੈ, ਮੈਨੂੰ ਪਤਾ ਹੁੰਦਾ ਮੈਂ 100 ਵਾਰੀ ਉਹਨੂੰ ਦੇਖਣ ਜਾਂਦਾ, ਭਾਵੇਂ ਮੇਰਾ ਯਾਰ ਮੈਨੂੰ ਜੁੱਤੀਆਂ ਮਾਰ ਕੇ ਹਸਪਤਾਲੋਂ ਕੱਢ ਦਿੰਦਾ, ਪਰ ਮੈਂ ਜ਼ਰੂਰ ਚੱਲਦਾ।
0: ਅਜੇ ਵੀ ਦੇਰ ਨਹੀਂ ਹੋਈ, ਤੁਸੀਂ ਆਪਣੇ ਯਾਰ ਤੋਂ ਮਾਫ਼ੀ ਮੰਗੋ ਜਾਂ ਨਾ ਮੰਗੋ, ਉਸ ਬੇਟੀ ਕੋਲ ਜ਼ਰੂਰ ਜਾਓ, ਜ਼ਰੂਰ ਜਾਓ ਅਤੇ ਹਕੀਕਤ ਬਿਆਨ ਕਰੋ।
1: ਮੈਂ ਤਾਂ ਹੁਣੇ ਜਾਣ ਨੂੰ ਤਿਆਰ ਹਾਂ।
0: ਚਲੋ ਚਲੋ, ਜ਼ਰੂਰ ਚਲੋ। ਡਾਕਟਰਾਂ ਦਾ ਵੀ ਮੰਨਣਾ ਕਿ ਇਹ ਕਦਮ ਤੁਹਾਡਾ ਰਮਨ ਦੇ ਇਲਾਜ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ।
1: ਚਲੋ ਚਲੀਏ, ਚਲੋ ਚਲੋ।
0: ਕਰਮਜੀਤ ਜੀ, ਇਹ ਦੇਖੋ ਕੌਣ ਆਇਆ ਤੁਹਾਨੂੰ ਮਿਲਣ।
1: ਕਰਮਜੀਤ, ਮੈਨੂੰ ਮਾਫ਼ ਕਰ ਦੇ ਕਰਮਜੀਤ, ਮਾਫ਼ ਕਰ ਦੇ ਆਪਣੇ ਇਸ ਯਾਰ ਨੂੰ। ਮੈਂ ਤੇਰੇ ਸਾਹਮਣੇ ਹੱਥ ਜੋੜ ਕੇ, ਤੇਰੇ ਪੈਰ ਫੜ ਕੇ ਮਾਫ਼ੀ ਮੰਗਦਾ ਯਾਰ।
2: ਹੋਏ, ਉੱਠ ਉੱਠ ਕੇ ਖੜਾ ਹੋ, ਨਾਲੇ ਯਾਰ ਕਹਿੰਦਾ ਨਾਲੇ ਮਾਫ਼ੀ ਮੰਗੀ ਜਾਣਾ।
1: ਯਕੀਨ ਮੰਨ ਕਰਮਜੀਤ, ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਮੇਰਾ ਆਪਣਾ ਖੂਨ ਮੈਨੂੰ ਧੋਖਾ ਦੇਵੇਗਾ, ਤੈਨੂੰ ਧੋਖਾ ਦੇਵੇਗਾ, ਸਾਡੀ ਧੀ ਨੂੰ ਧੋਖਾ ਦੇਵੇਗਾ।
2: ਮੈਨੂੰ ਪਤਾ ਸੀ ਤੇਰਾ ਕੋਈ ਕਸੂਰ ਨਹੀਂ ਹੈਗਾ,
1: ਪਰ ਮੈਂ ਬਹੁਤ ਸ਼ਰਮਿੰਦਾ ਯਾਰ, ਬਹੁਤ ਸ਼ਰਮਿੰਦਾ।
0: ਦਵਿੰਦਰ ਜੀ, ਆਪਾਂ ਪਹਿਲਾਂ ਉਹ ਕੰਮ ਕਰ ਲਈਏ ਜਿਸ ਲਈ ਇੱਥੇ ਆਏ ਹਾਂ। ਆਪਾਂ ਸਾਰੇ ਬਾਹਰ ਰੁਕਾਂਗੇ, ਡਾਕਟਰ ਸਾਹਿਬ ਦਵਿੰਦਰ ਉਹਨਾਂ ਨੂੰ ਲੈ ਕੇ ਅੰਦਰ ਜਾਣਗੇ, ਰਮਨ ਨੂੰ ਮਿਲਾਣ ਉਹਦੇ ਕਮਰੇ 'ਚ। ਆਓ ਦਵਿੰਦਰ ਜੀ।
1: ਚਲੋ ਚਲੋ।
3: ਰਮਨ, ਇਹ ਦੇਖ ਕੌਣ ਆਇਆ ਤੈਨੂੰ ਮਿਲਣ।
4: ਕੌਣ ਆਇਆ ਡਾਕਟਰ ਸਾਹਿਬ?
3: ਇੱਕ ਬਜ਼ੁਰਗ ਆਏ ਨੇ, ਕਹਿੰਦੇ ਨੇ ਤੇਰੇ ਪਾਪਾ ਦੇ ਦੋਸਤ ਨੇ।
1: ਮੈਂ ਹਾਂ ਰਮਨ ਬੇਟਾ, ਤੇਰਾ ਦਵਿੰਦਰ ਚਾਚਾ।
5: ਨਹੀਂ ਨਹੀਂ, ਮੈਂ ਨਹੀਂ ਜਾਣਦੀ ਡਾਕਟਰ ਸਾਹਿਬ ਇਹਨਾਂ ਨੂੰ, ਮੈਨੂੰ ਨਹੀਂ ਪਤਾ ਇਹ ਕੌਣ ਨੇ, ਮੈਂ ਨਹੀਂ ਜਾਣਦੀ ਇਹਨਾਂ ਨੂੰ ਕੌਣ ਨੇ।
1: ਨਾ ਮੇਰੀ ਬੱਚੀ, ਇਸ ਤਰ੍ਹਾਂ ਲੱਗਾ ਮੈਂ ਤੈਨੂੰ ਮਿਲਣ ਆਇਆ ਪੁੱਤਰ, ਤੇਰੇ ਤੋਂ ਮਾਫ਼ੀ ਮੰਗਣ ਆਇਆ। ਯਕੀਨ ਕਰ, ਮੈਨੂੰ ਕੁਝ ਨਹੀਂ ਸੀ ਪਤਾ, ਮੇਰਾ ਕੋਈ ਕਸੂਰ ਨਹੀਂ।
5: ਪਤਾ ਨਹੀਂ ਇਹ ਕੀ ਬੋਲੀ ਜਾਂਦੇ ਨੇ ਡਾਕਟਰ ਸਾਹਿਬ।
3: ਠੀਕ ਹੈ, ਪਰ ਇੱਕ ਬਜ਼ੁਰਗ ਆਦਮੀ ਤੈਨੂੰ ਕੋਈ ਗੱਲ ਕਹਿਣਾ ਚਾਹੁੰਦੇ ਨੇ, ਤੂੰ ਉਹਨਾਂ ਦੀ ਗੱਲ ਤਾਂ ਸੁਣ ਲੈ।
1: ਕੁਝ ਨਹੀਂ ਕਹਿਣਾ ਬੇਟਾ, ਮੈਂ ਤਾਂ ਸਿਰਫ ਮਾਫ਼ੀ ਮੰਗਣੀ ਹੈ ਤੇਰੇ ਕੋਲੋਂ। ਮੇਰੀ ਬੱਚੀ, ਜਿਹਨੇ ਤੇਰੇ ਨਾਲ ਬੇਇਨਸਾਫ਼ੀ ਕੀਤੀ ਹੈ ਨਾ, ਉਹਦਾ ਇਨਸਾਫ ਤਾਂ ਮੇਰਾ ਰੱਬ ਕਰੇਗਾ, ਪਰ ਮੈਨੂੰ ਮਾਫ਼ ਕਰ ਦੇ ਤੂੰ।
5: ਨਹੀਂ ਨਹੀਂ, ਮੈਨੂੰ ਕੁਛ ਨਹੀਂ ਪਤਾ, ਮੈਂ ਕਦੀ ਮਾਫ਼ੀ ਦੇਣੀ ਹੈ, ਮੈਂ ਜਾਣਦੀ ਨਹੀਂ ਇਹਨਾਂ ਨੂੰ, ਇਹ ਕੌਣ ਨੇ, ਤੁਸੀਂ ਜਾਓ ਇੱਥੋਂ।
3: ਤੁਸੀਂ ਜਾਓ।
5: ਮੈਂ ਜਾਣਦੀ ਨਹੀਂ ਇਹਨਾਂ ਨੂੰ, ਕੌਣ ਨੇ।
3: ਰਮਨ ਰਮਨ, ਉਹ ਤਾਂ ਗਏ।
5: ਚੰਗਾ ਹੋਇਆ, ਪਤਾ ਨਹੀਂ ਕੌਣ ਕੌਣ ਕਿੱਥੋਂ ਕਿੱਥੋਂ ਆ ਜਾਂਦਾ।
3: ਓਕੇ ਓਕੇ, ਰਿਲੈਕਸ ਰਿਲੈਕਸ ਨਾਓ।
5: ਠੀਕ ਹੈ ਡਾਕਟਰ ਸਾਹਿਬ,
3: ਦੈਟਸ ਫਾਈਨ, ਮੈਂ ਚੱਲਦਾ, ਯੂ ਟੇਕ ਰੈਸਟ।
5: ਜੀ ਡਾਕਟਰ ਸਾਹਿਬ।
0: ਰਮਨ ਰਮਨ।
5: ਸਰ ਤੁਸੀਂ?
0: ਕਿਉਂ, ਮੈਂ ਨਹੀਂ ਆ ਸਕਦਾ?
5: ਇਹ ਕੀ ਕਹਿ ਰਹੇ ਹੋ ਸਰ?
0: ਮੈਂ ਤਾਂ ਰੋਜ਼ ਆਉਂਦਾ ਸੀ, ਪਰ ਤੂੰ ਹਮੇਸ਼ਾ ਸੁੱਤੀ ਹੁੰਦੀ ਸੀ।
5: ਮੈਨੂੰ ਨੀਂਦ ਕਦੋਂ ਆਉਂਦੀ ਹੈ ਸਰ?
0: ਅੱਛਾ, ਮਤਲਬ ਤੂੰ ਡਰਾਮਾ ਕਰਦੀ ਸੀ।
5: ਡਰਾਮਾ ਤਾਂ ਮੇਰੀ ਜ਼ਿੰਦਗੀ ਕਰ ਰਹੀ ਹੈ ਮੇਰੇ ਨਾਲ।
0: ਜ਼ਿੰਦਗੀ ਨਾਮ ਹੀ ਡਰਾਮੇ ਦਾ ਬੇਟੇ, ਅਤੇ ਅਸੀਂ ਸਾਰੇ ਐਕਟਰਸ ਹਾਂ। ਯਾਦ ਹੈ ਸ਼ੇਕਸਪੀਅਰ?
5: ਕਿਤਾਬਾਂ 'ਚ ਲਿਖੀਆਂ ਗੱਲਾਂ ਕਿੰਨੀਆਂ ਚੰਗੀਆਂ ਲੱਗਦੀਆਂ ਹੈ ਨਾ ਸਰ।
0: ਇਹ ਤਾਂ ਜ਼ਿੰਦਗੀ ਦਾ ਫਲਸਫਾ ਹੈ।
5: ਨਹੀਂ ਸਰ, ਫਲਸਫੇ ਤਾਂ ਸਾਰੇ ਹੀ ਫੇਲ ਹੋ ਗਏ ਲੱਗਦੇ ਨੇ।
0: ਨਹੀਂ ਨਹੀਂ, ਕੋਈ ਫਲਸਫਾ ਫੇਲ ਨਹੀਂ ਹੋਇਆ। ਅੱਜ ਦੇਖ, ਤੇਰੇ ਸਾਰੇ ਆਪਣੇ ਤੇਰੇ ਕੋਲ ਹੈ, ਅਤੇ ਸੱਚਾਈ ਹੈ। ਸੱਚਾਈ ਤੋਂ ਵੱਡਾ ਕੋਈ ਫਲਸਫਾ ਨਹੀਂ ਹੁੰਦਾ।
5: ਪਰ ਸੱਚਾਈ ਦੀ ਪਹਿਚਾਣ ਕਿੰਨੀ ਮੁਸ਼ਕਿਲ ਹੁੰਦੀ ਹੈ ਨਾ ਸਰ।
0: ਕੋਈ ਮੁਸ਼ਕਿਲ ਨਹੀਂ ਹੁੰਦੀ ਬੇਟੇ, ਕੋਈ ਮੁਸ਼ਕਿਲ ਨਹੀਂ ਹੁੰਦੀ। ਹੁਣ ਦੇਖ, ਅੱਜ ਤੈਨੂੰ ਕਿੰਨੇ ਬੰਦੇ ਮਿਲਣ ਆਏ ਨੇ,

0: ਤੈਨੂੰ ਉਹਨਾਂ ਦੀਆਂ ਅੱਖਾਂ 'ਚ ਕੁਝ ਨਜ਼ਰ ਨਹੀਂ ਆਇਆ? ਤੇ ਜੋ ਵੀ ਉਹਨਾਂ ਦੀਆਂ ਅੱਖਾਂ 'ਚ ਤੂੰ ਦੇਖਿਆ ਉਹੀ ਸੱਚਾਈ ਸੀ।
1: ਮਤਲਬ ਤੁਹਾਨੂੰ ਪਤਾ ਅੱਜ ਮੈਨੂੰ ਕੌਣ ਕੌਣ ਮਿਲਣ ਆਇਆ ਸੀ?
0: ਹਾਂ, ਤੇਰੇ ਦਵਿੰਦਰ ਚਾਚਾ ਜੀ ਵੀ ਆਏ ਸੀ। ਉਹ ਆਦਮੀ ਦਵਿੰਦਰ, ਬਲਕਿ ਉਹਦੀ ਬੀਵੀ ਵੀ ਸੱਚੇ ਨੇ। ਉਹਨਾਂ ਨੂੰ ਕੁਝ ਨਹੀਂ ਸੀ ਪਤਾ। ਅਤੇ ਸੱਚਾ ਆਦਮੀ ਜਦੋਂ ਮਾਫ਼ੀ ਮੰਗੇ ਉਹਨੂੰ ਜ਼ਰੂਰ ਮਾਫ਼ ਕਰ ਦੇਈਦਾ।
1: ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸਰ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਮੈਂ ਕੀ ਕਰਾਂ, ਕੁਝ ਸਮਝ ਨਹੀਂ ਆ ਰਿਹਾ।
2: ਪਾਪਾ।
3: ਕੌਣ ਹੈ ਤੂੰ?
2: ਮੈਂ ਹਾਂ ਪਾਪਾ, ਕੁਲਜੀਤ।
3: ਤੂੰ? ਤੇਰੀ ਹਿੰਮਤ ਕਿੱਦਾਂ ਹੋਈ ਇਸ ਘਰ 'ਚ ਕਦਮ ਰੱਖਣ ਦੀ?
2: ਮੈਨੂੰ ਪਤਾ ਹੈ ਪਾਪਾ, ਤੁਸੀਂ ਮੇਰੇ ਤੋਂ ਬਹੁਤ ਨਾਰਾਜ਼ ਹੋ, ਮੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ, ਪਰ ਮੈਂ ਕੀ ਕਰਦਾ, ਇੱਥੇ ਆਉਣ ਦੇ ਇਲਾਵਾ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸੀ। 4 ਮਹੀਨੇ ਹੋ ਗਏ ਮੈਨੂੰ, ਨਰਕ ਤੋਂ ਵੀ ਬੁਰੀ ਜ਼ਿੰਦਗੀ ਜੀ ਰਿਹਾ ਮੈਂ, ਕਿਸੇ ਨਾਲ ਗੱਲ ਕਰਨ ਨੂੰ ਵੀ ਤਰਸ ਗਿਆ ਮੈਂ।
3: ਅਤੇ ਜਦੋਂ ਮਰਨ ਲਈ ਕੋਈ ਹੋਰ ਜਗ੍ਹਾ ਨਹੀਂ ਮਿਲੀ ਤਾਂ ਘਰ ਆ ਗਿਆ ਹੈ? ਵੈਸੇ ਕੀ ਸੋਚ ਕੇ ਆਇਆ? ਉਹ ਕੀ ਸੋਚ ਕੇ ਆਇਆ ਸੀ ਤੂੰ ਕਿ ਜੋ ਕੁਝ ਤੂੰ ਕੀਤਾ ਉਹਦੇ ਬਾਅਦ ਘਰ ਵਾਲੇ ਤੈਨੂੰ ਗਲੇ ਨਾਲ ਲਾ ਲੈਣਗੇ, ਅੱਖਾਂ 'ਤੇ ਬਿਠਾਈ ਫਿਰਨਗੇ?
2: ਮੈਂ ਗੁਨਾਹਗਾਰ ਹਾਂ ਪਾਪਾ ਤੁਹਾਡਾ ਸਾਰਿਆਂ ਦਾ, ਪਰ ਯਕੀਨ ਕਰੋ ਮੈਂ ਥੱਕ ਗਿਆ, ਸੱਚੀ ਥੱਕ ਗਿਆ ਮੈਂ। ਪਿਛਲੇ 4 ਮਹੀਨਿਆਂ ਵਿੱਚ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਦਾ।
3: ਸਜ਼ਾ ਤਾਂ ਅਸੀਂ ਭੁਗਤ ਰਹੇ ਦੋਨੋਂ ਟੱਬਰ, ਸਜ਼ਾ ਤਾਂ ਭੁਗਤ ਰਹੀ ਉਹ ਕੁੜੀ ਜਿਹਨੂੰ ਵਿਆਹ ਕੇ ਲੈ ਗਿਆ ਸੀ। ਨਰਕ ਦੀ ਜਿਸ ਅੱਗ ਵਿੱਚ ਅਸੀਂ ਦੋਨੋਂ ਟੱਬਰ ਸੜ ਰਹੇ ਹਾਂ ਨਾ, ਉਹ ਸਾਨੂੰ ਹੀ ਪਤਾ।
2: ਮੈਂ ਆਪਣੇ ਗੁਨਾਹਾਂ ਦੀ ਸਜ਼ਾ ਕਾਫੀ ਹੱਦ ਤੱਕ ਭੁਗਤ ਚੁੱਕਾ ਪਾਪਾ, ਕਾਸ਼ ਇਹ ਸਭ ਮੈਂ ਪਹਿਲਾਂ ਸੋਚਿਆ ਹੁੰਦਾ। ਰਮਨ ਦੇ ਅਮੈਰੀਕਾ ਤੋਂ ਵਾਪਿਸ ਆਉਣ ਦੇ 1 ਮਹੀਨੇ ਦੇ ਅੰਦਰ ਅੰਦਰ ਕੰਪਨੀ ਬੰਦ ਹੋਣ ਕਾਰਨ ਮੇਰੀ ਨੌਕਰੀ ਚਲੀ ਗਈ। ਮੇਰੀ ਅਮੈਰੀਕਨ ਬੀਵੀ ਕ੍ਰਿਸਟੀ ਨੇ ਕਿਸੇ ਅਮੈਰੀਕਨ ਮੁੰਡੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਘਰੋਂ ਕੱਢ ਦਿੱਤਾ ਪਾਪਾ, ਅਤੇ ਜਦੋਂ ਮੈਂ ਤਲਾਕ ਲਈ ਕੋਰਟ ਗਿਆ ਤਾਂ ਉਹਨੇ ਆਪਣੇ ਦੋਸਤ ਨਾਲ ਮਿਲ ਕੇ ਮੇਰੇ ਬੈਗ ਵਿੱਚ ਡਰੱਗਸ ਰੱਖ ਦਿੱਤੀਆਂ, ਅਤੇ ਪੁਲਿਸ ਮੇਰੇ ਪਿੱਛੇ ਪੈ ਗਈ। ਮੈਂ ਜਾਨ ਬਚਾ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਧੱਕੇ ਖਾਂਦਾ ਰਿਹਾ। ਪੁਲਿਸ ਨੇ ਸਾਡੀ ਅੰਬੈਸੀ ਨੂੰ ਵੀ ਖਬਰ ਕਰ ਦਿੱਤੀ ਹੈ, ਇਹ ਖਬਰ ਇੰਡੀਅਨ ਪੁਲਿਸ ਕੋਲ ਵੀ ਆ ਪਹੁੰਚੀ ਹੈ ਪਾਪਾ। ਹੁਣ ਉਹ ਵੀ ਮੇਰੇ ਪਿੱਛੇ ਹੈ ਪਾਪਾ।
3: ਮਤਲਬ ਤੂੰ ਸਿਰਫ ਸਾਡਾ ਹੀ ਨਹੀਂ ਕਾਨੂੰਨ ਦਾ ਵੀ ਗੁਨਾਹਗਾਰ ਹੈ। ਚੰਗਾ, ਫਿਲਹਾਲ ਤੂੰ ਆਰਾਮ ਕਰ, ਤੇਰੇ ਬਾਰੇ ਮੈਂ ਵਿਚਾਰ ਕਰਦਾ, ਫਿਰ ਆਪਣਾ ਫੈਸਲਾ ਸੁਣਾਵਾਂਗਾ। ਹੈਲੋ, ਆਈ ਜੀ ਪੁਲਿਸ ਬੋਲ ਰਹੇ ਨੇ ਜੀ? ਮੈਂ ਦਵਿੰਦਰ ਸਿੰਘ ਬੋਲ ਰਿਹਾ, ਕੁਲਜੀਤ ਦਾ ਫਾਦਰ, ਜਿਹੜਾ ਅਮੈਰੀਕਾ 'ਚ ਗੁਨਾਹ ਕਰਕੇ ਇੱਥੇ ਇੰਡੀਆ ਆ ਗਿਆ। ਜਨਾਬ, ਮੈਨੂੰ ਪਤਾ ਲੱਗਾ ਕਿ ਇੰਡੀਅਨ ਪੁਲਿਸ ਉਹਦੀ ਤਲਾਸ਼ ਕਰ ਰਹੀ ਹੈ, ਸੋ ਉਹ ਇਸ ਵੇਲੇ ਮੇਰੇ ਕੋਲ ਹੈ। ਤੁਸੀਂ ਮੇਰਾ ਪਤਾ ਨੋਟ ਕਰੋ, ਮਕਾਨ ਨੰਬਰ 13, ਐਨੀ ਡੇਲ ਕਲੋਨੀ। ਤੁਸੀਂ ਉਹਨੂੰ ਇੱਥੋਂ ਗ੍ਰਿਫਤਾਰ ਕਰ ਸਕਦੇ ਹੋ ਜੀ, ਮੈਂ ਇੰਤਜ਼ਾਰ ਕਰ ਰਿਹਾ।
0: ਕਰਮਜੀਤ ਜੀ, ਵੈਰੀ ਗੁੱਡ, ਇਹ ਤਾਂ ਬਹੁਤ ਅੱਛੀ ਖਬਰ ਹੈ। ਡਾਕਟਰ ਸਾਹਿਬ ਸੈਟਿਸਫਾਈਡ ਹੈ ਨਾ? ਅੱਛਾ, ਉਸ ਦਿਨ ਦਵਿੰਦਰ ਜੀ ਦੇ ਮਿਲਣ ਨਾਲ ਅਤੇ ਮੇਰੇ ਸਮਝਾਉਣ ਨਾਲ ਬਹੁਤ ਪੋਜ਼ਿਟਿਵ ਅਸਰ ਹੋਇਆ।
3: ਮੈਂ ਆ ਸਕਦਾ ਜੀ?
0: ਓ ਦਵਿੰਦਰ ਜੀ ਆਓ ਨਾ।
4: ਦਵਿੰਦਰ ਯਾਰ, ਤੈਨੂੰ ਪੁੱਛਣ ਦੀ ਲੋੜ ਹੈ ਭਲਾ?
3: ਉਸ ਦਿਨ ਰਮਨ ਬਿਟੀਆ ਨੂੰ ਮਿਲ ਕੇ ਉਸ ਕੋਲੋਂ ਮਾਫ਼ੀ ਮੰਗ ਕੇ ਇਸ ਤਰ੍ਹਾਂ ਲੱਗਿਆ ਮਨ 'ਤੇ ਪਿਆ ਬੋਝ ਉਤਰ ਗਿਆ, ਪਰ ਕੁਲਜੀਤ ਦੇ ਅਚਾਨਕ ਸਾਹਮਣੇ ਆ ਜਾਣ ਨਾਲ ਫਿਰ ਦਿਮਾਗ 'ਚ ਉਹੀ ਖਲਲ ਪੈਦਾ ਹੋ ਗਿਆ।
4: ਕੀ ਕਿਹਾ ਤੁਸੀਂ, ਕੁਲਜੀਤ ਦੇ ਅਚਾਨਕ ਸਾਹਮਣੇ ਆ ਜਾਣ ਨਾਲ?
3: ਹਾਂਜੀ, ਕੀ ਦੱਸਾਂ, ਮੈਂ ਇਸੇ ਲਈ ਤੁਹਾਡੇ ਕੋਲ ਆਇਆ। ਉਸ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਕਾਫੀ ਹੱਦ ਤੱਕ

0: ਬਾਕੀ ਦੀ ਕਸਰ ਮੈਂ ਪੂਰੀ ਕਰ ਰਿਹਾ।
1: ਕੀ ਮਤਲਬ ਦਵਿੰਦਰ?
0: ਹਾਂ ਕਰਮਜੀਤ, ਪ੍ਰੋਫੈਸਰ ਸਾਹਿਬ, ਸਾਡੀ ਧੀ ਰਮਨ 'ਤੇ ਕੀਤੇ ਜ਼ੁਲਮਾਂ ਦੀ ਸਜ਼ਾ ਕੁਦਰਤ ਨੇ ਉਹਨੂੰ ਇਸ ਕਦਰ ਦਿੱਤੀ ਕਿ ਉਹ ਘਰ ਤੋਂ ਬੇਘਰ ਹੋ ਗਿਆ। ਨੌਕਰੀ ਜਾਂਦੀ ਰਹੀ, ਪਹਿਲੀ ਬੀਵੀ ਨੇ ਠੋਕਰ ਮਾਰ ਦਿੱਤੀ ਅਤੇ ਬਦਹਾਲੀ 'ਚ ਉਹ ਕਾਨੂੰਨ ਦਾ ਵੀ ਗੁਨਾਹਗਾਰ ਹੋ ਗਿਆ। ਅਮੈਰੀਕਾ ਦੀ ਪੁਲਿਸ ਉਹਦੇ ਪਿੱਛੇ ਪੈ ਗਈ, ਲੁਕਦਾ ਲੁਕਾਉਂਦਾ ਕਿਸੇ ਤਰ੍ਹਾਂ ਇੰਡੀਆ ਆ ਗਿਆ। ਸਾਡੀ ਅੰਬੈਸੀ ਨੇ ਇੰਡੀਅਨ ਪੁਲਿਸ ਨੂੰ ਖਬਰ ਕਰ ਦਿੱਤੀ। ਮੈਂ ਟੈਲੀਫੋਨ ਕਰਕੇ ਉਹਨੂੰ ਪੁਲਿਸ ਦੇ ਹਵਾਲੇ ਕਰਕੇ ਆ ਰਿਹਾ।
1: ਇਹ ਤੂੰ ਕੀ ਕਹਿ ਰਿਹਾ ਦਵਿੰਦਰ? ਮੇਰੇ ਦੋਸਤ,
2: ਤੁਹਾਨੂੰ ਥੋੜ੍ਹਾ ਸੋਚ ਲੈਣਾ ਚਾਹੀਦਾ ਸੀ। ਦਵਿੰਦਰ ਜੀ, ਤੁਸੀਂ ਅੱਜ ਦਿਖਾ ਦਿੱਤਾ ਕਿ ਯਾਰੀ ਹੋਵੇ ਤਾਂ ਇਸ ਤਰ੍ਹਾਂ ਦੀ।
1: ਮੈਨੂੰ ਸਮਝ ਨਹੀਂ ਆ ਰਹੀ ਦਵਿੰਦਰ, ਮੈਂ ਕੀ ਆਖਾਂ? ਜੋ ਤੂੰ ਕੀਤਾ ਠੀਕ ਹੈ ਜਾਂ ਗਲਤ ਹੈ?
2: ਇਸ ਬਾਰੇ ਰਮਨ ਨੂੰ ਜ਼ਰੂਰ ਦੱਸਣਾ ਚਾਹੀਦਾ, ਸ਼ਾਇਦ ਉਸਦੇ ਹੋਰ ਨੋਰਮਲ ਹੋਣ 'ਚ ਇਹ ਮਦਦਗਾਰ ਹੋਵੇ।
0: ਚਲੋ ਰਮਨ ਬੇਟੀ ਨੂੰ ਦੱਸੀਏ ਕਿ ਕੁਲਜੀਤ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲ ਗਈ ਹੈ।
1: ਚਲੋ
3: ਕਰਮਜੀਤ ਜੀ, ਪ੍ਰੋਫੈਸਰ ਪਾਟੀਆ, ਕੰਗਰੈਚੁਲੇਸ਼ਨਸ, ਰਮਨ ਬੇਟੀ ਪੂਰੀ ਤਰ੍ਹਾਂ ਨੋਰਮਲ ਹੋ ਗਈ ਹੈ।
1: ਸੱਚੀ ਡਾਕਟਰ ਸਾਹਿਬ?
3: ਹਾਂ, ਜਿਸ ਦਿਨ ਤੁਸੀਂ, ਪ੍ਰੋਫੈਸਰ ਸਾਹਿਬ ਨੇ ਅਤੇ ਦਵਿੰਦਰ ਜੀ ਨੇ ਰਮਨ ਨੂੰ ਇਹ ਖਬਰ ਦਿੱਤੀ ਕਿ ਕੁਲਜੀਤ ਕਿਹਨਾਂ ਹਾਲਾਤ 'ਚ ਇੰਡੀਆ 'ਚ ਵਾਪਸ ਆਇਆ ਅਤੇ ਕਿਸ ਤਰ੍ਹਾਂ ਦਵਿੰਦਰ ਜੀ ਨੇ ਖੁਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਤਾਂ ਉਸਦਾ ਬਿਟੀਆ ਦੀ ਸਾਈਕੀ 'ਤੇ ਬਹੁਤ ਪੋਜ਼ਿਟਿਵ ਅਸਰ ਹੋਇਆ।
2: ਸੱਚ ਡਾਕਟਰ ਸਾਹਿਬ?
3: ਹਾਂ ਪ੍ਰੋਫੈਸਰ ਸਾਹਿਬ, ਉਸ ਦਿਨ ਤੋਂ ਰਮਨ ਨੂੰ ਲੱਗਣ ਲੱਗਾ ਕਿ ਦੁਨੀਆ 'ਚ ਅੱਛੇ ਲੋਕ ਜ਼ਿਆਦਾ ਨੇ, ਬੇਸ਼ੱਕ ਕੁਝ ਬੁਰੇ ਲੋਕ ਵੀ ਹੋਣਗੇ। ਉਸ ਦਿਨ ਤੋਂ ਇਹ ਆਪਣੇ ਡਿਪਰੈਸ਼ਨ ਤੋਂ ਬਾਹਰ ਆਉਣਾ ਸ਼ੁਰੂ ਹੋ ਗਈ ਸੀ। ਨਾ ਸ਼ੀ ਹੈਜ਼ ਰਿਕਵਰਡ,
1: ਮਤਲਬ
3: ਤੁਸੀਂ ਉਹਨੂੰ ਆਪਣੇ ਘਰ ਨਾਲ ਲਿਜਾ ਸਕਦੇ ਹੋ, ਉਹਦਾ ਡਿਸਚਾਰਜ ਸਰਟੀਫਿਕੇਟ ਇਜ਼ ਆਲਰੇਡੀ ਰੈਡੀ।
2: ਰੀਅਲੀ ਡਾਕਟਰ ਸਾਹਿਬ?
3: ਹਾਂ ਹਾਂ, ਵਨਸ ਅਗੇਨ ਕੰਗਰੈਚੁਲੇਸ਼ਨਸ।
2: ਹਾਂਜੀ ਬਈ, ਸਾਰੇ ਲੱਡੂ ਆਪ ਹੀ ਖਾ ਲਓਗੇ ਕਿ ਮੇਰੇ ਲਈ ਵੀ ਛੱਡੋਗੇ?
4: ਕਮਾਲ ਹੈ ਪ੍ਰੋਫੈਸਰ ਸਾਹਿਬ, ਤੁਹਾਡੀਆਂ ਮਿਹਰਬਾਨੀਆਂ ਦੇ ਸਦਕੇ ਤਾਂ ਇਹ ਪਾਰਟੀ ਚੱਲ ਰਹੀ ਹੈ ਅੱਜ।
5: ਪ੍ਰੋਫੈਸਰ ਸਾਹਿਬ, ਤੁਹਾਡਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ, ਤੁਹਾਡੇ ਕਰਕੇ ਤਾਂ ਸਾਡੀ ਕੁੜੀ ਦਾ ਦੂਸਰਾ ਜਨਮ ਹੋਇਆ।
6: ਵੈਸੇ ਸਰ, ਰਮਨ ਦੀਦੀ ਹੁਣ ਕਰਨਗੇ ਕੀ?
2: ਬਈ ਉੱਥੋਂ ਹੀ ਸ਼ੁਰੂ ਕਰੇਗੀ ਜਿੱਥੇ ਛੱਡ ਕੇ ਗਈ ਸੀ।
7: ਮਤਲਬ ਪੜ੍ਹਾਈ?
2: ਹੋਰ ਕੀ, ਕਰ ਲੈ ਕਿਤਾਬਾਂ ਤੋਂ ਮਿੱਟੀ ਮੁੱਟੀ ਸਾਫ਼।
7: ਪਰ ਸਰ, ਮੁਸ਼ਕਿਲ ਨਹੀਂ ਹੋ ਜਾਏਗਾ ਹੁਣ?
2: ਤੇਰੇ ਲਈ ਕੁਝ ਮੁਸ਼ਕਿਲ ਨਹੀਂ, ਵੈਸੇ ਵੀ ਤੈਨੂੰ ਪਤਾ ਹੈ ਕਿ
7: ਨਾ ਤਾਂ ਤੁਸੀਂ ਸੁਣਨੇ ਹੀ ਨਹੀਂ ਹੈ।
2: ਨਾਓ ਦੈਟਸ ਮਾਈ ਰਮਨ, ਦੈਟਸ ਮਾਈ ਰਮਨ, ਫਾਈਨਲੀ ਸ਼ੀ ਇਜ਼ ਬੈਕ।
7: ਯੈਸ ਸਰ,
2: ਹੁਣ ਖਿਲਾਓ ਲੱਡੂ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਸਦਮਾ, ਲੇਖਕ ਸਤੀਸ਼ ਟੰਡਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜੇ ਨੇ ਤੇ ਹੁਣ ਪੇਸ਼ ਨੇ ਮੁੱਖ ਖ਼ਬਰਾਂ।

ਸਰਵਉੱਚ ਅਦਾਲਤ ਨੇ ਕਿਹਾ ਕਿ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਬੰਦੀ ਲਗਾਉਣ ਦੀ ਬਜਾਏ ਜਨਤਕ ਜਾਗਰੂਕਤਾ ਅਤੇ ਸਵੈ ਇੱਛਿਤ ਹਿੱਸੇਦਾਰੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ। ਕੇਂਦਰ ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਲੀਨਿਕਲ ਅਦਾਰਿਆਂ ਵਿਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਦੀਆਂ ਦਰਾਂ ਸਪਸ਼ਟ ਤੌਰ ਤੇ ਦਰਸਾਉਣ ਲਈ ਕਿਹਾ। ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR 2026 ਮੁਕੰਮਲ। ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਈਆਂ। ਪੰਜਾਬ ਸਰਕਾਰ ਵੱਲੋਂ ਪਹੁੰਚ ਤੋਂ ਦੂਰ ਵਾਲੇ ਇਲਾਕਿਆਂ ਵਿਚ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਉੱਨਤ ਡਰੋਨਾਂ ਦੀ ਵਰਤੋਂ ਦੀ ਸ਼ੁਰੂਆਤ। ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੂਚਨਾ ਦਾ ਅਧਿਕਾਰ ਦਿਵਸ ਮਨਾਉਣ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ। ਪੰਜਾਬ ਸਰਕਾਰ ਨੇ ਦਿੱਗਜ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਕਵਾਲੀਆਂ ਦਾ ਪ੍ਰੋਗਰਾਮ। ਇਸੇ ਪ੍ਰੋਗਰਾਮ ਤਹਿਤ ਹੁਣ ਸੁਣਵਾ ਜਾ ਰਹੇ ਹਾਂ ਮੁਹੰਮਦ ਸਲੀਮ ਕਵਾਲ ਤੇ ਸਾਥੀਆਂ ਦੀ ਆਵਾਜ਼ 'ਚ ਕਵਾਲੀ ਮੈਨੂੰ ਇਸ਼ਕ ਹੁਲਾਰੇ ਦਿੰਦਾ ਹੈ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ ਜੀ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਡਮ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ ਤੋਂ
0: ਰਾਜੂ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਫੋਨ ਤੁਹਾਡਾ ਪਹਿਲੀ ਕਾਲਰ ਪਹਿਲੇ ਕਾਲਰ ਤੁਸੀਂ ਹੋ ਜੀ ਅੱਜ ਜੀ ਜੀ ਜੀ ਤੇ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ
1: ਤੁਹਾਨੂੰ ਵੀ ਬਹੁਤ ਮੁਬਾਰਕ
0: ਅੱਛਾ ਜੀ ਲਓ ਜੀ ਸੁਣੋ ਫਿਰ ਆਪਣੀ ਪਸੰਦੀਦਾ ਫਿਲਮ ਦਾ ਇਹ ਖੂਬਸੂਰਤ ਗੀਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਵੱਧਦੀਆਂ ਫਰਮਾਇਸ਼ਾਂ ਵੱਲ ਜਿਹੜੀਆਂ ਵਟਸਐਪ ਰਾਹੀਂ ਸਾਡੇ ਕੋਲ ਪਹੁੰਚੀਆਂ ਨੇ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਜ਼ਿਲ੍ਹਾ ਰੋਪੜ ਤੋਂ, ਪਿੰਡ ਪੱਕੂ ਮਾਜਰਾ ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ, ਸੁਖਜੋਤ, ਭੁਪਿੰਦਰ, ਮਨਜੀਤ ਕੌਰ, ਮਨਜੋਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ। ਗੁਰਦਿੱਤ ਮਲਹੋਤਰਾ, ਸ਼ੀਤਲ ਮਲਹੋਤਰਾ, ਤਨਵੀਰ ਅਤੇ ਅਨੁਭਵ ਸਾਨੂੰ ਭੇਜ ਰਹੇ ਨੇ ਫਾਜ਼ਿਲਕਾ ਤੋਂ ਫਰਮਾਇਸ਼। ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਪਰਮਿੰਦਰ ਰੰਧਾਵਾ, ਲਖਨਪਾਲ ਰੰਧਾਵਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਕਸਬਾ ਚਿਲਕਾਨਾ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ ਅੰਸਾਰੀ, ਦਾਨਿਸ਼ ਅੰਸਾਰੀ ਅਤੇ ਨਜ਼ੀਮ ਅੰਸਾਰੀ ਹੋਣੀ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਮਿਲੀ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ,
1: ਨਮਸਕਾਰ ਜੀ। ਮੈਡਮ ਜੀ
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ ਜੀ।
0: ਜੀ ਮਹੇਸ਼ ਗਰਗ ਜੀ, ਸਵਾਗਤ ਹੈ ਪ੍ਰੋਗਰਾਮ ਚ।
1: ਧੰਨਵਾਦ ਜੀ।
0: ਹਾਂਜੀ, ਅੱਜ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਫਿਲਮ ਲਾਲ ਦੁਪੱਟਾ ਮਲ ਮਲਕਾ ਗੀਤ ਹੈਗਾ ਜੀ, ਸੁੰਨੀ ਸੁੰਨੀ ਅੱਖੀਆਂ ਮੇਂ ਜਗਨੂ ਚਮਕ ਉੱਠੇ।
0: ਲਓ ਜੀ ਫਿਰ ਸੁਣੋ ਆਪਣੀ ਪਸੰਦ ਦਾ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਚ ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਨਵਦੀਪ ਸਿੰਘ ਬਰਾੜ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਕਲਕਲਾਂ ਜ਼ਿਲ੍ਹਾ ਮੋਗਾ ਤੋਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਾਜਕੁਮਾਰ ਚਾਚੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਤੇ ਗੁੱਡੂ ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਦੀਪਕ ਤੇ ਹਾਨੀ ਹੋਣਾ ਨੇ ਕਰਨੀ ਖੇੜਾ ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜੇ ਨੇ ਗੁਰਦੀਪ ਸਿੰਘ ਕਟਵਾਲ, ਮੀਤੋ ਭਾਈ ਸੁਖਚੈਨ ਰਾਣੋ, ਪ੍ਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਲਤਾ ਮੰਗੇਸ਼ਕਰ ਤੇ ਅਮਿਤ ਕੁਮਾਰ ਦੀ ਆਵਾਜ਼ 'ਚ ਲਵ ਸਟੋਰੀ ਫਿਲਮ ਦਾ ਇੱਕ ਗੀਤ।

ਇਸੇ ਗੀਤੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਤੁਹਾਡੀ ਫਰਮਾਇਸ਼ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ, ਤਦ ਤੱਕ ਲਈ ਰੱਬ ਰਾਖਾ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10:31 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤਾ। ਜੀ ਹਾਂ, ਲਾਈਵ ਫੋਨ ਇਨ ਖਤਾਂ 'ਤੇ ਅਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅੱਜ ਕੱਲ੍ਹ ਬਹੁਤ ਹੀ ਪਾਵਨ ਦਿਹਾੜੇ ਚੱਲਦੇ ਨੇ।

ਬਹੁਤ ਪਵਿੱਤਰ ਦਿਹਾੜੇ ਚੱਲ ਰਹੇ ਨੇ ਜੀ, ਨਵਰਾਤਰੇ ਚੱਲ ਰਹੇ ਨੇ। ਸਾਡੇ ਸਾਰੇ ਸੁਣਨ ਵਾਲਿਆਂ ਨੂੰ ਆਕਾਸ਼ਵਾਣੀ ਦੇ ਪਰਿਵਾਰ ਵੱਲੋਂ ਜੈ ਮਾਤਾ ਦੀ। ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਜੈ ਮਾਤਾ ਦੀ ਆਖਦੇ ਹਾਂ ਜੀ, ਔਰ ਮਹਾਮਾਈ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬਾਕੀ ਦੀ ਗੱਲਾਂ ਬਾਤਾਂ ਅਸੀਂ ਫਿਰ ਕਰਾਂਗੇ, ਬਹੁਤ ਜਲਦੀ ਦੁਬਾਰਾ ਮਿਲਦੇ ਹਾਂ। ਲੇਕਿਨ ਪਹਿਲਾਂ ਆਓ ਸੁਣਦੇ ਹਾਂ ਨਰਿੰਦਰ ਚੰਚਲ ਦੇ ਗਾਏ ਹੋਏ ਇਸ ਮਹਾਮਾਈ ਦੇ ਭੇਂਟ ਨੂੰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਗਾਤ, ਔਰ ਟਿਊਨ ਕੀਤਾ ਹੈ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

0: ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਸੁਣਨ ਵਾਲਿਆਂ ਦਾ ਪ੍ਰੋਗਰਾਮ ਸੁਗਾਤ ਵਿੱਚ। ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਸੁਗਾਤ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਕਰਦੇ ਨੇ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲਾਂ ਪਤਾ ਕਰਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ। ਸਾਡਾ ਨੰਬਰ ਹੈ 01182342171। ਅਗਰ ਤੁਸੀਂ ਮੈਸੇਜ ਵਟਸਐਪ 'ਤੇ ਕਰਨਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ 9465536077। ਅਗਰ ਤੁਸੀਂ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਪ੍ਰੋਗਰਾਮ ਸੁਗਾਤ ਯਾਨੀ ਤੁਹਾਡਾ ਔਰ ਮੇਰਾ ਸਾਥ ਸਵੇਰੇ 1 ਵਜੇ ਤੱਕ ਰਹੇਗਾ ਜੀ। 1 ਵਜੇ ਸ਼ੁਰੂ ਕਰਾਂਗੇ ਪੰਜਾਬੀ ਮੈਲੋਡੀ ਗੀਤ। ਪੰਜਾਬੀ ਮੈਲੋਡੀ ਗੀਤ ਸਵੇਰੇ 2 ਵਜੇ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਟਿਊਟ ਮਿਊਜ਼ਿਕ। ਪੰਜਾਬੀ ਟਿਊਟ ਮਿਊਜ਼ਿਕ ਔਰ ਪੰਜਾਬੀ ਮੈਲੋਡੀ ਗੀਤ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਨੂੰ ਵੱਖ ਵੱਖ ਪ੍ਰੋਗਰਾਮ ਵਿੱਚ ਸਾਡੇ ਸਰੋਤਾ ਕਰਦੇ ਰਹਿੰਦੇ ਨੇ, ਯਾਨੀ ਕਿ ਬੜੇ ਹੀ ਪੋਪੂਲਰ ਔਰ ਹਿੱਟ ਸੌਂਗਸ ਹੋਣਗੇ। ਬਹੁਤ ਵਧੀਆ ਪ੍ਰੋਗਰਾਮ ਨੇ ਜੀ, ਜ਼ਰੂਰ ਜ਼ਰੂਰ ਸੁਣਨਾ। ਔਰ ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੋ ਜਾਂਦਾ, ਪ੍ਰਭੂ ਭਗਤੀ ਦਾ ਸਮਾਂ ਹੁੰਦਾ ਜੀ, ਸਰਵਣ ਕਰਾਂਗੇ ਗੁਰਬਾਣੀ ਵਿਚਾਰ। 3:30 'ਤੇ ਸਰਵਣ ਕਰਾਂਗੇ ਕੁਛ ਭਜਨ ਕੁਛ ਭਗਤੀ ਗੀਤ। 4 ਵਜੇ ਸਵੇਰੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਪ੍ਰੋਗਰਾਮ ਨੂੰ ਹੁਣ ਜਾਰੀ ਰੱਖਦੇ ਹੋਏ ਆਓ ਜੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੇ ਸ਼ਹਿਰ ਪਿੰਡ ਗ੍ਰਾਂ ਤੋਂ ਆਏ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ ਅਤੇ ਨਾਲੇ ਹੀ ਆਪਾਂ ਉਹਨਾਂ ਦੇ ਪਸੰਦ ਦਾ ਗੀਤ ਵੀ ਸੁਣਨਾ ਨਾ। ਹੈਲੋ
1: ਅਮਿਤ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋਰ ਤੋਂ ਸਰ।
0: ਮਹੇਸ਼ ਗਰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਬਹੁਤ ਵਧੀਆ ਸਰ।
0: ਬਹੁਤ ਵਧੀਆ ਚਾਹੀਦਾ ਸਰ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੁਹਾਡੇ 'ਚ ਕੌਲ ਲੱਗੀਏ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ ਆਕਾਸ਼ਵਾਣੀ ਦੇ ਮਾਧਿਅਮ। ਅਤੇ ਅੱਜ ਕਿਹੜਾ ਗੀਤ ਸੁਣਵਾਉਣਾ ਚਾਹੋਗੇ?
1: ਸਾਜੀਆਂ ਮਨਜ਼ੂਰ ਦਾ ਰਾਜੀ ਹੈ, ਮੈਂ ਨੀਲ ਕਰਾਂ ਨੀਲ ਕਾਮ ਰੱਖਣ ਮਨ ਨੀਲੋ ਨੀਲ,
0: ਸ਼ਾਮਲ ਕਰਨਾ ਚਾਹਾਂਗੇ ਜੀ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਹੁਣੇ ਤੁਸੀਂ ਸੁਣ ਰਹੇ ਸੀ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ਾਂ 'ਚ ਇੱਕ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਮਹੇਸ਼ ਗਰਗ ਜੀ ਨੇ ਕੀਤੀ ਸੀ। ਵਾਕਈ ਬਹੁਤ ਪਿਆਰਾ ਗੀਤ ਹੈ ਜੀ, ਅਸੀਂ ਥੈਂਕਫੁੱਲ ਹਾਂ ਜੀ ਮਹੇਸ਼ ਗਰਗ ਜੀ ਦੇ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਰਾਜੂ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ? ਠੀਕ ਹੈ, ਠੀਕ ਹੈ, ਠੀਕ ਹੈ। ਤੇ ਰਾਜੂ ਜੀ, ਅੱਜ ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਅੱਜ ਕਿਹੜਾ ਗੀਤ ਸੁਣਾਓਗੇ? ਰੰਜਨ ਤੇਰਾ। ਵਾਹ ਜੀ ਵਾਹ, ਬਹੁਤ ਪੁਰਾਣੀ ਪਿਕਚਰ ਹੈ ਔਰ ਬਹੁਤ ਮਕਬੂਲ ਗੀਤ ਹੈ ਜੀ, ਬਹੁਤ ਪਿਆਰਾ ਗੀਤ ਹੈ। ਉਦੋਂ ਹੁੰਦਾ ਸੀ ਕਰੇਜ਼, ਮਤਲਬ ਕਿ ਸ਼ੌਂਕ ਹੁੰਦਾ ਸੀ ਫਿਲਮ ਦਾ। ਹੁਣ ਤੁਸੀਂ ਦੇਖੋ ਇੰਨੇ ਚੈਨਲ ਨੇ, 100 ਚੈਨਲ ਨੇ, 100 ਫਿਲਮਾਂ ਇਕੱਠੀਆਂ ਆਈ ਜਾ ਰਹੀਆਂ
1: ਨਾ।
0: ਏਦਾਂ ਹੀ ਸਮੇਂ ਦੀ ਜੋ ਨੀਡ ਹੈ, ਜੋ ਬਦਲਾਵ ਹੈ। ਰਾਜੂ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਦੁਬਾਰਾ ਵੀ ਕਾਲ ਕਰੋਗੇ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਛੋਟਾ ਜਿਹਾ ਵਾਅਦਾ ਕਰਨ ਲੱਗਿਆ ਜੀ ਆਪਣੇ ਸਾਰੇ ਸੁਣਨ ਵਾਲਿਆਂ ਦਾ। ਤੁਸੀਂ ਵਟਸਐਪ ਮੈਸੇਜ ਜਿੰਨੇ ਵੀ ਭੇਜੇ ਨੇ ਅਸੀਂ ਸਾਰੇ ਪੜ੍ਹਨੇ ਨੇ ਜੀ, ਔਰ ਸਾਰੇ ਸ਼ਰੋਤਿਆਂ ਦੇ ਅਸੀਂ ਨਾਮ ਲੈਣੇ ਨੇ, ਉਹਨਾਂ ਦੀ ਫਰਮਾਇਸ਼ ਦੇ ਗੀਤ ਵੀ ਜ਼ਰੂਰ ਜ਼ਰੂਰ ਸੁਣਾਉਣੇ। ਤੁਸੀਂ ਇਹ ਨਹੀਂ ਸੋਚਣਾ ਕਿ ਅਗਰ ਕਾਲ ਨਹੀਂ ਲੱਗੀ ਤਾਂ ਸਾਡਾ ਗੀਤ ਪਲੇ ਨਹੀਂ ਹੋਏਗਾ, ਨਹੀਂ ਜੀ ਨਹੀਂ। ਤੁਸੀਂ ਆਪਣੀ ਫਰਮਾਇਸ਼ ਨੂੰ ਵਟਸਐਪ 'ਤੇ ਵੀ ਭਿਜਵਾ ਸਕਦੇ ਹੋ ਤੁਹਾਡਾ ਨਾਮ ਲੈ ਕੇ, ਔਰ ਆਪਾਂ ਫਰਮਾਇਸ਼ ਨੂੰ ਜ਼ਰੂਰ ਜ਼ਰੂਰ ਪਲੇ ਕਰਾਂਗੇ। ਸਾਡਾ ਨੰਬਰ ਹੈ 94-655-36-0-77। ਇਸੇ ਨੰਬਰ 'ਤੇ ਸਾਨੂੰ ਮੈਸੇਜ ਭੇਜ ਰਹੇ ਨੇ ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੂਰੀਤ ਅਤੇ ਪ੍ਰੀਸ਼ ਕੰਬੋਜ। ਇਹ ਸੁਣਨਾ ਚਾਹੁੰਦੇ ਨੇ ਕੁਲਦੀਪ ਮਾਣਕ ਦਾ ਗਾਇਆ ਹੋਇਆ ਕੋਈ ਵੀ ਗੀਤ। ਬਿਲਕੁਲ ਜੀ, ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜ਼ਰੂਰ ਜ਼ਰੂਰ ਤੁਹਾਡੀ ਫਰਮਾਇਸ਼ ਪਲੇ ਕਰਾਂਗੇ ਜੀ। ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ, ਜ਼ਿਲ੍ਹਾ ਮੁਰਾਦਾਬਾਦ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਮਾਨਵੀ, ਕਾਜਲ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਦੇ ਲਈ। ਪਟੇਲ ਨਗਰ ਮੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਆਜ਼ੂ ਅਤੇ ਗੁੱਡੂ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸੁਗਾਤ ਪ੍ਰੋਗਰਾਮ ਵਿੱਚ। ਕੋਈ ਵੀ ਰੋਮਾਂਟਿਕ ਪੰਜਾਬੀ ਗੀਤ ਸੁਣਾ ਦਿਓ ਜੀ। ਇਸ ਤਰ੍ਹਾਂ ਕਰਕੇ ਸਾਨੂੰ ਭੇਜਿਆ ਮੈਸੇਜ, ਔਰ ਭੇਜਣ ਵਾਲੇ ਸਾਡੇ ਸਾਥੀ ਨੇ ਯਵਤਮਾਲ ਵਿਦਰਭ ਮਹਾਰਾਸ਼ਟਰਾ ਤੋਂ, ਸੰਤੋਸ਼ ਖੜਸੇ, ਵਿਨੋਦ ਖੜਸੇ ਜੀ ਐਨ ਨੂੰ ਆਖਦੇ ਹਾਂ ਜੀ, ਵੈਲਕਮ ਹੈ ਜੀ ਤੁਹਾਡਾ ਬਹੁਤ ਬਹੁਤ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹਿਜਾ,

ਤਰਾਨੀ ਚਰਨ ਰਹੀਜਾ ਡੈਨੀ ਨੀਤੂ ਜੋਤ ਤੇ ਸਚਨੀ ਇਹ ਕਹਿੰਦੇ ਨੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਿਹੜੀ ਕਿ ਮੁਹੰਮਦ ਰਫੀ ਹੋਣਾ ਦੀ ਆਵਾਜ਼ਾਂ ਦੇ ਵਿੱਚ ਹੈ। ਉਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਹੈ ਜੀ। ਇਸ ਗੀਤ ਤੋਂ ਬਾਅਦ ਥੋੜ੍ਹਾ ਅਰਜ ਦੋਸਤ ਅਮਿਤ ਫਿਰ ਹਾਜ਼ਰ ਹੋ ਰਿਹਾ ਜੀ ਪ੍ਰੋਗਰਾਮ ਨਾਲ, ਸੁਗਾਤ ਪ੍ਰੋਗਰਾਮ ਨਾਲ। ਇਸੇ ਤਰ੍ਹਾਂ ਬਣੇ ਰਹੋ।

ਮੁਹੰਮਦ ਰਫੀ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਕੀਤੀ ਸੀ ਚੰਡੀਗੜ੍ਹ ਤੋਂ। ਤੇ ਆਓ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ ਜੀ, ਕੌਣ ਸਾਹਿਬ ਆਏ ਨੇ ਜੀ ਸੁਗਾਤ ਦੇ ਵਿਹੜੇ? ਆਪਣਾ ਨਾਮ ਦੱਸੋ।

ਵਾਹ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ? ਠੀਕ ਹੈ ਜੀ, ਠੀਕ ਹੈ ਜੀ। ਹੋਰ ਸੁਣਾਓ, ਸਿਹਤਾਂ ਸਭ ਠੀਕ, ਘਰ ਪਰਿਵਾਰ ਸਭ ਠੀਕ ਹੈ? ਕੀ ਕਰ ਰਹੇ ਸੀ? ਪ੍ਰੋਗਰਾਮ ਸੁਣ ਰਹੇ ਸੀ, ਇੰਜੋਏ ਕਰ ਰਹੇ ਸੀ। ਚਲੋ, ਕਿਹੜਾ ਕੀ ਸੁਣਵਾਈਏ ਜੀ? ਨੀਲ ਪੈ ਗਏ, ਵਾਹ ਜੀ ਵਾਹ, ਬਹੁਤ ਪਿਆਰਾ ਗੀਤ ਹੈ ਜੀ। ਅਤੇ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੀ ਪਸੰਦ ਦਾ ਗੀਤ ਆਪਾਂ ਜ਼ਰੂਰ ਜ਼ਰੂਰ ਪਲੇਅ ਕਰਾਂਗੇ। ਪਹਿਲਾਂ ਕੁਛ ਵਟਸਐਪ ਮੈਸੇਜਸ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਲਓ ਜੀ, ਇਹ ਮੈਸੇਜ ਭੇਜ ਰਹੇ ਨੇ ਜੀ ਮਜਨੂੰ ਕਾ ਟਿੱਲਾ ਤੋਂ। ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਆਕਾਂਕਸ਼ਾ, ਗੁੜੀਆ, ਮਾਹੀ ਮਲਿਕ ਅਤੇ ਇਸ਼ੀਤਾ ਅਰੋੜਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਵੜਿੰਗਖੇੜਾ ਪੰਜਾਬ ਤੋਂ ਸਾਨੂੰ ਪਿਆਰ ਭਰਿਆ ਮੈਸੇਜ ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਮਹਿਸਗੇਟ ਨਾਭਾ ਤੋਂ ਮੈਸੇਜ ਭੇਜ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਇਹ ਸੁਣਨਾ ਚਾਹੁੰਦੇ ਰਫੀ ਸਾਹਿਬ ਦਾ ਕੋਈ ਗੀਤ। ਮੈਂ ਜੀ ਹੁਣੇ ਹੁਣੇ ਪਲੇਅ ਕੀਤਾ ਅਤੇ ਉਮੀਦ ਕਰਦਾ ਤੁਸੀਂ ਇਸ ਗੀਤ ਦਾ ਪੂਰਾ ਆਨੰਦ ਲਿਆ ਹੋਵੇਗਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਮਿਸ ਪੂਜਾ ਉਹਨਾਂ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ। ਇਹਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਮਿਲੀ ਹੈ ਜੀ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੌਗਾਤ ਔਰ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐੱਸ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

0: ਇਹ ਤਾਂ ਗੱਲ ਗਲਤ ਹੈ ਵੀ ਨੱਚਦੀ ਦੇ ਪੈਰਾਂ 'ਚ ਨੀਲ ਪੈ ਜਾਣ ਅਤੇ ਗੱਲ ਨਾ ਬਣੇ, ਇਹ ਤਾਂ ਹੋ ਨਹੀਂ ਸਕਦਾ। ਪਰ ਅਸੀਂ ਮਿਸ ਪੂਜਾ ਦੀ ਗੱਲ ਮੰਨ ਲੈਂਦੇ ਹਾਂ, ਜੇ ਉਹ ਕਹਿ ਰਹੇ ਗੱਲ ਨਹੀਂ ਬਣੀ ਤਾਂ ਨਹੀਂ ਬਣੀ ਹੋਣੀ, ਪਰ ਅਸੀਂ ਤੁਹਾਡੀ ਗੱਲ ਪੂਰੀ ਪੂਰੀ ਬਣਾਉਣੀ ਹੈ, ਪੂਰਾ ਪੂਰਾ ਮਨੋਰੰਜਨ ਔਰ ਪੂਰੇ ਦਿਨ ਦੀ ਥਕਾਵਟ ਉਤਾਰ ਦੇਣੀ ਹੈ। ਪ੍ਰੋਗਰਾਮ ਸੁਗਾਤ 'ਚ ਇੰਨੇ ਪਿਆਰੇ ਪਿਆਰੇ ਗੀਤ ਪਲੇ ਕਰਨੇ ਨੇ, ਇੰਨੇ ਇੰਨੇ ਪਿਆਰੇ ਵਧੀਆ ਟਰੈਕ ਪਲੇ ਕਰਨੇ ਕਿ ਤੁਸੀਂ ਕਹਿੰਦੇ ਕਿ ਪੂਰੀ ਪੂਰੀ ਗੱਲ ਬਣ ਗਈ ਹੈ, ਹੈ ਨਾ ਜੀ। ਅਤੇ ਆਓ ਜੀ ਫਿਰ ਗੱਲਬਾਤ ਕਰੀਏ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਇਹਨਾਂ ਦਾ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗੇਗਾ ਜੀ ਅਸੀਂ ਪ੍ਰੋਗਰਾਮ ਦਾ ਅਗਲਾ ਗੀਤ ਕਿਹੜਾ ਪਲੇ ਕਰਨਾ, ਹੈ ਨਾ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਮਨਜੀਤ ਕੌਰ ਬੋਲ ਰਹੀ ਹੈ ਜੀ, ਦਿੱਲੀ ਤੋਂ।
0: ਓ ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਮਨਜੀਤ ਕੌਰ ਜੀ, ਕੀ ਹਾਲ ਚਾਲ?
1: ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ
0: ਜੀ,
1: ਧੰਨਵਾਦ। ਬਸ ਠੀਕ ਹੈ ਜੀ।
0: ਹੋਰ ਸੁਣਾਓ ਕੀ ਖਬਰ ਨਵੀਂ ਤਾਜ਼ੀ, ਸਭ ਠੀਕ ਠਾਕ ਹੈ ਜੀ?
1: ਹਾਂ ਬਸ ਠੀਕ ਹੈ, ਬਾਰਿਸ਼ ਪਈ ਅੱਜ।
0: ਦਿੱਲੀ ਬਾਰਿਸ਼ ਹੋ ਗਈ ਹੈ? ਵਾਹ ਜੀ ਵਾਹ, ਮੌਸਮ ਖੁਸ਼ਗਵਾਰ ਹੋ ਗਿਆ।
1: ਬਾਰਿਸ਼ ਖੂਬ ਹੋਈ ਹੈ, ਬਹੁਤ ਜ਼ਿਆਦਾ।
0: ਮੌਸਮ
1: ਐਨ ਠੰਡਾ ਹੋ ਗਿਆ।
0: ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ। ਤੇ ਅੱਜ ਤੁਸੀਂ ਸਾਨੂੰ ਗੀਤ ਕਿਹੜਾ ਸੁਣਾਓਗੇ?
1: ਅੱਜ ਬੱਬੂ ਮਾਨ ਜੀ ਦਾ।
0: ਬੱਬੂ ਮਾਨ ਜੀ ਦਾ
1: ਬੋਲੀ ਮੁੰਡਾ ਪਾਓ,
0: ਬੋਲੀ ਉੱਪਰ ਬੋਲੀ। ਵਾਹ ਜੀ ਵਾਹ, ਪਹਿਲਾਂ ਨੱਚਦੀ ਦੇ ਪਹਿਲਾਂ ਨੀਲ ਪੈ ਗਿਆ, ਹੁਣ ਬੋਲੀ ਤੇ ਬੋਲੀ ਪੈ ਗਈ, ਯਾਨੀ ਕਿ ਠਾਠਾ ਕੰਮ ਚੱਲੇਗਾ, ਨਚਾਈ ਹਾਂ ਸਾਰਿਆਂ ਨਾਲ। ਹਾਂ ਜੀ ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ। ਤੁਹਾਡੀ ਪਸੰਦ ਦਾ ਗੀਤ ਪਲੇ ਕਰਾਂਗੇ, ਪਹਿਲਾਂ ਕੁਝ ਵਟਸਐਪ ਮੈਸੇਜਸ। ਮੰਡੀ ਹਰਜੀ ਰਾਮ ਮਲੋੜ ਤੋਂ ਨੱਥੂ ਰਾਮ ਸ਼ਰਮਾ, ਲਲਿਤ ਇੰਦਰਾਜ ਸ਼ਰਮਾ, ਸੁਰੇਸ਼ ਕਹਿੰਦੇ ਕੋਈ ਵੀ ਗੀਤ ਸੁਣਵਾ ਦਿਓ, ਬਹੁਤ ਬਹੁਤ ਸ਼ੁਕਰੀਆ ਜੀ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਚੌੜਾ, ਸਵੀਟੀ ਦੀਵਾਨਾ, ਗੁਰਵੰਸ਼ ਸਿੰਘ ਚੌੜਾ, ਨਛੱਤਰ ਗਿੱਲ ਦੀ ਆਵਾਜ਼ 'ਚ ਕੋਈ ਗੀਤ ਸੁਣਨਾ ਚਾਹੁੰਦੇ ਨੇ, ਜ਼ਰੂਰ ਪਲੇ ਕਰਾਂਗੇ ਜੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ। ਔਰ ਕਾਲਕਾ ਤੋਂ ਸਾਨੂੰ ਮੈਸੇਜ ਭੇਜਣੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਮੁਕਾਮ ਪੋਸਟ ਤਾਲੁਕਾ ਤੋਂ ਪੰਡਰਪੁਰ ਤੋਂ ਜ਼ਾਕਿਰ ਮੁਲਾਨੀ, ਸੁਮੱਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਸੀਰ, ਬਾਨੂ ਵੀ ਅਤੇ ਬਹੁਤ ਸਾਰੇ ਸਾਥੀ। ਪਿੰਡ ਵਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਮੈਸੇਜ ਕਰ ਰਹੇ ਨੇ ਸਾਨੂੰ। ਪਰ ਤੁਸੀਂ ਨਾਮ ਤਾਂ ਲਿਖਿਆ ਨਹੀਂ, ਤੁਸੀਂ ਉੱਪਰ ਫਰਮਾਇਸ਼ ਲਿਖ ਦਿੱਤੀ, ਕਿਰਪਿਆ ਹਮੇਂ ਇਹ ਗੀਤ ਸੁਣਾ ਦੀਜੀਏ, ਮਿਹਰਬਾਨੀ ਹੋਗੀ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ, ਨਾਮ ਤਾਂ ਲਿਖਿਆ ਹੀ ਨਹੀਂ। ਨਹੀਂ ਜੀ, ਨਹੀਂ ਲਿਖਿਆ, ਨਾਮ ਲਿਖਿਆ ਜੀ, ਗਲਤੀ ਲੱਗ ਗਈ। ਭੇਜਣ ਵਾਲਾ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਪਰਿਵਾਰ ਦੇ ਬਹੁਤ ਸਾਰੇ ਸਾਥੀ। ਲਓ ਜੀ, ਰਲੀ ਮਿਲੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਬੱਬੂ ਮਾਨ ਹੋਣਾ ਦੀ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਹੈ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 2342 141 ਔਰ ਵਟਸਐਪ ਲਈ 94 655 36 077।

0: ਹੁਕਮ ਚੱਲੇ ਜੀ ਸੁਗਾਤ ਅਤੇ ਹੁਣ ਅਸੀਂ ਸਾਰੇ ਇੰਜੋਏ ਕਰ ਰਹੇ ਸੀ ਬੱਬੂ ਮਾਨ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਸੀ। ਲਓ ਜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ,
0: ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਆਏ ਨੇ ਜੀ ਸੁਗਾਤ ਦੇ ਵਿਹੜੇ? ਬਿੱਟੂ ਜੀ ਬਹੁਤ ਬਹੁਤ ਸਵਾਗਤ, ਕੀ ਹਾਲ ਚਾਲ ਨੇ?
1: ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਪੇਸ਼ ਕਰ ਰਹੇ ਹੋ, ਬਹੁਤ ਵਧੀਆ ਲੱਗ ਰਿਹਾ, ਪੂਰਾ ਜੋ ਲਿਆ ਤੁਹਾਡੇ ਕੋਲ।
0: ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੇ ਵਰਗੇ ਪਿਆਰੇ ਪਿਆਰੇ ਸੋਤਾ ਜਦੋਂ ਇੰਨੀ ਮੋਟੀਵੇਸ਼ਨ ਦਿੰਦੇ ਨੇ ਜੀ, ਹੱਲਾ ਸ਼ੇਰੀ ਦਿੰਦੇ, ਸਾਡਾ ਦਿਲ ਕਰਦਾ ਕਿ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰੀਏ।
1: ਬਿਲਕੁਲ ਜੀ, ਬਿਲਕੁਲ ਬਹੁਤ ਸੋਹਣਾ
0: ਪ੍ਰੋਗਰਾਮ। ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ ਜੀ, ਵਧੀਆ ਮਾੜਾ ਕਿ ਐਵਰੇਜ ਕਿੱਦਾਂ ਦਾ? ਅੱਜ ਦਾ ਦਿਨ ਕਿਸ ਤਰ੍ਹਾਂ ਦਿਨ ਬੀਤਿਆ? ਬਹੁਤ ਵਧੀਆ ਬੀਤਿਆ। ਚਲੋ ਵੈਰੀ ਗੁੱਡ, ਵੈਰੀ ਗੁੱਡ, ਇਸ ਤਰ੍ਹਾਂ ਹੀ ਪਰਮਾਤਮਾ ਚੜ੍ਹਦੀ ਕਲਾਸ ਰੱਖੇ। ਤੇ ਅੱਜ ਬਹੁਤ ਵਧੀਆ ਗੀਤ ਕਿਹੜਾ ਸੁਣਵਾ ਰਹੇ ਹੋ ਸਾਨੂੰ ਜੀ? ਵਾਹ ਜੀ ਵਾਹ, ਤੇ ਬਹੁਤ ਪੁਰਾਣੀ ਪਿਕਚਰ ਹੈ ਜੀ, ਤੁਸੀਂ ਦੇਖੀ ਹੋਈ ਹੈ? ਅੱਛਾ ਅੱਛਾ, ਇਸ ਪਿਕਚਰ ਦੇ ਸਾਰੇ ਗਾਣੇ ਬਹੁਤ ਵਧੀਆ। ਚਲ ਕਾਲ ਕਰਨ ਲਈ ਬਿੱਟੂ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਸ਼ਮਸ਼ਾਦ ਬੇਗਮ ਮੁਹੰਮਦ ਰਫੀ ਦੀ ਆਵਾਜ਼ਾਂ ਦੇ ਵਿੱਚ ਇੱਕ ਯੁਗਲ ਗੀਤ ਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਹੈ। ਸਾਡਾ ਨੰਬਰ ਫਿਰ ਨੋਟ ਕਰੋ ਜੀ, 0181 243 141।

0: 15 ਫਿਲਮ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀ ਬਿੱਟੂ ਜੀ ਨੇ। ਸ਼ਮਸ਼ਾਦ ਬੇਗਮ ਮੁਹੰਮਦ ਰਫੀ ਦੇ ਇਸ ਯੁਗਲ ਗੀਤ ਦੀ ਜਿੰਨੀ ਤਾਰੀਫ ਕੀਤੀ ਜਾਏ ਥੋੜ੍ਹੀ ਹੈ ਜੀ। ਬਹੁਤ ਹੀ ਪਿਆਰਾ ਗੀਤ, ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ ਪ੍ਰੋਗਰਾਮ ਸੁਗਾਤ ਵਿੱਚ ਇੰਨਾ ਪਿਆਰਾ ਗੀਤ ਸੁਣਾਉਣ ਦੇ ਲਈ। ਇਹ ਮੈਸੇਜ ਸਾਨੂੰ ਭੇਜ ਰਹੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਤੋਂ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰਤੀਸ਼ਾ ਸੰਧੂ ਅਤੇ ਨਾਲ ਮੈਕਸ। ਤੁਸੀਂ ਦੱਸਦੇ ਨਹੀਂ ਜੀ ਮੈਕਸ ਕੌਣ ਹੈ, ਸਭ ਤੋਂ ਥੱਲੇ ਤੋਂ ਲਿਖਿਆ ਔਰ ਮੈਕਸ। ਚਲੋ ਐਨੀਵੇ ਜੀ, ਪਲੀਜ਼ ਪਲੇ ਐਨੀ ਸੌਂਗ, ਆਪਣਾ ਬਹੁਤ ਬਹੁਤ ਸ਼ੁਕਰੀਆ ਸਰ, ਸ਼ੁਕਰੀਆ ਤੁਹਾਡਾ ਜੀ। ਤੁਸੀਂ ਨਾ ਪਿਆਰਾ ਕਲਰਫੁੱਲ ਜਿਹਾ ਮੈਸੇਜ ਬਣਾ ਕੇ ਭੇਜਿਆ, ਫੁੱਲ ਬਣਾਏ ਨੇ, ਬੁਕੇ ਬਣਾਇਆ, ਫਰੂਟ ਬਣਾਏ ਨੇ, ਫੁੱਟਬਾਲ ਬਣਾਇਆ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਸੰਧੂ ਪਰਿਵਾਰ ਦਾ, ਧੰਨਵਾਦ ਹੈ ਜੀ। ਅਤੇ ਲਓ ਜੀ ਇੱਕ ਮੈਸੇਜ ਹੁਣੇ ਹੁਣੇ ਮਿਲਿਆ, ਇਹ ਭੇਜ ਰਹੇ ਨੇ ਸਾਡੇ ਸਾਥੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਇਹ ਕਹਿੰਦੇ ਨੇ ਕੋਈ ਵੀ ਗੀਤ ਪਲੇ ਕਰਦੇ ਹੋ ਜੀ, ਜ਼ਰੂਰ ਪਲੇ ਕਰਨਗੇ ਜੀ, ਪਰ ਗੀਤ ਅਸੀਂ ਆਪਣੀ ਮਰਜ਼ੀ ਨਾਲ ਪਲੇ ਨਹੀਂ ਕਰ ਸਕਦੇ, ਉਹਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪਏਗੀ, ਹੁਕਮ ਲੈਣਾ ਪਏਗਾ ਸਾਡੇ ਰੱਬ ਵਰਗੇ ਸਰੋਤਿਆਂ ਕੋਲੋਂ। ਅਤੇ ਬਿਲਕੁਲ ਜੀ, ਇਸੇ ਕਰਕੇ ਹੁਣ ਅਸੀਂ ਅਗਲੀ ਕਾਲ ਅਟੈਂਡ ਕਰਦੇ ਹਾਂ ਜੀ। ਹੈਲੋ,
1: ਹੈਲੋ, ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਹਾਜ਼ਰ ਹੋ ਰਹੇ ਨੇ ਜੀ ਸਾਡੇ ਵੀਰੇ ਜੀ ਆਇਆਂ ਨੂੰ ਆਖਦੇ ਹਾਂ?
1: ਸ੍ਰੀ ਗੁਰੂ ਰਵਿਦਾਸ ਨਗਰ ਮਰੋੜ ਤੋਂ ਫਕੀਰ ਚੰਦ ਰਸਕਨੀਆ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਤੁਹਾਡਾ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਸੀਂ ਸੁਣਾਓ ਅਮਿਤ ਜੀ, ਠੀਕ ਹੋ?
0: ਬਸ ਵਧੀਆ ਜੀ। ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਸਾਰਿਆਂ ਨੂੰ?
1: ਅੱਜ ਫਿਰ ਹਰਚਰਨ ਗਰੀਵਾਲ ਤੇ ਸੁਰਿੰਦਰ ਕੌਰ ਦਾ ਸੁਣਾ ਦੋ, ਆ ਗਿਆ ਬੰਜਾਰਾ ਚਾੜਾ ਲਾ ਬਾਬ ਚੋੜੀ,
0: ਆ ਗਿਆ ਬੰਜਾਰਾ। ਠੀਕ ਹੈ ਜੀ, ਠੀਕ ਹੈ ਜੀ।
1: ਅੱਜ ਕੱਲ੍ਹ ਤੁਹਾਨੂੰ ਪਤਾ ਭਾਬੀਆਂ ਦਾ ਖਿਆਲ ਰੱਖਣਾ ਪੈਂਦਾ।
0: ਹਾਂਜੀ ਹਾਂਜੀ, ਅੱਜ ਕੱਲ੍ਹ ਨਹੀਂ ਹਮੇਸ਼ਾ ਰੱਖਣਾ ਪੈਂਦਾ ਮਹਾਰਾਜ, ਕਮਾਲ ਹੈ ਜਮਾਨੇ ਹੁੰਦਾ, ਹਾਏ ਰਾਮ ਕੁੜੀਓਂ ਕਾ ਹੈ ਜਮਾਨਾ, ਹੈ ਨਾ ਜੀ? ਚਲ ਰਸਗਨੇ ਸਾਹਿਬ, ਗੱਲਬਾਤ ਕਰਕੇ ਬਹੁਤ ਮਜ਼ਾ ਆਇਆ, ਸ਼ੁਕਰੀਆ ਜੀ, ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਕਾਲ ਕਰੋਗੇ। ਲਓ ਜੀ, ਤੁਹਾਡੇ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਤੁਸੀਂ ਸੁਣ ਰਹੇ ਸੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦਾ ਇੱਕ ਯੁਗਲ ਗੀਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਜੀ ਕੌਣ ਨੇ ਅਤੇ ਕਿਸ ਗੀਤ ਅਤੇ ਕੀ ਫਰਮਾਇਸ਼ ਨਾਲ ਹਾਜ਼ਰ ਹੋਏ ਨੇ। ਹੈਲੋ
1: ਹੈਲੋ ਅਮਿਤ ਸਰ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ।
0: ਧਰਮਾ ਸਾਗਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ, ਕੀ ਹਾਲ ਚਾਲ?
1: ਧੰਨਵਾਦ ਸਰ ਜੀ, ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸਰ
0: ਜੀ। ਅੱਜ ਕਿਹੜਾ ਗੀਤ ਸਾਨੂੰ ਸੁਣਵਾਓਗੇ
1: ਜੀ? ਮੈਨੂੰ ਕਿਹੜਾ ਸਵਾਬ ਲੱਗਦਾ
0: ਮਹਿੰਦਰ ਕਪੂਰ ਦੀ ਆਵਾਜ਼ ਮੈਨੂੰ ਤੇਰਾ ਸ਼ਬਾਬ ਲੈ ਬੈਠਾ। ਬਿਲਕੁਲ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ ਜੀ। ਜੈ ਜਨਿੰਦਰ ਜੀ, ਕੈਸੇ ਹੋ ਆਪ? ਮਲਿਆਣਾ ਸਰਦਾਨਾ ਮੇਰੇ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਪਲੀਜ਼ ਕੋਈ ਵੀ ਨਵਰਾਤਰੀ ਸੌਂਗ। ਬਿਲਕੁਲ ਜੀ, ਗੰਜ ਗੁੰਡੂਆ ਤੋਂ ਸ਼ਮਸੁਲ ਕਮਰ ਰਾਹੀ, ਸ਼ਾਹੀਨ, ਅਦਨਾਨ, ਫੈਜ਼ਨ ਅਤੇ ਅਨੂ ਖਾਨ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਜੈ ਮਾਤਾ ਦੀ ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਜੀ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਅਤੇ SK ਪੱਪੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਸ਼ਿਵਜੀ ਚੌਂਕ ਕਟਨੀ ਤੋਂ ਅਨੀਤ ਅਮਰਕਰ, ਅਮਰ, ਦਲੀਪ ਵਰਮਾ, ਰਾਜੂ, ਰਜਨ, ਵਿਪਿਨ, ਪ੍ਰਕਾਸ਼ ਸੋਨੀ, ਅਰੁਣ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਚੈਨ, ਲਾਲੂ, ਸੋਨਾ, ਮੋਨਾ, ਹਨੀ, ਯਸ਼, ਸੌਮਿਆ, ਉਨਕੇ ਮੰਮੀ ਪਾਪਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਇੰਨਾ ਜ਼ਿਆਦਾ ਲੰਬਾ ਮੈਸੇਜ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਆਓ ਵੈਲਕਮ ਕਰੀਏ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਨੂੰ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਜੀ ਮੈਂ ਮਨਜੀਤ ਮਣੀ ਫਾਜ਼ਿਲਕਾ।
0: ਫਾਜ਼ਿਲਕਾ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ ਮਣੀ ਜੀ?
1: ਵਧੀਆ ਜੀ, ਤੁਸੀਂ ਸੁਣਾਓ ਆਪਣੇ।
0: ਬਸ ਫਸਟ ਕਲਾਸ। ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਜੀ?
1: ਮਿਸ ਪੇ ਲਾ ਦੋ ਸਰ ਜੀ, ਬੋਲੀ ਮੈਂ ਪਾਵਾਂ।
0: ਬੋਲੀ ਮੈਂ ਪਾਵਾਂ, ਠੀਕ ਹੈ ਜੀ। ਮਿਸ ਪੂਜਾ ਦੇ ਗੀਤ ਦੇ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
1: ਓਕੇ।

0: एक मैसेज मिले जी, उत्तर प्रदेश रेडियो श्रोता संघ मेरठ तो। ਪਿਜਨ ਵਾਲੇ ਨੇ ਦਿਗਦਰਸ਼ਨ ਕਵਿਤਾ ਰਾਧਾ ਨਾਮਦੇਵ ਸੰਜੇ ਢਿੰਗਿਆ ਅਤੇ ਅਨਿਲ ਜੈਨ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਹੁਸ਼ਿਆਰਪੁਰ ਜਲੰਧਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਬਬਲੂ ਅਰੋੜਾ, ਸ਼ਾਂਤੀ ਅਰੋੜਾ, ਨਿਮਿਤ ਅਰੋੜਾ ਅਤੇ ਬਹੁਤ ਸਾਰੇ ਸਾਥੀ। ਇਹ ਕਹਿੰਦੇ ਨੇ ਜੀ, ਸਾਡੀ ਕਾਲ ਨਹੀਂ ਲੱਗ ਰਹੀ ਹੈ ਲੇਕਿਨ ਸਾਨੂੰ ਤੁਸੀਂ ਕੋਈ ਵੀ ਨਵਾਂ ਗੀਤ ਸੁਣਾ ਦਿਓ। ਦੇਖੋ ਜੀ, ਕਾਲ ਤਾਂ ਜ਼ਰੂਰ ਲੱਗ ਰਹੀ ਹੈ, ਬਹੁਤ ਸਾਰੇ ਲੋਕ ਟਰਾਈ ਕਰ ਰਹੇ ਨੇ ਸਾਡੇ ਸਰੋਤਾ, ਅਤੇ ਉਹਨਾਂ ਦੇ ਕਾਲਸ ਲੱਗ ਵੀ ਰਹੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਪਸੰਦ ਦਾ ਗੀਤ ਵੀ ਸੁਣਵਾ ਰਹੇ ਹਾਂ, ਲੇਕਿਨ ਬਹੁਤ ਸਾਰੇ ਲੋਕ ਟਰਾਈ ਕਰ ਰਹੇ ਨੇ, ਇਸ ਕਰਕੇ ਹੋ ਸਕਦਾ ਤੁਹਾਡਾ ਨੰਬਰ ਜਿਹੜਾ ਬਿਜ਼ੀ ਜਾ ਰਿਹਾ ਹੋਵੇ। ਤੁਸੀਂ ਟਰਾਈ ਕਰਦੇ ਰਹੋ, ਕੋਸ਼ਿਸ਼ ਕਰਦੇ ਰਹੋ, ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਅਤੇ ਲਓ ਜੀ, ਇਹੀ ਨੰਬਰ ਯਾਨੀ ਕਿ 081-2342-171 ਮਿਲਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ 'ਤੇ ਜੁੜ ਗਏ ਨੇ। ਆਓ ਦੇਖਦੇ ਹਾਂ ਜੀ ਕੌਣ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
1: ਰਣਜੀਤ ਬੋਲ ਰਿਹਾ ਸਰ ਜੀ, ਸ਼ੰਭੂ ਬਾਰਡਰ ਤੋਂ, ਜ਼ਿਲ੍ਹਾ ਪਟਿਆਲਾ ਤੋਂ ਜੀ।
0: ਰਣਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਹਾਨੂੰ ਜੀਆਂ ਨੂੰ ਆਖਦੇ ਹਾਂ ਜੀ, ਪ੍ਰੋਗਰਾਮ ਸੁਗਾਤ ਤੁਹਾਡਾ ਸਵਾਗਤ ਹੈ। ਤੇ ਰਣਜੀਤ ਜੀ, ਤੁਸੀਂ ਰਾਤ ਦੀ ਸ਼ਿਫਟ 'ਚ ਕੰਮ ਕਰਦੇ ਹੋ?
1: ਹਾਂਜੀ ਹਾਂਜੀ ਸਰ ਜੀ।
0: ਅੱਛਾ, ਤੇ ਜਾਗਣ ਵਾਸਤੇ ਨਾਲ ਨਾਲ ਮਨੋਰੰਜਨ ਵਾਸਤੇ ਰੇਡੀਓ ਸੁਣਦੇ ਰਹਿੰਦੇ ਹੋ? ਚਲੋ ਸ਼ੁਕਰ ਹੈ ਜੀ, ਟਾਈਮ ਪਾਸ ਹੋਣਾ ਬਹੁਤ ਜ਼ਰੂਰੀ ਹੈ। ਅੱਜ ਕਿਹੜਾ ਗੀਤ ਸੁਣਵਾਈਏ?
1: ਅੱਜ ਤੁਹਾਡੀ ਮਰਜ਼ੀ ਦਾ ਗੀਤ ਸੁਣਾਉਂਦਾ ਜੀ।
0: ਚਲੋ, ਤੁਸੀਂ ਵੀ ਜਾਗ ਰਹੇ ਹੋ, ਮੈਂ ਵੀ ਜਾਗ ਰਿਹਾ, ਤਾਂ ਅਸੀਂ ਗੀਤ ਵੀ ਜਾਗਣ 'ਤੇ ਲਾਉਂਦੇ ਹਾਂ, ਯਾਨੀ ਕਿ ਲੱਗੇ ਵਾਲੇ ਤਾਂ ਕਦੀ ਨਹੀਂ ਸੁਣਦੇ, ਤੇਰੀ ਕਿਵੇਂ ਅੱਖ ਲੱਗ ਗਈ। ਚੱਲੂਗਾ ਜੀ ਰਣਜੀਤ ਜੀ, ਉਮੀਦ ਕਰਦਾ ਤੁਸੀਂ ਇਸ ਗੀਤ ਨੂੰ ਇੰਜੋਏ ਕਰੋਗੇ। ਆਓ ਸਾਰੇ ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ।

ਇਸਗੀਤ ਦੀ ਫਰਮਾਇਸ਼ ਨੂੰ ਅਨਮੋਲ ਜੋਗਰ ਜੀ ਨੇ ਪਿੰਡ ਮਿਰਜ਼ਾਨਪੁਰ ਗੁਰਦਾਸਪੁਰ ਤੋਂ ਭੇਜੀ ਸੀ ਜੀ। ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਆ ਸੁਣਦੇ ਹਾਂ ਹਾਕਮ ਸੂਫੀ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

ਜ਼ਿਲ੍ਹਾ ਰੋਪੜ ਨਨੂ ਫਾਰਮ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ ਅਤੇ ਮਨਜੀਤ ਕੌਰ। ਇਹ ਸੁਣਨਾ ਚਾਹੁੰਦੇ ਨੇ ਮਨਕੀਰਤ ਔਲਖ ਦੀ ਆਵਾਜ਼ਾਂ 'ਚ ਕੋਈ ਵੀ ਪੰਜਾਬੀ ਗੀਤ। ਲਓ ਜੀ, ਅਗਲੀ ਪੇਸ਼ਕਸ਼ ਪ੍ਰੋਗਰਾਮ ਸੁਗਾਤ ਦੀ, ਰੌਸ਼ਨ ਪ੍ਰਿੰਸ ਅਤੇ ਮਨਕੀਰਤ ਔਲਖ ਦਾ ਇੱਕ ਯੁਗਲ ਗੀਤ।

0: ਇਸ ਗੀਤ ਦੇ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਉਹਨਾਂ ਨੂੰ ਵੈਲਕਮ ਕਰੀਏ ਅਤੇ ਦੇਖਦੇ ਹਾਂ ਜੀ ਉਹ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ।
1: ਹੈਲੋ ਹਾਂਜੀ, ਨਮਸਕਾਰ ਅਮਿਤ ਜੀ।
0: ਕੌਣ ਬੋਲ ਰਹੇ ਨੇ ਜੀ? ਕਿਹੜੇ ਸ਼ਹਿਰ ਪਿੰਡ ਗ੍ਰਾਂ ਤੋਂ?
1: ਮਲੋਟ ਤੋਂ ਭੂਸ਼ਣ ਕਟਾਰੀਆ ਬੋਲਦਾ ਜੀ।
0: ਭੂਸ਼ਣ ਕਟਾਰੀਆ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬੜਾ ਵਧੀਆ ਜੀ।
0: ਓ ਵੈਰੀ ਗੁੱਡ। ਅੱਜ ਕੱਲ੍ਹ ਜ਼ਿਆਦਾਤਰ ਲੋਕ ਪਰੇਸ਼ਾਨ ਰਹਿੰਦੇ ਨੇ, ਤੁਸੀਂ ਨੋਟ ਕੀਤਾ ਹੋਣਾ, ਜਿਹਨੂੰ ਪੁੱਛੋ ਆਪਣੀ ਸਮੱਸਿਆ ਪ੍ਰੋਬਲਮ ਡਿਸਕਸ ਕਰਦੇ ਨੇ, ਆਹ ਹੋ ਗਿਆ ਜੀ, ਉਹ ਹੋ ਗਿਆ, ਪਰ ਫਿਰ ਵੀ ਸਾਨੂੰ ਜਿਸ ਤਰ੍ਹਾਂ ਵੀ ਇਹ ਫਾਈਟਰ ਬਣ ਕੇ ਜ਼ਿੰਦਗੀ ਲੜਨਾ ਚਾਹੀਦਾ, ਅੱਗੇ ਵਧਣਾ ਚਾਹੀਦਾ। ਓ ਬੱਲੇ ਬੱਲੇ, ਵੈਰੀ ਗੁੱਡ, ਵੈਰੀ ਬਹੁਤ ਅੱਛੀ ਗੱਲ ਹੈ ਜੀ, ਬਹੁਤ ਖੁਸ਼ੀ ਹੋਈ। ਤੇ
1: ਚੱਲੀ ਜਾ,
0: ਅੱਜ ਕਿਹੜਾ ਗੀਤ ਸੁਣਾ ਦਈਏ?
1: ਮਾਨ ਸਾਹਿਬ ਦਾ ਸੁਣਾ ਦਿਓ, ਬੂਟ ਪਾਲਿਸ਼।
0: ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਔਰ ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਜ਼ਰੂਰ ਜ਼ਰੂਰ ਕਰੋਗੇ। ਸਾਡਾ ਇੱਕ ਵਾਰੀ ਫਿਰ ਤੋਂ ਨੰਬਰ ਨੋਟ ਕਰ ਲਓ ਜੀ, 0181 23 42 171, ਔਰ ਵਟਸਐਪ ਮੈਸੇਜ ਵਾਸਤੇ 94655 36 070। ਆਓ ਜੀ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਗੁਰਦਾਸ ਮਾਨ ਹੋਣਾ ਦੀ ਆਵਾਜ਼ਾਂ ਦੇ ਵਿੱਚ, ਜਿਹਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਭੂਸ਼ਣ ਕਟਾਰੀਆ ਜੀ ਨੇ ਮਲੋਟ ਤੋਂ ਕੀਤੀ ਹੈ ਜੀ।

ਹੁਣ ਹੁਣ ਮੈਸੇਜ ਮਿਲੇ ਜੀ ਭੇਜਣ ਵਾਲੇ ਸਾਡੇ ਸਾਥੀ ਨੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਕਹਿ ਰਹੇ ਜੀ ਬਹੁਤ ਪਿਆਰਾ ਗੀਤ ਹੈ ਪ੍ਰੋਗਰਾਮ ਦਾ ਪੂਰਾ ਆਨੰਦ ਲੈ ਰਹੇ ਨੇ ਬਹੁਤ ਖੁਸ਼ੀ ਹੋਈ ਮੀਤਾ ਸਾਹਿਬ ਤੁਹਾਡਾ ਮੈਸੇਜ ਪੜ੍ਹ ਕੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਬਣੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਪ੍ਰੋਗਰਾਮ ਚਾਲੇ ਜੀ ਸੁਗਾਤ ਔਰ ਪ੍ਰੋਗਰਾਮ ਨੂੰ ਪੇਸ਼ ਕਰਦੇ ਹੋਏ ਬਹੁਤ ਆਨੰਦ ਆਇਆ ਜੀ। ਉਮੀਦ ਕਰਦਾ ਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਤੁਹਾਡਾ ਗੱਲਾਂ ਬਾਤਾਂ ਕਰਦੇ ਹੋਏ, ਪ੍ਰੋਗਰਾਮ ਦੇ ਗੀਤ ਪਲੇਅ ਕਰਦੇ ਹੋਏ ਪਤਾ ਹੀ ਨਹੀਂ ਚੱਲਿਆ ਕਿ ਘੜੀ ਦੀ ਸੂਈਆਂ ਕਦੋਂ ਕਹਿ ਰਹੀਆਂ ਨੇ ਕਿ ਹੁਣ ਪ੍ਰੋਗਰਾਮ ਸਮਾਪਤੀ ਵਾਲਾ ਜੀ। ਪ੍ਰੋਗਰਾਮ ਸੁਗਾਤ ਦੀ ਆਖਰੀ ਪੇਸ਼ਕਸ਼ ਬਲਕਾਰ ਸਿੱਧੂ ਅਤੇ ਸਾਥੀਆਂ ਦਾ ਗਾਇਆ ਹੋਇਆ ਇਹ ਗੀਤ। ਆਓ ਜੀ ਸੁਣਦੇ ਹਾਂ ਪ੍ਰੋਗਰਾਮ ਸੁਗਾਤ ਦੀ ਆਖਰੀ ਪੇਸ਼ਕਸ਼।

ਹੁਣ ਤੁਸੀਂ ਸੁਣੋ ਸੀ ਪ੍ਰੋਗਰਾਮ ਸੁਗਾਤ ਲਾਈਵ ਫੋਨ ਇਨ ਖਤਰਾ ਅਧਾਰਿਤ ਔਰ ਵਟਸਐਪ ਮੈਸੇਜਿਸ ਤੇ ਬੇਸ ਪ੍ਰੋਗਰਾਮ ਸੁਗਾਤ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੇ ਘੜੇ ਦੇ ਮੁਤਾਬਿਕ ਸਵੇਰ ਦੇ 1 ਵਜ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਦਾ।

प्रोग्राम ਦੀ ਅਗਲੀ ਪੇਸ਼ਕਸ਼ ਆ ਸੁਣਦੇ ਹਾਂ ਜੀ ਮਨਕੀਰਤ ਔਲਖ ਤੇ ਗਾਇਆ ਹੋਇਆ ਇੱਕ ਪੰਜਾਬੀ ਗੀਤ। ਇਸ ਤੋਂ ਬਾਅਦ ਸੁਣਾਂਗੇ ਸਤਵਿੰਦਰ ਬਿੱਟੀ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ, ਫਿਰ ਗੁਰੂ ਰੰਧਾਵਾ ਅਤੇ ਬਹੁਤ ਸਾਰੇ ਮਸ਼ਹੂਰ ਸਿੰਗਰ, ਬਹੁਤ ਸਾਰੇ ਪਿਆਰੇ ਪਿਆਰੇ ਗੀਤ। ਬਸ ਇਸੇ ਤਰ੍ਹਾਂ ਬਣੇ ਰਹੋ ਔਰ ਇੰਜੋਏ ਕਰੋ ਸਾਡਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਵੱਜਦਾ ਕੜੋਲੀ ਵੱਜਦੀ ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ।

0: ਗੁਰਬਾਣੀ ਵਿਚਾਰ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ 27 ਅਕਤੂਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਵੱਡੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ, ਅੰਮ੍ਰਿਤਸਰ ਦੀ ਧਰਤੀ 'ਤੇ ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਜਿੱਥੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰੂ ਘਰਾਂ ਦੇ ਵਿੱਚ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲੀਕੇ ਗਏ ਆ। ਅਤੇ ਇਸੇ ਤਰ੍ਹਾਂ ਮੰਜੀ ਸਾਹਿਬ ਵਿਖੇ ਬੱਚਿਆਂ ਦੇ ਸ਼ਬਦ ਕੀਰਤਨ, ਗੁਰਬਾਣੀ ਕੰਠ, ਗੁਰਮੁਖੀ ਲਿਖਾਈ ਪ੍ਰੋਗਰਾਮ ਜਿਹੜੇ ਆ ਲੀਕੇ ਗਏ ਆ। ਅਤੇ ਖਾਲਸਾ ਕਾਲਜ ਵਿਖੇ ਵੀ ਇਹ ਸਮਾਗਮ ਜਿਹੜੇ ਆ ਹੋ ਰਹੇ ਆ। ਉਹਦੇ ਤਹਿਤ 25 ਅਤੇ 26 ਅਕਤੂਬਰ ਨੂੰ ਮੰਜੀ ਸਾਹਿਬ ਵਿਖੇ, ਜਿੱਥੇ ਰਾਗ ਦਰਬਾਰ

ਤੇ ਪੜਤਾਲ ਸ਼ਬਦ ਗਾਇਨ ਦੇ ਵੀ ਕੀਰਤਨ ਦਰਬਾਰ ਹੋਣਗੇ। 26 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਨਗਰ ਕੀਰਤਨ ਵੀ ਕੱਢਿਆ ਜਾਵੇਗਾ। 27 ਅਕਤੂਬਰ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਟਲ ਰਾਏ ਵਿਖੇ ਜਲੌਅ ਸਜਾਏ ਜਾਣਗੇ। ਉੱਥੇ ਸਾਰਾ ਦਿਨ ਜਿਹੜੇ ਕੀਰਤਨ ਦੇ ਸਮਾਗਮ ਚੱਲਣਗੇ ਅਤੇ ਨਾਲ ਰਾਤ ਨੂੰ ਆਤਿਸ਼ਬਾਜ਼ੀ ਹੋਏਗੀ। ਇਹਨਾਂ ਸਮਾਗਮਾਂ ਦੇ ਵਿੱਚ ਕਥਾ ਦੇ ਤੌਰ 'ਤੇ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਬੰਤਾ ਸਿੰਘ ਵੀ ਹਾਜ਼ਰੀ ਲਵਾਉਣਗੇ। ਮੇਰੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦਾ ਆਪਾਂ ਲਾਹਾ ਲਈਏ, ਵੱਧ ਚੜ੍ਹ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਤੁਸੀਂ ਕੁਛ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੇਜ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਚੰਦਰ ਕੇਂਦਰ ਹੈ। ਸਵੇਰ ਦੇ 4 ਵਜ ਰਹੀ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਪੈ ਵਿੱਚ ਅਗਨ ਕਢੇਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜ ਚਲਿਤ ਨਾਂਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ ਸਗਲੇ।

ਪਾਸੇ ਤਨ ਹੋਵੇ ਸ਼ਾਰ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਕਰ ਮਿਲੇ ਤਾਂ ਪਈਐ ਹੋਰ ਹਿਕਮਤ ਹੁਕਮ ਖੁਆਰ।

ਵਾਏ ਨਿਚਲੀ ਨੱਚਣ ਗੁਰ ਪੈਰ ਹਿਲਾਇਨ ਫੇਰਨ ਸਿਰ ਉਡੁਡਰਾਵਾ ਝੱਟ ਪਾਏ ਵੇਖੀ ਲੋਕ ਸੇ ਕਰ ਜਾ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾਨ।

ਥਲ ਬਰੋਲੇ ਬਹੁਤ ਅਨੰਤ ਲਾਟੂ ਮਧਾਨੀਆਂ ਨੰਗਾਹਾ ਪੰਖੀ ਪਾਉਂਦੇ ਨੈਣਾ ਸਾਹਾ ਸੂਹੈ ਚੜ ਭਵਾਈਏ ਜੰਤ ਨਾਨਕ ਹੁੰਦਾ ਗਣਤ ਨੰਤ ਬੰਧਨ ਬੰਧ ਭਵਾਏ ਸੋਏ ਪੈ ਕਿਰਤਨ ਚ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ ਮਨ ਭਉ।

ਸਾਰ ਜੋਗੀ ਸੁਨ ਧਿਆਵਨ ਜੇ ਤਿਆ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋ ਕਰੇ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਦੇ ਚਾਪ ਰੱਖਿਓ ਕਰ ਪ੍ਰਗਟਾਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ।

यह मीठी जी माहे ताने बाल बांति छाप कर तो पावा पेख तो सोन।

ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੌਦੇ ਸੁਖ ਪੁੰਚਿਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਝਣ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੇ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬੜੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖ

भगत उदर से नानक कर कृपा संत आप

ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ।

ਜੇਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਾਰ ਬਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਘੁਬੰਸ ਤਿਲਕ ਸੁੰਦਰ।

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਚਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟੀਐ ਸੱਜਣ

ਸਤਿ ਨਾਮ।

ਹਰਿ ਹਰਿ ਨਾਮ ਭਜਿਓ ਪੁਰਖੋਤਮ ਸਭ।

हाम नाम विटहो साध घूम घा।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਦ ਦਲਘਾ। ਭਉ ਜਨਮ ਮਰਨਾ ਮੇਟਿਓ ਗੁਰ ਸਬਦੀ, ਹਰ ਅਸਥਿਰ ਸੇਵ ਸੁਖ ਸਮਘਾ।

ਔੜੀ ਸਤਿਗੁਰ ਬਟਵਾਰਿਆ ਮਿਲਿਆ ਕਿਸ ਨੂੰ ਸੰਭਾਲਿਆ ਜਿਨ ਕਰ ਦੇਸ ਗਿਆਨ ਜਿੰਦਿਆ ਇਨਨੇ ਤ੍ਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤ ਆਗਰ।